ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਅੱਕਿਓ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਇ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਮਗੌਤੀ ਸਿਮਰਕ ਹੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਹ ਜਾਏ ਤੇਗ ਬਹਾਦਰ ਸਿਮਰਿਆ ਕਰ ਨੌਨ ਦੇ ਆਵੇ ਤਾਏ ਸਭ ਤਾਈਓ ਸਹਾਇ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਤਾਈਓ ਸਹਾਇ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰਖਾਲ ਸੀ ਸਭ ਬੋਲੋ ਜੀ ਵਾਹਿ ਪੰਜਾਂ ਪਿਆਰਿਆਂ ਚੌਂ ਸਭ ਜਾਦੇ ਆ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਨਿਰ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਖਾਲ ਸੀ ਸਭ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤੰਚਰ ਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਸਹਾਰ ਦੇ ਸ਼ਹੀਦ ਹੋਏ ਸਿੱਕਿਦ ਕੇ ਸਵਾਸ ਸੰਗ ਨਿਭਾਈ ਤਰਮਨੀ ਹਾਰੇ ਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਖਾਲ ਸੀ ਸਭ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਖਾਲਸੀ ਸਭ ਬੋਲੋ ਜੀ ਵਾਹਿ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਰ ਸ਼ਰਿਆ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦੇ ਰਾਖੇ ਆਪ ਕਾਲ ਪੁਖੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਈ ਦਤਾਰ ਪਿਤਾ ਜੀ ਆਓ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਦਾਣਿਆਂ ਦੇ ਤਾਣ ਨਿਓਟਿਆਂ ਦੀ ਉਣੇ ਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੇ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਦੇ ਹਜ਼ੂਰ ਸੋਧਰ ਦੇ ਦੀਵਾਨ ਸਜੇ ਸ਼ਬਦ ਚੌਂਕ ਜੀ ਕੀਰਤਨ ਸੋਧਰ ਐਸਾ ਪਾਠ ਜੀ ਕੀ ਅਰਦਾਸ ਭੁੱਲ ਚੋ ਮਾਫ਼ ਕਰਨੀ ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਪ੍ਰਿਆਤਕਣਾ ਤੰਦਰੁਸਤੀਆਂ ਬਖਸ਼ੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਦਰੋਂ ਕਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ ਕੇ ਨਿਹਾਲ ਕਰਨਾ ਪੰਨ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਅਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਹੋਰੀ ਦਰ ਪ੍ਰਵਾਨ ਕਰਨੀ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਦੀਵਾਨ ਸੱਜ ਰਹੇ ਨੇ ਮਿਹਰ ਪ੍ਰਿਆਤ ਰੱਖਣਾ ਮਿਹਰ ਕਰੋ ਦਾਤਾ ਜੀ ਆਓ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸੇ ਗੁਰਮ ਪਿਆਰੇ ਮਿਲ ਜਿਨ੍ਹਾਂ ਮਿਲਿਆ ਤਰ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਨੂੰ ਕਾ ਹੁਕਮ ਹੈ

ਸਤਨਾਮ ਵਾਹਿਗੁਰੂ ਸਾਹਿਬ ਜੀ। ਪੂਰਾ ਥਾਟ ਬਣਾਇਆ ਪੂਰੇ, ਵੇਖੋ ਏਕ ਸਮਾਨਾ। ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗਮਾਨਾ। ਸਤਿਗੁਰ ਕੀ ਜਿਸਨੂੰ ਮਤ ਆਵੇ, ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜਿਉ ਜਿਉ ਜਾਣੇ, ਤਿਸ ਅੰਤ ਰਵੈ ਹਰ ਨਾਮਾ। ਸੋ ਕਹੋ ਟਲ ਗੋਰੇ ਸੇਵੀ ਐ, ਐਹਨ ਇਸ ਸਹਿਜ ਸੁਭਾਏ, ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹਲਾ ਪੰਜਵਾਂ, ਘਰ ਬਾਰਵਾਂ,

ਨਾ ਗੁਣ ਗਾਵੋ ਗੋਪਾਲ ਰਾਏ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਰਹਾਓ ਵੱਡੇ ਪਾਗ ਪੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ, ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਵਿਆਪੈ, ਸਾਗਰ ਤਰਿਆ ਸਾਧੂ ਸੰਗ, ਨਿਰਭਉ ਨਾਮ ਜਪੋ ਹਰ ਰੰਗੈ, ਪਰਤਨ ਦੋ ਕਿਜ ਪਾਪ ਨ ਫੇੜੈ, ਜਮ ਨਿਧਾਰ ਨ ਆਵੈ ਨੇੜੇ।

ਵਧਾਈ ਤ੍ਰਿਸ਼ਨਾ ਯਗਨ ਪ੍ਰਵਿਆਪ ਬੁਝਾਈ ਨਾਨਕ ਉਧਰੈ ਪ੍ਰਭ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ ਜੋ ਸਤਿਸੰਗ ਜੀਓ, ਸਤਿਗੁਰ ਦੀ ਪਾਰ ਬਖਸ਼ ਰਹਿਮਤ ਹੋਈ, ਸੋਧ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ। ਸ਼ਬਦ ਚੌਂਕੀ ਕੀਰਤਨ ਸੋਧ ਰਹਿ ਸਭ ਦੇ ਪਾਠ ਉਪਰੰਤ ਸਰਬੱਤ ਦੇ ਭਲੇ ਲਈ, ਪੰਥ ਦੀ ਚੜ੍ਹਦੀ ਕਲਾ ਲਈ, ਆਪ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸਤਿਗੁਰ ਰਹਿਮਤ ਬਖਸ਼ੀ, ਪਵਿੱਤਰ ਹੁਕਮਨਾਮੇ ਬਖਸ਼ੇ, ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ, ਗੁਰੂ ਕਿਰਪਾ ਕਰੇ ਬਖਸ਼ੇ, ਆਪ ਦੇ ਸਰਬੱਤ ਸੰਗਤਾਂ ਦੇ ਹਿਰਦੇ ਵਿੱਚ ਵਸੇ। ਸਤਿਗੁਰ ਨੇ ਬੜੀ ਰਹਿਮਤ ਬਖਸ਼ੀ, ਇਸ ਪਾਵਨ ਪਵਿੱਤਰ ਬਚਨ ਵਿੱਚ ਇੱਕ ਸਵਾਲ ਹੈ ਅਤੇ ਦੂਜਾ ਨਾਲ ਹੀ ਜਵਾਬ ਸਤਿਗੁਰ ਨੇ ਦਿੱਤਾ। ਪਾਤਸ਼ਾਹ ਕਹਿੰਦੇ ਨਮਸਕਾਰ ਕਰੋ, ਕਰਨੀ ਕਿਹਨੂੰ? ਉਸ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਨੂੰ। ਅਤੇ ਫਿਰ ਗੁਣ ਕਿਹਦੇ ਗਾਉਣੇ? ਗੁਣ ਗਾਵੋ ਗੋਪਾਲ ਰਹੇ, ਉਸ ਪਰਮਾਤਮਾ ਦੇ ਪ੍ਰਿਥੀ ਦੇ ਸਾਜਨ ਕਰਨ ਵਾਲੇ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਗੁਣ ਗਾ। ਅਤੇ ਗੁਰੂ ਦੀ ਕਿਰਪਾ ਨਾਲ ਕਿਸੇ ਵੱਡੇ ਪਾਪ ਮਿਟੇ, ਗੁਰੂ ਵੱਡੇ ਭੈਣ ਨਾਲ ਗੁਰੂ ਦੀ ਕਿਤੇ ਸੇਵਾ ਪ੍ਰਾਪਤ ਹੋ ਜਾਏ, ਕੋਟ ਅਪਰਾਧ ਮਿਟੇ ਹਰ ਸੇਵਾ, ਔਗਣ ਸਾਰੇ ਦੂਰ ਹੋ ਜਾਂਦੇ, ਗੁਣਾਂ ਦੀ ਪ੍ਰਾਪਤੀ ਹੁੰਦੀ ਹੈ, ਜੀਵਨ ਸਫਲ ਹੋ ਜਾਂਦਾ। ਗੁਰੂ ਕਿਰਪਾ ਕਰੇ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ ਨੂੰ ਬਹੁਤ ਬਹੁਤ ਧੰਨਵਾਦ ਜੀ। ਇਹਨੂੰ ਸ਼ਾਮਾਂ ਦੇ ਦੀਵਾਨ ਦੀ ਆਰੰਭਤਾ ਹੋ ਰਹੀ ਹੈ। ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਹੋਣਾਂ ਦਾ ਜੱਥਾ, ਜੋ ਸਾਡੇ ਪਾਸ ਅੱਜ ਤੋਂ ਕੱਲ੍ਹ ਆਏ ਸਨ, ਸੁਦਾਸ ਪਹਿਲੀ ਵਾਰ ਇਹਨਾਂ ਦੇ ਦਰਸ਼ਨ ਕਰ ਰਿਹਾ ਇੱਥੇ। ਸੋ ਇਹਨਾਂ ਨੂੰ ਜੀ ਆਇਆਂ ਦਰਬਾਰ ਵਿੱਚ ਆਪਣੇ ਵੱਲੋਂ, ਸੰਗਤਾਂ ਵੱਲੋਂ, ਸਮੂਹਕ ਗੁਰਦੁਆਰਾ ਸੇਵਾਦਾਰਾਂ ਵੱਲੋਂ। ਆਉਣ ਵਾਲੇ ਸਮੇਂ ਜਿੰਨਾ ਸਮਾਂ ਸਤਿਗੁਰ ਬਖਸ਼ ਕਰਨੇ, ਆਪ ਸੰਗਤਾਂ ਦੀ ਸਵੇਰਾ ਸੰਗਤਾਂ ਦੀ ਸੇਵਾ ਸਵੇਰੇ ਸ਼ਾਮ ਕੀਰਤਨ ਦੁਆਰਾ ਕਰਨਗੇ। ਆਪ ਜੀ ਨੂੰ ਵੀ ਬੇਨਤੀ ਹੈ ਕਿ ਜਦੋਂ ਕੋਈ ਪ੍ਰਬੰਧ ਕੀਤਾ ਜਾਂਦਾ ਤਾਂ ਉਹਦਾ ਮਤਲਬ ਹੈ ਕਿ ਆਪਾਂ ਇਹਨੂੰ ਪ੍ਰਬੰਧ ਨੂੰ ਸਮਝਣ ਦਾ ਯਤਨ ਕਰੀਏ ਕਿ ਸਾਡੇ ਵਾਸਤੇ ਕੀਤਾ ਜਾਂਦਾ। ਆਪਾਂ ਜਦੋਂ ਵੀ ਗੁਰਦੁਆਰਾ ਸਾਹਿਬ ਆਈਏ, ਕੋਸ਼ਿਸ਼ ਕਰੀਏ ਕਿ ਬੈਠ ਕੇ ਕੁਛ ਸਮਾਂ ਅਸੀਂ ਦਰਬਾਰ ਵਿੱਚ ਕੀਰਤਨ ਕਥਾ ਇਤਿਹਾਸ ਤੋਂ ਜੋ ਗੁਰੂਆਂ ਦਾ ਗੁਰੂ ਦੀ ਬਖਸ਼ਿਸ਼ ਹੈ ਉਹਨੂੰ ਅਸੀਂ ਸਰਵਣ ਕਰਨ ਦਾ ਯਤਨ ਕਰੀਏ, ਤਾਂ ਕਿ ਸਾਡਾ ਜੀਵਨ ਸਫਲ ਹੋ ਸਕੇ। ਮਾਲਕ ਕਿਰਪਾ ਕਰੇ, ਸਭ ਨੂੰ ਚੜ੍ਹਦੀਆਂ ਕਲਾ ਨੂੰ ਬਹੁਤ ਬਹੁਤ ਧੰਨਵਾਦ ਜੀ। ਹਮ ਸ਼ਰਮਾ ਦੇ ਦੀਵਾਨ ਦੀ ਆਰੰਭਤਾ ਹੋ ਰਹੀ ਹੈ, ਆਓ ਇਹਨਾਂ ਪਾਸੋਂ ਬੜੇ ਪਿਆਰ ਦੇ ਨਾਲ ਕੀਰਤਨ ਸਰਵਣ ਕਰੀਏ। ਰੁਮਾਲੇ ਬਾਹਰ ਰੱਖੇ ਹੋਏ ਨੇ, ਅਗਰ ਕਿਸੇ ਨੂੰ ਜ਼ਰੂਰਤ ਹੈ ਤੁਸੀਂ ਲੈ ਸਕਦੇ। ਅਤੇ ਬੇਨਤੀ ਇਹ ਵੀ ਆ ਕਿ ਰੁਮਾਲੇ ਭੇਟਾ ਕਰਨੇ ਆਪਾਂ ਬੰਦ ਕਰੀਏ। ਬਹੁਤ ਮਹਾਰਾਜ ਦੀ ਬਖਸ਼ਿਸ਼ ਸਾਡੇ 'ਤੇ, ਬੜੀ ਕਿਰਪਾ ਹੈ, ਔਰ ਰੁਮਾਲਿਆਂ ਦੀ ਭਰਮਾਰ ਲੱਗੀ, ਗੁਰਮੁਖ ਪੜ੍ਹਨਾਂ ਦੀਆਂ ਪੜ੍ਹਨਾ ਗੁਰਦੁਆਰਿਆਂ 'ਚ ਬੱਜੀਆਂ ਪਈਆਂ, ਕਿਸੇ ਕੰਮ ਨਹੀਂ ਆ ਰਹੀਆਂ। ਤੁਹਾਨੂੰ ਬੀਬੀਓ ਬੇਨਤੀ ਹੈ, ਬੱਚਿਆਂ ਦੇ ਕੱਪੜੇ ਬਣਾਉਣੇ ਉਹ ਲੈ ਜਾਓ, ਜੈਕਟਾਂ ਬਣਾਉਣੀਆਂ ਉਹ ਲੈ ਜਾਓ, ਸੂਟ ਕਿਤੇ ਬਣਦਾ ਤਾਂ ਉਹ ਵੀ ਬਣਾ ਲਓ। ਐਵੇਂ ਵਹਿਮ ਭਰਮ ਭੁਲੇਖੇ ਕੱਢੋ, ਬਾਬੇ ਨਾਨਕ ਦੇ ਕੱਪੜੇ ਹੋਣ ਅਤੇ ਗੁਰੂ ਦੇ ਕੱਪੜੇ ਹੁੰਦੇ, ਸਾਨੂੰ ਚੰਗੇ ਨਾ ਲੱਗਣ। ਕੋਸ਼ਿਸ਼ ਕਰੀਏ ਕਿ ਆਪਾਂ ਇਹਨਾਂ ਨੂੰ ਯੂਜ਼ ਕਰਨ ਦਾ ਯਤਨ ਕਰੀਏ। ਸਭ ਦਾ ਧੰਨਵਾਦ, ਪੁੱਲਾਂ ਚੁੱਕਾਂ ਦੀ ਖਿਰਮਾਨ ਸਰਵਣ ਕਰੋ, ਕੀਰਤਨ ਲੰਗਰ ਛੱਕ ਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰੂ ਜੀ ਕਿਰਪਾ ਕਰਨ। ਗੁਰਬਾਣੀ ਗਾਵਹਿ ਭਾਈ, ਉਹ ਸਫਲ ਸਦਾ ਸੁਖਦਾਈ। ਸਤਿਗੁਰਾਂ ਜੀ ਦੀ ਹਜ਼ੂਰੀ ਵਿੱਚ ਬੈਠ ਕਰਕੇ ਅੰਮ੍ਰਿਤਮਈ ਬਾਣੀ ਆਪ ਜੀ ਨੇ ਸਰਵਣ ਕੀਤੀ, ਸੋ ਸਮਾਂ ਹੋਇਆ ਗੁਰਮਤਿ ਵਿਚਾਰਾਂ ਦਾ। ਸੋ ਆਓ ਜੀ, ਗਿਆਨੀ ਜੀ ਪਾਸੋਂ ਅੰਮ੍ਰਿਤਮਈ ਬਚਨਾਂ ਦੀ ਸਾਂਝ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਤੁਹਾਡਾ ਸਾਰਿਆਂ ਦਾ ਗਾਇਨ ਕੀਤਾ, ਸ਼ਰਨ ਕੀਤਾ ਨਾਮ ਮਾਲਕ ਜੀ ਥਾਂ ਪਾਉਣ, ਸਭਨਾਂ ਦੇ ਘਰਾਂ ਪਰਿਵਾਰਾਂ ਵਿੱਚ ਮਾਲਕ ਜੀ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ, ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ। ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਆਪ ਜੀ ਨੂੰ ਲਾਹੀ ਬਾਣੀ ਦੇ ਮਰੋਲ ਕੀਰਤਨ ਸਰਵਨ ਕਰਾਏ ਨੇ। ਸਤਿਗੁਰੂ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ, ਇਹ ਕੱਲ੍ਹ ਸਾਡੇ ਪਾਸ ਪਹੁੰਚੇ ਨੇ। ਆਉਣ ਵਾਲਾ ਸਮਾਂ ਜਿੰਨਾ ਸਤਿਗੁਰ ਨੇ ਬਖਸ਼ਿਸ਼ ਕੀਤਾ ਹੈ ਉਹਦੇ ਮੁਤਾਬਕ ਭਾਈ ਸਾਹਿਬ ਦਾ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਗੁਰਚਰਨਾਂ ਨਾਲ ਜੋੜਨ ਦਾ ਯਤਨ ਕਰੇਗਾ। ਆਪਾਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਕਿ ਆਪਾਂ ਨੂੰ ਬੈਠ ਕੇ ਜਿੰਨਾ ਸਮਾਂ ਸਾਨੂੰ ਮਿਲੇ ਦਰਬਾਰ ਵਿੱਚ, ਅਸੀਂ ਬੈਠ ਕੇ ਕੀਰਤਨ ਕਥਾ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰਿਆ ਕਰੀਏ ਜੀ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਭਾਈ ਸਾਹਿਬ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੂੰ ਜੀ ਆਇਆ। ਅੱਖਾਂ ਦਾ ਕੈਂਪ ਲੱਗਣਾ ਗੁਰਦੁਆਰਾ ਸਾਹਿਬ ਵਿਖੇ, ਅੱਖਾਂ ਦੀ ਚੈੱਕਅਪ ਲਈ 14 ਜੂਨ ਤੋਂ ਲੈ ਕੇ ਅਤੇ 14 ਜੂਨ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਸ਼ਾਮ 14 ਜੂਨ ਨੂੰ ਅੱਖਾਂ ਦੀ ਚੈੱਕਅਪ ਕਿਸੇ ਨੇ ਕਰਾਉਣੀ ਹੈ ਅਤੇ ਕੈਂਪ ਲੱਗ ਰਿਹਾ। ਆਪ ਜੀ ਨੂੰ ਬੇਨਤੀ ਜ਼ਰੂਰ ਇਸ ਵਿੱਚ ਇਸ ਦਾ ਲਾਹਾ ਲੈਣ ਦੀ ਪ੍ਰਾਪਤ ਕਰਨੀ। ਜੋ ਕੀਰਤਨ ਦੀਆਂ ਕਲਾਸਾਂ ਨੇ ਬੁੱਧਵਾਰ ਨੂੰ 6 ਤੋਂ 7 ਵਜੇ ਤੱਕ ਹਰ ਬੁੱਧਵਾਰ ਲੱਗਦੀਆਂ ਨੇ। ਦਸਤਾਰ ਸਿਖਲਾਈ ਜੋ ਹੈ ਉਹ ਸ਼ੁੱਕਰਵਾਰ ਨੂੰ 6 ਵਜੇ ਦਾ ਪ੍ਰੋਗਰਾਮ ਹੁੰਦਾ। ਔਰ ਜਿਨ੍ਹਾਂ ਗੁਰਮ ਪਿਆਰਿਆਂ ਨੇ ਦਸਤਾਰ ਸਿੱਖਣੀ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਸਮੇਂ ਸਿਰ ਪਹੁੰਚ ਕੇ ਆਪਾਂ ਨੂੰ ਲਾਹਾ ਲੈਣਾ ਜੀ। ਅਤੇ ਹਰ ਸ਼ੁੱਕਰਵਾਰ ਨੂੰ ਟੈਕਸ ਦੇ ਫਾਰਮ ਭਰੇ ਜਾਂਦੇ ਨੇ। ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਵਣ ਕਰਾਉਣਗੇ। ਬੜੇ ਪਿਆਰ ਨਾਲ ਸਰਵਣ ਕਰੋ ਜੀ। ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

ਹਰ ਕਾ ਸਿਮਰਨ ਛਾੜ ਕੇ ਘਰ ਲੈ ਆਇਆ ਮਾਲ। ਕਬੀਰ ਸਾਧੂ ਕੋ ਮਿਲਨੇ ਜਾਈਏ, ਸਾਥ ਨਾ ਲੀਜੈ ਕੋਈ।

ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਥ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਧੰਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਸਿੰਘਾਂ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਹੋ। ਸਮਾਂ ਹੈ ਲੜੀਵਾਰ ਚੱਲ ਰਹੇ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸਲੋਕਾਂ ਦੀ ਲੜੀ ਦੀ ਵਿਚਾਰ ਦਾ। ਤੋ ਆਓ ਸਾਧ ਸੰਗਤ, ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਸਾਹਿਬ ਸਤਿਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਸਲੋਕ ਬਾਬਾ ਕਬੀਰ ਸਾਹਿਬ ਦੇ ਸਲੋਕਾਂ ਦੀ ਲੜੀ ਵਿੱਚੋਂ ਮੈਂ ਆਪ ਸੰਗਤ ਦੇ ਨਾਲ ਸਾਂਝੇ ਕੀਤੇ ਨੇ, ਜਿਨ੍ਹਾਂ ਦਾ ਨੰਬਰ ਹੈ 115 ਤੇ 16। ਸਲੋਕ ਦੇ ਬੋਲ ਨੇ ਬੁੱਢਾ ਬੰਸ ਕਬੀਰ ਕਾ। ਬੁੱਢਾ ਦਾ ਅਰਥ ਹੁੰਦਾ ਹੈ ਡੁੱਬਿਆ। ਵੈਸੇ ਬੁੱਢਾ ਆਪਾਂ ਬੁੱਢੇ ਮਨੁੱਖ ਨੂੰ ਵੀ ਕਹਿ ਦਿੰਦੇ ਹਾਂ, ਜਿਹਦੀ ਆਰਜਾ ਜ਼ਿਆਦੀ ਹੋਵੇ ਉਹਨੂੰ ਵੀ ਬੁੱਢਾ ਕਿਹਾ ਜਾਂਦਾ ਹੈ। ਪਰ ਇੱਥੇ ਬੁੱਢਾ ਦਾ ਅਰਥ ਹੈ ਡੁੱਬਿਆ ਹੋਇਆ। ਸਤਿਗੁਰ ਦੀ ਬਾਣੀ ਵਿੱਚ ਜਿੱਥੇ ਆਪਾਂ ਡੁੱਬਾ ਸ਼ਬਦ ਪੜ੍ਹਦੇ ਹਾਂ ਉੱਥੇ ਬੁੱਢਾ ਸ਼ਬਦ ਵੀ ਬਹੁਤ ਵਾਰ ਆਇਆ ਹੈ। ਕਬੀਰ ਸਾਹਿਬ ਨੇ ਫਰਮਾਇਆ ਹੈ ਵੀ ਕਬੀਰ ਦਾ ਬੰਸ ਡੁੱਬ ਗਿਆ ਹੈ। ਬੰਸ ਕਿਹਨੂੰ ਕਹਿੰਦੇ ਨੇ? ਧੀਆਂ ਪੁੱਤਰ ਪਰਿਵਾਰ, ਉਹਨੂੰ ਬੰਸ ਕਿਹਾ ਜਾਂਦਾ ਹੈ, ਵੰਸ ਕਹਿੰਦੇ ਆਪਾਂ। ਉਹਦਾ ਰੀਜ਼ਨ ਕੀ ਬਣਿਆ? ਵੀ ਉਪਜਿਓ ਪੂਤ ਕਮਾਲ, ਕਿਉਂਕਿ ਇੱਕ ਪੁੱਤਰ ਪੈਦਾ ਹੋਇਆ ਹੈ ਇਸ ਕਰਕੇ। ਹੁਣ ਇੱਥੇ ਥੋੜੀ ਜਿਹੀ ਗੱਲ ਆਪਾਂ ਸਮਝਣੀ ਹੈ, ਕਿਉਂਕਿ ਬਹੁਤੀ ਵਾਰ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਸ਼ਬਦਾਂ ਦੇ ਨਾਲ ਸਾਡੇ ਕੁਝ ਸੱਜਣਾਂ ਨੇ ਬਹੁਤ ਸਾਰੀਆਂ ਸਾਖੀਆਂ ਜਿਹੜੀਆਂ ਨੇ ਉਹ ਜੋੜੀਆਂ ਹੋਈਆਂ ਨੇ। ਜਿਵੇਂ ਅਸੀਂ ਜਪਜੀ ਸਾਹਿਬ ਦੇ ਵਿੱਚੋਂ ਇੱਕ ਪੰਕਤੀ ਪੜ੍ਹਦੇ ਹਾਂ ਵੀ ਤਿੱਥੈ ਸੀਤੋ ਸੀਤਾ ਮੈਂ ਮਾਮਾ ਏ। ਖਾਸ ਕਰਕੇ ਕੁਝ ਸੰਪਰਦਾਇ ਵੀਰਾਂ ਵੱਲੋਂ ਜਦੋਂ ਟੀਕੇ ਲਿਖੇ ਗਏ, ਅਰਥ ਕੀਤੇ ਗਏ ਤੇ ਸਾਖੀਆਂ ਦਾ ਕਿਉਂਕਿ ਪ੍ਰਚਲਨ ਬਹੁਤ ਹੈ, ਅੱਜ ਵੀ ਤੁਸੀਂ ਵੇਖੋ ਲੋਕ ਸਾਖੀਆਂ ਦੇ ਨਾਲ ਬੜਾ ਜੁੜਦੇ ਨੇ। ਹੁਣ ਇੱਕ ਤੇ ਸਾਖੀ ਹੈ ਵੀ ਬਣਾਈ ਗਈ ਕੋਈ ਗੱਲ ਸਮਝਾਉਣ ਲਈ, ਕਈ ਵਾਰ ਸਾਖੀਆਂ ਜਿਹੜੀਆਂ ਨੇ ਉਹ ਬੜੀਆਂ ਅਜੀਬ ਕਿਸਮ ਦੀਆਂ ਵੀ ਸਟੇਜਾਂ ਤੋਂ ਸੁਣਾਈਆਂ ਜਾਂਦੀਆਂ ਨੇ, ਉਹ ਇਤਿਹਾਸ ਹੁੰਦਾ ਨਹੀਂ ਹੈ ਪਰ ਬਣਾ ਲਈਆਂ ਜਾਂਦੀਆਂ ਨੇ। ਹੁਣ ਜਿਹੜੀ ਸਾਖੀ ਨਾਲ ਚਲੋ ਗੁਰਮਤ ਦਾ ਕੋਈ ਪੱਖ ਸਪਸ਼ਟ ਹੁੰਦਾ ਹੈ, ਉਹਨੂੰ ਸੁਣਾਉਣਾ ਵੀ ਕੋਈ ਗੁਨਾਹ ਨਹੀਂ ਹੁੰਦਾ, ਪਰ ਉਸੇ ਸਿਲਸਿਲੇ ਵਿੱਚ ਉਸੇ ਲੜੀ ਦੇ ਵਿੱਚ ਬਹੁਤ ਸਾਰੀਆਂ ਸਾਖੀਆਂ ਜਿਹੜੀਆਂ ਕੱਚਰ ਘੜ ਸਨ, ਜਿਨ੍ਹਾਂ ਦਾ ਅਰਥ ਕੋਈ ਨਹੀਂ, ਮਤਲਬ ਕੋਈ ਨਹੀਂ ਹੈ, ਜਿਹੜੀਆਂ ਗੈਰ ਕੁਦਰਤੀ ਨੇ, ਇੱਦਾਂ ਕਹਿ ਲਓ ਵੀ ਕੁਦਰਤ ਦੇ ਸੁਭਾਅ ਦੇ ਜਿਹੜੀਆਂ ਉਲਟ ਨੇ, ਉਦਾਂ ਦੀਆਂ ਸਾਖੀਆਂ ਵੀ ਬਣਾਈਆਂ ਗਈਆਂ। ਤੇ ਮੈਂ ਇੱਕ ਅਰਥ ਪੜ੍ਹ ਰਿਹਾ ਸੀ ਸੰਪਰਦਾਇ ਵੀਰ ਦੇ, ਉਹਦੇ ਟੀਕੇ ਦੇ ਅਰਥ ਸਨ ਵੀ ਉਹਨੇ ਕੀਤੇ ਵੀ ਤਿੱਥੇ ਸੀਤੋ ਸੀਤਾ ਮਹਿਮਾ ਮਾਏ, ਉਹਨੇ ਨਾਲ ਸੀਤਾ ਦੀ ਕਹਾਣੀ ਜੁੜੀ ਉਹਦੇ, ਇਹ ਜਿਹੜੀ ਰਾਮ ਦੀ ਪਤਨੀ ਹੈ ਸੀਤਾ। ਹੁਣ ਸੀਤਾ
ਰਾਮ ਦੀ ਪਤਨੀ ਵੀ ਹੈ, ਪਰ ਇੱਥੇ ਸਿੱਧੇ ਦੇ ਅਰਥ ਨੇ ਵੀ ਇਹ ਉਸ ਅਵਸਥਾ ਦਾ ਜ਼ਿਕਰ ਹੈ ਜਿੱਥੇ ਰੱਬ ਦਾ ਭਗਤ ਉਹਦੀ ਮਹਿਮਾ ਦੇ ਵਿੱਚ ਸੀਤਾ ਗਿਆ, ਜਿਵੇਂ ਓਤ ਪੋਤ ਹੋ ਗਿਆ। ਹੁਣ ਉਸ ਅਵਸਥਾ ਦਾ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਪਜੀ ਸਾਹਿਬ ਵਿੱਚ ਜ਼ਿਕਰ ਕੀਤਾ ਤੇ ਉਹਨਾਂ ਲਿਖਿਆ ਤਿੱਥੈ ਸੀਤੋ ਸੀਤਾ, ਇਹਨੂੰ ਪੜਾਂਗੇ ਸੀਤਾ, ਸੀਤਿਆ ਹੋਇਆ ਜਿਵੇਂ ਕੱਪੜੇ ਨੂੰ ਸੀਆ ਜਾਂਦਾ। ਉਸ ਅਵਸਥਾ ਦਾ ਜ਼ਿਕਰ ਹੈ ਜਿੱਥੇ ਰੱਬ ਦੇ ਨਾਲ ਸੀਤਾ ਗਿਆ, ਜਿਹੜਾ ਜਿਵੇਂ ਮਹਾਰਾਜ ਦੀ ਬਾਣੀ ਵਿੱਚ ਆਉਂਦਾ ਏ ਵੀ ਹੋਵੇ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢੈ, ਵੀ ਸੂਈ ਧਾਗੇ ਦੇ ਨਾਲ ਪੁਰਾਣੇ ਕੱਪੜੇ ਨੂੰ ਜੇ ਪਾੜ ਜਾਵੇ ਤੇ ਉਹਨੂੰ ਗੰਢ ਲਿਆ ਜਾਂਦਾ ਹੈ। ਇਉਂ ਪਤ ਪਾਟੀ ਸਿਫਤੀ ਸੀ ਪੈ, ਮਹਾਰਾਜ ਨੇ ਆਖਿਆ ਏਦਾਂ ਹੀ ਜੇ ਬੰਦੇ ਦੀ ਮਨੁੱਖ ਦੀ ਪਤ ਇੱਜ਼ਤ ਦਾ ਕੱਪੜਾ ਲੀਰੋ ਲੀਰ ਹੋ ਗਿਆ ਹੋਵੇ ਤੇ ਰੱਬ ਦੀ ਸਿਫਤ ਸਲਾਹ ਦੁਆਰਾ ਉਹ ਕੱਪੜਾ ਸੀਤਾ ਜਾਂਦਾ ਹੈ। ਹੁਣ ਇੱਥੇ ਥੋੜਾ ਜਿਹਾ ਸ਼ਬਦਾਂ ਦੀ ਭਿੰਨਤਾ ਹੈ, ਮਹਾਰਾਜ ਨੇ ਲਿਖ ਦਿੱਤਾ ਵੀ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਸਪਸ਼ਟ ਹੋ ਗਈ ਨਾ ਗੱਲ ਮਹਿਮਾ ਦੇ ਵਿੱਚ। ਹੁਣ ਜਿਹਨੇ ਸਾਖੀ ਬਣਾਉਣੀ ਸੀ ਉਹਨੇ ਸੀਤਾ ਉੱਤੇ ਸਾਖੀ ਬਣਾ ਲਈ। ਬਹੁਤ ਵਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਸ਼ਬਦਾਂ ਦੇ ਨਾਲ ਐਸਾ ਵਾਪਰਿਆ ਹੈ। ਇਹ ਤੇ ਵੈਸੇ ਭਾਈ ਕਾਨ ਸਿੰਘ ਨਾਭਾ ਹੋਣਾ ਨੇ ਜਦੋਂ ਮਹਾਨ ਕੋਸ਼ ਲਿਖਿਆ ਤੇ ਆਪਾਂ ਜਾਣਦੇ ਹਾਂ ਵੀ ਇੱਕ ਇੱਕ ਸ਼ਬਦ ਦੇ ਕਿੰਨੇ ਕਿੰਨੇ ਅਰਥ ਜਿਹੜੇ ਨੇ ਉਹ ਬਣਦੇ ਨੇ, ਵੀ ਇੱਕ ਇੱਕ ਸ਼ਬਦ ਵੀ ਜਿਹੜਾ ਹੈ। ਮੈਂ ਪਿਛਲੇ ਦਿਨ ਅਰਜ਼ ਕੀਤੀ ਸੀ ਆਪਾਂ ਤੇ ਹੁਣ ਜਿਹੜੇ ਕਲਚਰ ਵਿੱਚੋਂ ਆਏ ਹਾਂ, ਇੱਕ ਸ਼ਬਦ ਹੈ ਵੱਟ, ਵੱਟੇ ਵੱਟ ਤੁਰਿਆ ਜਾ, ਹੁਣ ਸ਼ਬਦ ਤੇ ਉਹ ਵੀ ਵੱਟ ਹੀ ਹੈ। ਉੱਥੇ ਵੱਟ ਦਾ ਅਰਥ ਹੈ ਜਿਹੜੀ ਖੇਤਾਂ ਦੇ ਵਿੱਚ ਪਾਈ ਜਾਂਦੀ ਹੈ ਉਹਨੂੰ ਵੱਟ ਕਹਿੰਦੇ ਨੇ, ਤੇ ਹੁਣ ਵੱਟੇ ਵੱਟ ਤੁਰਿਆ ਜਾਂਦਾ ਸੀ ਤੇ ਉਹਨੂੰ ਵੱਟ ਚੜ ਗਿਆ, ਹੁਣ ਵੱਟ ਉੱਥੇ ਅਰਥ ਹੋਰ ਬਦਲ ਗਏ। ਹੁਣ ਬੰਦਾ ਕਹਿੰਦਾ ਤੇਰੇ ਮੈਂ ਵੱਟ ਕੇ ਚਪੇੜ ਮਾਰਨੀ, ਉੱਥੇ ਅਰਥ ਹੋਰ ਹੋ ਗਏ। ਸ਼ਬਦ ਇੱਕੋ ਹੀ ਹੈ, ਅੰਗਰੇਜ਼ੀ ਵਾਲੇ ਵੱਟ ਦਾ ਮਤਲਬ ਕੁਝ ਹੋਰ ਹੈ। ਤੋ ਸ਼ਬਦ ਇੱਕੋ ਹੀ ਹੈ, ਉਹਦੇ ਅਰਥ ਜਿਹੜੇ ਨੇ ਉਹ ਵੱਖਰੇ ਵੱਖਰੇ ਨੇ। ਹੁਣ ਕਬੀਰ ਸਾਹਿਬ ਦੇ ਜਿਹੜੇ ਬਚਨ ਨੇ ਉਹਨਾਂ ਦੇ ਵਿੱਚ ਇੱਕ ਸ਼ਬਦ ਲੋਈ ਵਰਤਿਆ ਗਿਆ, ਜਿਹੜਾ ਉਹਨਾਂ ਨੇ ਵਰਤਿਆ ਕਹਿਤ ਕਬੀਰ ਸੁਣੋ ਰੇ ਲੋਈ। ਬਾਬਾ ਕਬੀਰ ਸਾਹਿਬ ਨੇ ਆਖਿਆ ਲੋਈ ਦਾ ਅਰਥ ਹੈ ਲੁਕਾਈ, ਲੁਕੋ ਸੁਣੋ, ਅਬ ਤੁਮਰੀ ਪ੍ਰਤੀਤ ਨਾ ਹੋਈ, ਵੀ ਇਹ ਲੋਕੋ ਹੁਣ ਮੈਨੂੰ ਤੁਹਾਡੇ ਤੇ ਵਿਸ਼ਵਾਸ ਨਹੀਂ ਰਿਹਾ। ਕਹਿਤ ਕਬੀਰ ਸੁਣੋ ਰੇ ਲੋਈ, ਰੇ ਲੋਈ ਆਵਾਜ਼ ਮਾਰ ਕੇ ਆਖਿਆ ਵੀ ਲੋਕੋ ਅਬ ਤੁਮਰੀ ਪ੍ਰਤੀਤ ਨਾ ਹੋਈ, ਅੱਗੇ ਮੈਂ ਤੁਹਾਡਾ ਵਿਸ਼ਵਾਸ ਕਰਦਾ ਸੀ, ਹੁਣ ਮੈਂ ਤੁਹਾਡੇ ਉੱਤੇ ਵਿਸ਼ਵਾਸ ਨਹੀਂ ਕਰਦਾ, ਹੁਣ ਵਿਸ਼ਵਾਸ ਮੈਂ ਸ਼ਬਦ ਉੱਤੇ ਕਰਦਾ, ਆਪਣੇ ਗੁਰੂ ਉੱਤੇ ਕਰਦਾ, ਅੱਗੇ ਲੋਕਾਂ ਉੱਤੇ ਕਰਦਾ ਸੀ, ਲੋਕ ਜਿੱਦਾਂ ਕਹਿੰਦੇ ਸੀ ਉਦਾਂ ਕੰਮ ਕਰਦਾ ਸੀ, ਹੁਣ ਨਹੀਂ ਕਰਦਾ ਮੈਂ। ਜਿਹਨੇ ਸਾਖੀ ਬਣਾਈ ਉਹਨੇ ਆਖਿਆ ਵੀ ਲੋਈ ਬਾਬਾ ਕਬੀਰ ਸਾਹਿਬ ਦੀ ਪਤਨੀ ਸੀ, ਤੇ ਕਬੀਰ ਆਪਣੀ ਪਤਨੀ ਨੂੰ ਕਹਿੰਦਾ ਹੈ ਵੀ ਹੁਣ ਤੇਰੇ ਉੱਤੇ ਮੈਨੂੰ ਵਿਸ਼ਵਾਸ ਨਹੀਂ ਰਿਹਾ, ਹੁਣ ਇਹ ਸੈਂਸ ਨਹੀਂ ਬਣਦੀ ਗੱਲ ਦੀ। ਹਾਲਾਂਕਿ ਕਬੀਰ ਦੀ ਪਤਨੀ ਦੀਆਂ ਸਾਖੀਆਂ ਉਹ ਵੀ ਆਉਂਦੀਆਂ ਨੇ ਵੀ ਬੜੀ ਵਫਾਦਾਰ ਸੀ, ਕਬੀਰ ਸਾਹਿਬ ਨੂੰ ਸਿਆਣਾ ਮੰਨ ਕੇ ਹਰ ਗੱਲ ਹੀ ਮੰਨਦੀ ਸੀ ਉਹ। ਪਰ ਇੱਕ ਪਾਸੇ ਬਾਣੀ ਚ ਪੜ੍ਹ ਦਿੱਤਾ ਵੀ ਕਹਿਤ ਕਬੀਰ ਸੁਣੋ ਰੇ ਲੋਈ ਅਬ ਤੁਮਰੀ, ਇੱਕ ਤੇ ਅਸੀਂ ਸਾਖੀ ਕਲਚਰ ਵਿੱਚੋਂ ਥੋੜਾ ਜਿਹਾ ਬਾਹਰ ਨਿਕਲੀਏ ਕਿ ਕੋਈ ਸਮਾਂ ਹੁੰਦਾ ਸੀ ਜਦੋਂ ਆਪਾਂ ਸੁਣਦੇ ਹੁੰਦੇ ਸੀ, ਮਤ ਬੁੱਧ ਓਨੀ ਸੀ, ਬੱਚੇ ਦੀ ਜ਼ਰੂਰੀ ਹੋ ਸਕਦੀ ਹੈ, ਪਰ 70-80 ਸਾਲ ਦਾ ਬੰਦਾ ਵੀ ਆਪਣੀ ਸੁਰਤ ਨੂੰ ਇੰਨਾ ਡਿਵੈਲਪ ਨਹੀਂ ਕਰ ਸਕਿਆ ਵੀ ਉਹ ਨਿਰੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਸੁਣ ਸਕੇ। ਅੱਜ ਤੁਸੀਂ ਕਦੀ ਮਹਿਸੂਸ ਕੀਤਾ ਵੀ ਢੋਲਕੀਆਂ ਚਿਮਟਿਆਂ ਛੈਣਿਆਂ ਵਾਲਿਆਂ ਦੇ ਅੱਗੇ ਭੀੜਾਂ ਕਿਉਂ ਬੈਠੀਆਂ ਨੇ? ਕਿਉਂਕਿ ਉਹਨਾਂ ਨੇ ਇੱਕ ਅੱਧੀ ਸਾਖੀ ਸੁਣਾ ਦੇਣੀ ਹੈ ਉਦਾਂ ਦੀ। ਇਸ ਕਰਕੇ ਉਹ ਜਿਹੜਾ ਮੈਂਟਲ ਲੈਵਲ ਹੈ, ਜਿਹੜਾ ਬੁੱਧੀ ਦਾ ਲੈਵਲ ਹੈ, ਉਹ ਉਹਨਾਂ ਕੀ ਹੈ। ਮੈਥ ਦੀ ਕਲਾਸ ਬੰਦੇ ਨੂੰ ਬੋਰ ਕਰਦੀ ਹੈ ਕਿਉਂਕਿ ਉੱਥੇ ਤੁਹਾਨੂੰ ਦਿਮਾਗ ਵਰਤਣਾ ਪੈਣਾ। ਜਿੱਥੇ ਵੀ ਅੱਜ ਗੁਰਦੁਆਰਿਆਂ ਦੇ ਵਿੱਚ ਕਥਾ ਦੇ ਦੀਵਾਨਾਂ ਵਿੱਚ ਸੰਗਤ ਕਿਉਂ ਘੱਟ ਹੁੰਦੀ ਹੈ? ਚਲੋ ਤੁਸੀਂ ਤੇ ਜਿਹੜੇ 20-25 ਜਾਣੇ ਬੈਠੇ ਹੋ ਠੀਕ ਹੈ, ਸੋਚਿਆ ਕਿਉਂ ਹੁੰਦਾ ਹੈ? ਕਿਉਂਕਿ ਮੈਥ ਦੀ ਕਲਾਸ ਹੈ। ਪਰ ਇੱਥੇ ਇੱਕ ਬਾਬਾ ਆਇਆ ਹੋਵੇ, 2-4 ਧਾਰਨਾ ਪੜ੍ਹਾ ਜਾਵੇ, ਢੋਲਕੀ ਖੜਕਾ ਜਾਵੇ, ਚਿਮਟਾ ਖੜਕਾ ਜਾਵੇ, ਇੱਕ ਅੱਧੀ ਸਾਖੀ ਸੁਣਾ ਜਾਵੇ,
ਲੱਖਾਂ ਡਾਲਰ ਇਕੱਠਾ ਕਰਕੇ ਲੈ ਜਾਵੇ ਤੇ ਲੋਕਾਂ ਨੇ ਆਣਾ ਵਾਹ ਜੀ ਵਾਹ, ਆਨੰਦ ਵੱਜ ਗਿਆ। ਜਿਵੇਂ ਬੱਚਾ ਸਕੂਲ ਵਿੱਚ ਭੇਜੋ ਤੁਸੀਂ ਤੇ ਸਕੂਲ ਵਿੱਚ ਬੱਚਾ ਜਾਵੇ ਤੇ ਜਦੋਂ ਖੇਡਦਾ ਹੀ ਰਵੇ ਖੇਡਦਾ ਹੀ ਰਵੇ, ਉਹ ਕਹਿੰਦਾ ਹੈ ਵੀ ਜਿਹੜਾ ਟੀਚਰ ਮੈਨੂੰ ਰੋਕਦਾ ਟੋਕਦਾ ਨਹੀਂ ਹੈ, ਹੁਣ ਗਿਆ ਤੇ ਉਹ ਵੀ ਸਕੂਲ 'ਚ ਹੀ ਹੈ ਨਾ, ਪਰ ਉਹ ਸਾਰਾ ਦਿਨ ਸਵੇਰ ਦੇ ਪਹਿਲੇ ਪੀਰੀਅਡ ਤੋਂ ਲੈ ਕੇ ਜਿੰਨਾ ਚਿਰ 2:30 ਵਜੇ ਤਾਈਂ ਛੁੱਟੀ ਨਹੀਂ ਨਾ ਹੋਈ ਉਹਨਾਂ ਚਿਰ ਖੇਡ ਦੇ ਮੈਦਾਨ 'ਚ ਹੀ ਰਿਹਾ। ਖੇਡਣਾ ਵੀ ਚੰਗਾ ਸੀ ਪਰ ਉਹਦੀ ਵੀ ਕੋਈ ਇੱਕ ਲਿਮਿਟ ਸੀ ਨਾ, ਘਰੇ ਵੀ ਖੇਡੀ ਜਾਂਦਾ ਸਕੂਲ ਵਿੱਚ ਵੀ ਖੇਡੀ ਜਾਂਦਾ ਤੇ ਘਰ ਦੇ ਕਹਿੰਦੇ ਨੇ ਬੱਚਾ ਸਕੂਲ ਗਿਆ, ਤੇ ਜੇ ਉਸੇ ਬੱਚੇ ਨੂੰ ਆਖੋ ਵੀ ਮੈਥ ਦੀ ਕਲਾਸ ਵਿੱਚ ਬਹਿ ਸਾਇੰਸ ਦੀ ਕਲਾਸ ਵਿੱਚ ਬਹਿ, ਤੇ ਬੱਚਾ ਆਖੇ ਮੇਰੇ ਤੇ ਖਾਨੇ ਗੱਲ ਨਹੀਂ ਪੈਂਦੀ, ਮੈਨੂੰ ਨਾ ਮੈਥ ਸਮਝ ਲੱਗਦੀ ਹੈ ਨਾ ਸਾਇੰਸ ਸਮਝ ਲੱਗਦੀ ਹੈ, ਉਹ ਕੰਮ ਔਖਾ ਹੈ। ਗੁਰਦੁਆਰਿਆਂ ਵਿੱਚ ਵੀ ਇੱਦਾਂ ਹੀ ਹੋ ਗਿਆ, ਇੱਥੇ ਕਹਿ ਦਿਓ ਵੀ ਚਪਹਿਰਾ ਕਟਾਉਣਾ, ਤੁਸੀਂ ਗੁਰਦੁਆਰਿਆਂ ਦੀਆਂ ਰੌਣਕਾਂ ਵੇਖਿਓ ਲੋਕ ਕਿੱਦਾਂ ਗੁੜ ਕੇ ਫੜ ਫੜ ਬੈਠੇ ਨੇ, ਕਿਉਂਕਿ ਦਿਮਾਗ ਨਹੀਂ ਵਰਤਣਾ ਪੈਣਾ, ਬਸ ਅਗਲਿਆਂ ਨੇ ਪੜ੍ਹਾਈ ਜਾਣਾ ਹੈ। ਇੱਥੇ ਆਣ ਕੇ ਕਈ ਕਾਊਂਟਰ ਤੇ ਪੁੱਛਦੇ ਨੇ, ਇੱਥੇ ਤੁਸੀਂ ਆਖੋ ਵੀ ਵਾਹਿਗੁਰੂ ਵਾਹਿਗੁਰੂ ਹੀ ਕਰਾਈ ਜਾਣਾ, ਦਿਮਾਗ ਨਹੀਂ ਵਰਤਣਾ ਪੈਣਾ, ਕਰੀ ਜਾਓ ਬੋਲੀ ਜਾਓ। ਜਿੱਥੇ ਥੋੜਾ ਜਿਹਾ ਸੁਰਤ ਉੱਤੇ ਜ਼ੋਰ ਪਾਉਣਾ ਪੈਣਾ ਹੈ ਬੰਦਾ ਉਸ ਕੰਮ ਤੋਂ ਭੱਜਦਾ ਹੈ, ਸਿੱਧਾ ਫਾਰਮੂਲਾ ਹੈ, ਕੋਈ ਬਹੁਤੀ ਉਲਝਣ ਵਾਲੀ ਤੇ ਗੱਲ ਹੈ। ਜਿੱਥੇ ਥੋੜਾ ਬਹੁਤਾ ਦਿਮਾਗ ਤੇ ਜ਼ੋਰ ਪਾਉਣਾ ਪੈਣਾ ਹੈ ਨਾ, ਜਿੱਥੇ ਤੁਹਾਨੂੰ ਸਮਝਣਾ ਪੈਣਾ ਹੈ ਵੀ ਜਦੋਂ ਕਬੀਰ ਸਾਹਿਬ ਨੇ ਆਖਿਆ ਵੀ ਬੁੱਢਾ ਬੰਸ ਕਬੀਰ ਕਾ ਉਪਜਿਓ ਪੂਤ ਕਮਾਲ, ਇਹਦੇ ਅਰਥ ਕੀ ਨੇ, ਇਹਦੇ ਮੇਰੀ ਲਾਈਫ ਨਾਲ ਕੀ ਸੰਬੰਧਤ ਨੇ, ਸੰਬੰਧ ਰੱਖਦੀ ਇਹ ਚੀਜ਼, ਹੁਣ ਤੁਹਾਨੂੰ ਸੁਰਤ ਦਾ ਜ਼ੋਰ ਪਾਉਣਾ ਪੈਣਾ। ਉੱਥੇ ਬੰਦਾ ਆਖੇਗਾ ਛੱਡੋ ਜੀ ਐਵੇਂ। ਅੱਛਾ, ਜਿਹੜੀਆਂ ਪੜ੍ਹਾਈਆਂ ਬੋਰਿੰਗ ਹੁੰਦੀਆਂ ਨੇ ਨਾ, ਦੁਨੀਆਂ ਦੀ ਤਰੱਕੀ ਵਿੱਚ ਯੋਗਦਾਨ ਵੀ ਉਹਨਾਂ ਪੜ੍ਹਾਈਆਂ ਦਾ ਹੀ ਹੁੰਦਾ। ਜਿਹੜੇ ਕੰਮ ਤੁਹਾਨੂੰ ਬੋਰਿੰਗ ਲੱਗਦੇ ਨੇ ਨਾ, ਅਸਲ ਵਿੱਚ ਤਰੱਕੀ ਤੁਹਾਡੀ ਉੱਥੇ ਪਈ ਹੈ, ਤੇ ਇੰਜੋਏਮੈਂਟ ਤੇ ਪਿਆ ਹੀ ਹੈ। ਅੱਜ ਤੇ ਬੰਦਾ ਹਰ ਚੀਜ਼ ਵਿੱਚੋਂ ਇੰਜੋਏਮੈਂਟ ਹੀ ਲੱਭ ਰਿਹਾ, ਘਰ 'ਚ ਬੈਠਾ ਹੈ ਇੰਜੋਏਮੈਂਟ ਲੱਭ ਰਿਹਾ, ਗੁਰਦੁਆਰੇ ਬੈਠਾ ਹੈ ਇੰਜੋਏਮੈਂਟ ਲੱਭ ਰਿਹਾ, ਮਤਲਬ ਇੱਕ ਜਿਹੜਾ ਡੋਪਾਮਾਈਨ ਰਿਲੀਜ਼ ਹੁੰਦਾ ਉਹ ਚੀਜ਼ ਹੈ, ਦਿਮਾਗ ਉਹ ਚੀਜ਼ ਚਾਹੁੰਦਾ ਹੈ। ਇੱਕ ਤੇ ਮੈਂ ਸਿਰਫ ਬੇਨਤੀ ਚਲੋ ਇੰਨੀ ਕਰਾਂ ਵੀ ਸਾਖੀ ਕਲਚਰ 'ਚੋਂ ਬਾਹਰ ਨਿਕਲੋ ਥੋੜ੍ਹਾ ਜਿਹਾ, ਸ਼ਬਦ ਦੀ ਵਿਚਾਰ ਵਾਲੇ ਬੰਨੇ ਆਈਏ, ਸ਼ਬਦ ਦੀ ਵਿਚਾਰ ਨਾਲ ਸਾਡੇ ਮਨ ਦਾ ਸੰਬੰਧ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ 1430 ਅੰਕ ਨੇ ਜਿਹੜਾ ਹੁਣ ਮੌਜੂਦਾ ਸਰੂਪ ਹੈ, ਕਿੰਨੀ ਬਾਣੀ ਵੇਖੋ ਮਹਾਰਾਜ ਨੇ ਰਚੀ ਹੈ, ਤੇ ਜੇ ਬਾਣੀ ਰਚੀ ਹੈ ਤੇ ਇਸ ਮਾਨ ਗ੍ਰੰਥ ਦੇ ਇੰਨੇ ਪੰਨਿਆਂ ਨੂੰ ਸਮਝਣਾ ਵੀ ਤੇ ਸਿੱਖਣਾ ਹੀ ਹੈ ਨਾ, ਤੇ ਜੇ ਤੁਹਾਡੇ ਖਾਨੇ ਵਿੱਚ ਤੁਹਾਡੇ ਦਿਮਾਗ ਵਿੱਚ ਇਹ ਗੱਲ ਪਾ ਦਿੱਤੀ ਗਈ ਵੀ ਨਹੀਂ ਤੁਸੀਂ ਇੱਕ ਸ਼ਬਦ ਜਪੀ ਜਾਓ ਕੋਈ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਫਿਰ 1430 ਪੰਨਿਆਂ ਦਾ ਅਰਥ ਕੀ ਰਹਿ ਜਾਂਦਾ ਹੈ, ਬੜੀ ਸਿੱਧੀ ਜੀ ਗੱਲ ਹੈ ਨਾ। ਇੱਕ ਬੱਚਾ ਬੈਗ ਦੇ ਵਿੱਚ 5-7 ਕਿਤਾਬਾਂ ਪਾ ਕੇ ਸਕੂਲ ਜਾਂਦਾ ਹੈ ਤੇ ਅੱਗੋਂ ਟੀਚਰ ਕਹਿੰਦਾ ਹੈ ਵੀ ਨਹੀਂ ਤੂੰ ਇੱਦਾਂ ਕਰ, ਇੱਥੇ ਬੈਠਾ ਕੋਈ ਮੰਤਰ ਰਟੀ ਜਾ, ਕੋਈ ਇੱਕ ਅੱਧਾ ਤੈਨੂੰ ਦੱਸ ਦਿੰਦਾ, ਫਿਰ ਬਾਕੀ ਉਹਨਾਂ 5-7 ਕਿਤਾਬਾਂ ਦਾ ਅਰਥ ਕੀ ਹੈ, ਉਹ ਤੇ ਮੀਨਿੰਗਲੈਸ ਹੋ ਗਈਆਂ। ਮੀਨਿੰਗਫੁਲ ਤਾਂ ਹੀ ਹੋ ਸਕਦਾ ਹੈ ਵੀ ਜਿਹੜੀਆਂ 5-7 ਕਿਤਾਬਾਂ ਜਿਹੜੀਆਂ ਬੁੱਕਸ ਉਹ ਲੈ ਕੇ ਗਿਆ ਉਹਦੇ ਵਿੱਚੋਂ ਵੀ ਉਹਨੇ ਕੁਝ ਸਮਝਿਆ, ਤਾਂ ਹੀ ਹੈ ਨਾ। ਹੁਣ ਜੇ ਏਡੇ ਪਵਿੱਤਰ ਖਜ਼ਾਨੇ ਨੂੰ ਤੁਸੀਂ ਮੱਥਾ ਟੇਕ ਰਹੇ ਹੋ ਤੇ ਇਕੱਲੇ ਇਕੱਲੇ ਅੰਕ ਉੱਤੇ ਕੁਝ ਹਰਫ ਕੁਝ ਅੱਖਰ ਕੁਝ ਸ਼ਬਦ ਲਿਖੇ ਹੋਏ ਨੇ, ਕੋਈ ਮੀਨਿੰਗ ਹੈ, ਤੇ ਤਾਂ ਹੀ ਮਹਾਰਾਜ ਨੇ ਆਖੀ ਹੈ ਨਾ ਇਹ ਗੱਲ, ਉਸ ਤੋਂ ਬਿਨਾਂ ਤੇ ਗੱਲ ਕੋਈ ਨਹੀਂ। ਸਤਿਗੁਰੂ ਮਹਾਰਾਜ ਦਾ ਅੱਜ ਦਾ ਜਿਹੜਾ ਬੋਲ ਹੈ ਬਾਬਾ ਕਬੀਰ ਸਾਹਿਬ ਦਾ, ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ, ਆਖਿਆ ਜਿਵੇਂ ਨਾ ਕਿਸੇ ਪਰਿਵਾਰ ਦੇ ਵਿੱਚ ਮੂਰਖ ਪੁੱਤ ਜੰਮ ਆਵੇ ਤੇ ਸਾਰੇ ਦਾ ਸਾਰਾ ਪਰਿਵਾਰ ਡੁੱਬ ਜਾਂਦਾ, ਜਿਵੇਂ ਕਹਿ ਲਓ ਵੀ ਇੱਕ ਹੀ ਜੀ ਚਾਹੀਦਾ ਘਰ ਦਾ ਸਾਰੇ ਘਰ ਨੂੰ ਤਬਾਹ ਕਰਨ ਦੇ ਲਈ। ਹੁਣ ਇੱਥੇ ਘਰ ਕਿਹੜਾ ਆ, ਮੇਰਾ ਸਰੀਰ ਘਰ ਹੈ ਤੇ ਇਹਦੇ ਵਿੱਚ ਇੱਕ ਪੁੱਤ ਜੰਮਿਆ ਹੈ ਉਹਨੂੰ ਮਨ ਕਹਿੰਦੇ ਨੇ, ਪੁੱਤ ਕਿਹੜਾ ਹੈ, ਮੇਰਾ ਮਨ। ਜਿਵੇਂ ਪੁੱਤ ਦੀ ਬੰਦਾ ਹਰ ਗੱਲ ਹੀ ਮੰਨੀ ਜਾਂਦਾ ਨਾ, ਇੱਦਾਂ ਮਨ ਦੀ ਵੀ ਬੰਦਾ ਹਰ ਗੱਲ ਹੀ ਮੰਨੀ ਜਾਂਦਾ, ਪਰ ਇਹਦੀ ਹਰ ਗੱਲ ਮੰਨਣ ਯੋਗ ਨਹੀਂ ਹੁੰਦੀ। ਜਿਵੇਂ ਬੱਚੇ ਦੀ ਹਰ ਗੱਲ, ਵੇਖੋ ਬੱਚੇ ਦੀ ਹਰ ਗਲਤੀ ਮਾਫ਼ ਕਰਨ ਯੋਗ ਨਹੀਂ ਹੁੰਦੀ, ਕੁਝ ਹੁੰਦੀਆਂ ਨੇ
ਪਰ ਕੁਝ ਗਲਤੀਆਂ ਜਦੋਂ ਮਾਤਾ ਪਿਤਾ ਨੂੰ ਲੱਗਦਾ ਹੈ ਵੀ ਇਹ ਗੁਨਾਹ ਨੇ ਤੇ ਫਿਰ ਉਹਨੂੰ ਸਜ਼ਾ ਦੇਣੀ ਜ਼ਰੂਰੀ ਹੋ ਜਾਂਦੀ ਹੈ। ਭਾਵੇਂ ਠੀਕ ਹੈ, ਮੈਂ ਕੋਈ ਇਹ ਨਹੀਂ ਕਹਿ ਰਿਹਾ ਵੀ ਕੋਈ ਆਪਾਂ ਉਹਨਾਂ ਨੂੰ ਫਾਹੇ ਟੰਗ ਦੇਣਾ, ਸਜ਼ਾ ਦੇਣ ਦਾ ਅਰਥ ਹੈ ਵੀ ਉਹਨੂੰ ਅਹਿਸਾਸ ਕਰਾਉਣਾ ਜ਼ਰੂਰੀ ਹੁੰਦਾ ਹੈ ਵੀ ਇਹ ਤੁਸੀਂ ਗਲਤ ਕੀਤਾ, ਠੀਕ ਨਹੀਂ ਕੀਤਾ। ਹਰ ਗਲਤੀ 'ਤੇ ਤਾਂ ਨਹੀਂ, ਪਰ ਕੁਝ ਗਲਤੀ 'ਤੇ ਜਿਹੜਾ ਸਿਆਣਾ ਮਾਂ, ਜਿਹੜੀ ਸਿਆਣੀ ਮਾਂ ਹੈ, ਪਿਤਾ ਹੈ, ਉਹ ਬੱਚੇ ਨੂੰ ਝਿੜਕਦੇ ਨੇ। ਹੁਣ ਤੁਹਾਡੇ ਬੱਚੇ ਦੀ ਗਲਤੀ ਕਰਕੇ ਕਿਸੇ ਦੀ ਜ਼ਿੰਦਗੀ ਦਾ ਸਵਾਲ ਬਣ ਜਾਵੇ, ਤੁਸੀਂ ਇਹ ਥੋੜ੍ਹਾ ਕਹੋਗੇ ਵੀ ਮੇਰਾ ਬੱਚਾ ਹੀ, ਇਹ ਤਾਂ ਬੱਚਾ ਹੈ, ਨਿਆਣ ਮੱਤ ਨਹੀਂ। ਤੁਹਾਨੂੰ ਸਮਝਾਉਣਾ ਚਾਹੀਦਾ ਸੀ ਉਹਨੂੰ, ਤੁਹਾਨੂੰ ਦੱਸਣਾ ਚਾਹੀਦਾ ਸੀ। ਤੁਹਾਡੇ ਬੱਚੇ ਸਕੂਲਾਂ 'ਚ ਜਾਂਦੇ ਨੇ, ਤੁਹਾਨੂੰ ਦੱਸ ਕੇ ਤੋਰਨਾ ਚਾਹੀਦਾ ਹੈ ਵੀ ਕਿੱਦਾਂ ਦਾ ਮਜ਼ਾਕ ਕਿਸੇ ਨਾਲ ਕਰਨਾ ਚਾਹੀਦਾ ਹੈ ਅਤੇ ਕਿੱਦਾਂ ਦਾ ਨਹੀਂ ਕਰਨਾ ਚਾਹੀਦਾ। ਇਹ ਇੱਕ ਹੋਰ ਬੜਾ ਅੱਜ ਕੱਲ੍ਹ ਰੌਲਾ ਚੱਲਿਆ ਜੀ, ਪ੍ਰੈਂਕ ਦਾ। ਹੁਣ ਉਹਦਾ ਵੀ ਇੱਕ ਤਰੀਕਾ ਹੈ ਨਾ, ਵੀ ਹੋ ਸਕਦਾ ਹੈ ਮੰਨ ਲਓ ਵੀ ਤੁਸੀਂ ਕਿਸੇ ਬੱਚੇ ਨਾਲ ਪ੍ਰੈਂਕ ਹੀ ਇੱਦਾਂ ਦਾ ਕਰੋ, ਉਹਦੀ ਮੌਤ ਹੋ ਜਾਵੇ, ਉਹਦੀ ਡੈਥ ਹੋ ਜਾਵੇ। ਹਰ ਬੱਚੇ ਦਾ ਦਿਲ ਇੱਕੋ ਜਿਹਾ ਥੋੜ੍ਹਾ ਹੁੰਦਾ, ਸਮਝ ਗਏ ਨਾ ਬੇਨਤੀ ਨੂੰ। ਹੁਣ ਤੁਸੀਂ ਇੱਕ ਨਾਲ ਤੇ ਮਜ਼ਾਕ ਕੀਤਾ ਵੀ ਭੂਤ ਬਣ ਕੇ ਉਹਦੇ ਅੱਗੇ ਆ ਗਏ, ਤੇ ਇੱਕ ਬੱਚਾ ਕੀ ਪਤਾ ਮਨ ਕਰਕੇ ਕਮਜ਼ੋਰ ਹੈ, ਤੁਸੀਂ ਉਹਦੇ ਨਾਲ ਉਦਾਂ ਦਾ ਪ੍ਰੈਕ ਕਰਨ ਲੱਗ ਪਏ। ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਵੀ ਕਿਹੜੇ ਬੱਚੇ ਨਾਲ ਕਿੱਦਾਂ ਦਾ ਮਜ਼ਾਕ ਮੈਂ ਕਰਨਾ, ਕਿੰਨਾ ਕੁ ਸਹਿ ਸਕਦਾ ਤੇ ਕਿੰਨਾ ਕੁ ਸਹਿ ਨਹੀਂ ਸਕਦਾ, ਕਿੰਨਾ ਕੁ ਮੈਂ ਸਹਿ ਸਕਦਾ। ਹੁਣ ਕਈ ਦੂਜਿਆਂ ਨਾਲ ਤੇ ਮਜ਼ਾਕ ਕਰੀ ਜਾਣਗੇ, ਪਰ ਜਦੋਂ ਆਪਣੀ ਵਾਰੀ ਆਉਂਦੀ ਹੈ ਫਿਰ ਰੋਣ ਲੱਗ ਪੈਂਦੇ ਨੇ, ਫਿਰ ਆਪਣੀ ਵਾਰੀ ਮੁਸ਼ਕਲ ਹੋ ਜਾਂਦੀ। ਕਬੀਰ ਸਾਹਿਬ ਨੇ ਇੱਥੇ ਜਿਹੜਾ ਖਿਆਲ ਦਿੱਤਾ, ਉਹਨਾਂ ਆਖਿਆ ਬੁੱਢਾ ਬੰਸ਼ ਕਬੀਰ ਕਾ, ਪੂਰਾ ਬੰਸ਼ ਮੇਰਾ ਡੁੱਬ ਗਿਆ। ਕਿਉਂ? ਉਪਜਿਓ ਪੂਤ ਕਮਾਲ। ਪੂਤ ਇੱਥੇ ਕਹੇ ਮਨ ਨੂੰ ਪੁੱਤ ਕਿਹਾ। ਤੇ ਮੈਂ ਅਰਜ਼ ਇਹ ਕੀਤੀ ਹੈ ਵੀ ਜਿਵੇਂ ਮਨ ਸਾਡੇ ਘਰ ਦੇ ਵਿੱਚ ਪੁੱਤ ਸਾਡਾ ਲਾਡਲਾ ਹੁੰਦਾ ਹੈ, ਬੰਦਾ ਉਹਦੀ ਹਰ ਗਲਤੀ ਨੂੰ ਮੰਨੀ ਜਾਂਦਾ ਹੈ, ਹਰ ਗਲਤੀ ਨੂੰ ਮੰਨੀ ਜਾਂਦਾ ਹੈ, ਉਹਨੂੰ ਛੋੜ ਦਿੰਦਾ ਹੈ, ਖੁੱਲ੍ਹ ਦਿੰਦਾ ਹੈ। ਇੱਦਾਂ ਹੀ ਜਦੋਂ ਬੰਦਾ ਆਪਣੇ ਮਨ ਦੀ ਹਰ ਗੱਲ ਨੂੰ ਮੰਨਦਾ ਹੈ ਉਹ ਦੁਖੀ ਹੁੰਦਾ ਹੈ। ਹੁਣ ਜਿਹੜਾ ਬੱਚਾ ਅਣਜਾਣ ਹੈ, ਉਹਦੇ ਸਿਰ ਉੱਤੇ ਉਹਦੀ ਮਾਂ ਖਲੋਤੀ ਉਹਨੂੰ ਸਮਝਾਉਣ ਦੇ ਲਈ। ਸਤਿਗੁਰੂ ਦੀ ਬਾਣੀ ਦਾ ਇੱਕ ਵਾਕ ਹੈ, ਮੈਂ ਪੜ੍ਹਾਂ। ਮਹਾਰਾਜ ਕਹਿੰਦੇ ਨੇ ਚੰਚਲ ਮਤ ਬਾਰਿਕ ਬਪੁਰੇ ਕੀ। ਬਾਰਿਕ ਕਹਿੰਦੇ ਨੇ ਜੀ ਬੱਚੇ ਨੂੰ, ਬੱਚੇ ਦੀ ਮਤ ਹੁੰਦੀ ਹੈ ਚੰਚਲ, ਚੰਚਲ ਸਮਝਦੇ, ਜਿਹੜੀ ਟਿਕ ਨਹੀਂ ਸਕਦੀ। ਜਿਵੇਂ ਬੱਚਾ ਤੁਸੀਂ ਕਦੀ ਵੇਖੋ, ਬੱਚਾ ਕਦੀ ਚੁੱਪ ਨਹੀਂ ਕਰ ਸਕਦਾ। ਇਹਨਾਂ ਬੱਚਿਆਂ ਬਾਰੇ ਕਹਾਵਤ ਹੈ, ਜੇ ਬੱਚਾ ਤੇ ਬਾਂਦਰ ਚੁੱਪ ਕਰ ਜਾਣ, ਸਮਝੋ ਬਿਮਾਰ ਹੈ, ਬੱਚਾ ਨਹੀਂ ਟਿਕ ਸਕਦਾ। ਬਾਂਦਰ ਵੀ ਟਿਕਦਾ ਨਹੀਂ, ਇੱਦਾਂ ਹੀ ਬੱਚਾ ਹੁੰਦਾ। ਉਹਨੇ ਨਿੱਕੀ ਨਿੱਕੀ, ਹੁਣ ਆ ਇੱਕ ਨੇ ਕੋਈ ਗੱਲ ਪਾਈ ਸੀ, ਕਹਿੰਦਾ ਹੁਣ ਛੁੱਟੀਆਂ ਆ ਗਈਆਂ ਗਾ, ਜਿਨ੍ਹਾਂ ਨੇ ਨਾਨਕੇ ਜਾਣਾ ਉਹਨਾਂ ਨੇ ਨਾਨਕਿਆਂ ਨੂੰ ਵਕਤ ਪਾ ਦੇਣਾ, ਹੈ ਨਾ। ਕਿਸੇ ਨੇ ਭੂਆ ਕੋਲ ਜਾਣ ਦੀ ਤਿਆਰੀ ਖਿੱਚੀ ਹੈ। ਇੱਥੇ ਤਾਂ ਚਲੋ ਹੁਣ ਕਲਚਰ ਇੱਦਾਂ ਦਾ ਨਹੀਂ ਹੈ, ਇੰਡੀਆ ਵਿੱਚ ਤਾਂ ਇੱਦਾਂ ਹੀ ਹੁੰਦਾ। ਉਹ ਫਿਰ ਪਹਿਲਾਂ ਹੀ ਮਾਮੀ ਫੋਨ ਕਰਦੀ ਹੈ ਵੀ ਭੈਣ ਜੀ ਇੱਥੇ ਨਾ ਘੱਲਿਓ, ਸਾਡੇ ਤਾਂ ਆਪਦੇ ਸੂਤਰ ਨਹੀਂ ਆਉਂਦੇ, ਉੱਤੋਂ ਤੁਹਾਡੇ ਵਾਲਾ ਤੇਜ਼ ਹੈ, ਇਹ ਨਾਲ ਰਲ ਗਿਆ ਤਾਂ ਕੰਮ ਖਰਾਬ ਹੋ ਜਾਣਾ। ਬੱਚਾ ਹੀ ਹੈ ਨਾ। ਤੇ ਜਿਹੜੇ ਥੋੜ੍ਹੇ ਜਿਹੇ ਵੱਡੇ ਹੋ ਜਾਂਦੇ ਨੇ, ਉਹਨਾਂ ਨੂੰ ਨਾਨਕੇ ਕਹਿੰਦੇ ਨੇ ਆ ਜਾਓ, ਉਹ ਕਹਿੰਦੇ ਨੇ ਅਸੀਂ ਨਹੀਂ ਤੁਹਾਡੇ ਲਈ ਵੜਦੇ। ਤੇ ਮਾਮਾ ਕਹਿੰਦਾ ਕਿਉਂ ਨਹੀਂ ਵੜਦੇ? ਕਹਿੰਦਾ ਤੁਸੀਂ ਪੱਠੇ ਵਢਾਉਣੇ ਸਾਡੇ ਕੋਲੋਂ, ਜੇ ਅਸੀਂ ਕੰਮ ਹੀ ਕਰਨਾ ਤੇ ਫਿਰ ਅਸੀਂ ਘਰੇ ਹੀ ਕਰ ਲੈਂਦੇ ਆਪਦੇ। ਉਹ ਸਿਆਣੇ ਹੋ ਜਾਂਦੇ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਨਹੀਂ ਫਾਇਦਾ ਨਹੀਂ ਕੋਈ, ਐਵੇਂ ਗਰਮੀ 'ਚ ਮਾਮੇ ਨੇ ਪੱਠੇ ਵੱਢਣ ਲਾ ਦੇਣਾ। ਉਹ ਪਹਿਲਾਂ 2 ਕੁ ਦਿਨ ਤੇ ਕਰਦੇ ਹੁੰਦੇ ਆ, ਕਦੀ ਦੁੱਧ ਪਿਆਓ ਪੁੱਤ ਨੂੰ, ਆਹ ਖਵਾਓ। 3ਜੇ ਕੁ ਦਿਨ ਫਿਰ ਉਹ ਲੈ ਜਾਂਦੇ ਖੇਤਾਂ ਨੂੰ ਨਾਲ ਵੀ ਆਹ ਫੜੀ ਮਾੜਾ ਜਿਹਾ। ਹੁਣ ਕਈਆਂ ਦਾ ਤਜਰਬਾ ਰਿਹਾ, ਹੱਸਦੇ ਕਈ, ਇੱਦਾਂ ਹੀ ਹੁੰਦਾ ਨਾ, ਕਈ ਨਹੀਂ ਜਾਂਦੇ ਮੁੜ ਕੇ। ਜਦੋਂ ਨਿੱਕਾ ਸੀ, ਕਿਉਂਕਿ ਨਿੱਕੇ ਨੂੰ ਕਹਿੰਦੇ ਕੁਝ ਨਹੀਂ, ਥੋੜ੍ਹਾ ਜਿਹਾ ਵੱਡਾ ਹੋਇਆ ਫਿਰ ਜਾਣ ਲੱਗਿਆ ਨਾਨਕੇ, ਤੇ ਉਹਨਾਂ ਨੇ ਕੰਮ ਕਰਨ ਲਾ ਦੇਣਾ। ਹੁਣ ਸਤਿਗੁਰੂ ਨੇ ਵਾਕ ਰੱਖਿਆ, ਆਖਿਆ ਚੰਚਲ ਮਤ, ਮਤ ਹੈ ਚੰਚਲ, ਟਿਕਾ ਵਾਲੀ ਨਹੀਂ ਹੈ। ਬਾਰਿਕ ਬਪੁਰੇ ਕੀ, ਬਾਰਿਕ ਦੀ, ਬੱਚੇ ਦੀ ਮਤ ਚੰਚਲ ਹੈ। ਸਰਪ, ਸਰਪ ਦਾ ਅਰਥ ਹੁੰਦਾ ਜੀ ਸੱਪ। ਅਗਨ ਕਰ ਖੇਲੇ, ਉਹ ਕੀ ਕਰਦਾ ਹੈ, ਉਹਦੇ ਸਾਹਮਣੇ ਸੱਪ ਆਇਆ ਤੇ ਉਹਨੇ ਸੱਪ ਨੂੰ ਵੀ ਫੜ ਲੈਣਾ। ਉਹਨੂੰ ਪਤਾ ਹੀ ਨਹੀਂ ਵੀ ਇਹਦਾ ਨੁਕਸਾਨ ਕੀ, ਇਹਨੇ ਡੰਗ ਮਾਰਨਾ।

ਹੁਣ ਇਹ ਕਿਹਦੀ ਗੱਲ ਚੱਲ ਰਹੀ ਹੈ? ਇਹ ਗੱਲ ਚੱਲ ਰਹੀ ਹੈ ਮੇਰੇ ਮਨ ਦੀ। ਮਨ ਚੰਚਲ ਹੈ, ਇਹਨੇ ਵੀ ਏਦਾਂ ਹੀ ਕਰਨਾ। ਇਹ ਅੱਗ ਦੇ ਨਾਲ ਜਾ ਕੇ ਖੇਡਦਾ, ਵਾਸ਼ਨਾਵਾਂ ਦੇ ਨਾਲ ਜਾ ਕੇ ਖੇਡਦਾ, ਰੁਚੀ ਉੱਧਰ ਲੈਂਦਾ। ਚਮਕਦੀਆਂ ਚੀਜ਼ਾਂ ਸੋਹਣੀਆਂ ਲੱਗਦੀਆਂ ਨਾ ਬੰਦੇ ਨੂੰ, ਚੰਗੀਆਂ ਲੱਗਦੀਆਂ। ਪਰ ਸਿਆਣਿਆਂ ਨੇ ਕਿਹਾ ਸੀ ਵੀ ਹਰ ਚਮਕਦੀ ਜਿਹੜੀ ਚੀਜ਼ ਹੈ ਉਹ ਸੋਨਾ ਨਹੀਂ ਹੁੰਦੀ। ਇਸ ਕਰਕੇ ਚਮਕ ਦਮਕ ਤੋਂ ਥੋੜ੍ਹਾ ਜਿਹਾ ਬੰਦੇ ਨੂੰ ਬਚ ਕੇ ਹੀ ਰਹਿਣਾ ਚਾਹੀਦਾ, ਪਾਸੇ ਰਹਿਣਾ ਚਾਹੀਦਾ। ਅਸੀਂ ਇਹਨਾਂ ਚੀਜ਼ਾਂ 'ਚ ਉਲਝੇ ਵੀ ਹੋਏ ਹਾਂ। ਤੁਸੀਂ ਨੌਜਵਾਨ ਵੀਰਾਂ ਭੈਣ ਬੈਠੇ ਹੋਏ, ਖਿਆਲ ਕਰਿਓ, ਅੱਜ ਸੋਸ਼ਲ ਮੀਡੀਆ ਦਾ ਦੌਰ ਹੈ। ਕਿਸੇ ਨੇ ਇੱਦਾਂ ਪਾਈ ਹੈ ਫੋਟੋ, ਹੈਲੋ ਗਾਇਸ, ਅਸੀਂ ਘੁੰਮਣ ਚੱਲੇ, ਅਸੀਂ ਉਹ ਚੱਲੇ। ਨਹੀਂ, ਜ਼ਿੰਦਗੀ ਦੀ ਰਿਐਲਿਟੀ ਕੋਈ ਹੋਰ ਹੈ, ਉਹ ਸੱਚ ਨਹੀਂ ਹੈਗਾ ਜੋ ਤੁਸੀਂ ਵੇਖ ਰਹੇ ਹੋ। ਮੁੜ ਕੇ ਰੋਂਦੇ ਕਿਵੇਂ ਨੇ ਯੂਟਿਊਬਰ? ਸੱਚ ਤੇ ਹੋਰ ਹੈ ਨਾ। ਇਹ ਜਿੰਨੇ ਵੀ ਨੇ ਵਲੋਗਰ ਵਲੋਗਰ ਜਿਹੜੇ ਵੀ ਨੇ, ਕੋਈ ਬਹੁਤੇ ਦੋ ਕਮੈਂਟ ਨੈਗੇਟਿਵ ਆ ਜਾਣ ਤੇ ਇਹਨਾਂ ਨੂੰ ਮੌਤ ਪੈ ਜਾਂਦੀ, ਉੱਥੇ ਹੀ ਮੌਤ ਪੈ ਜਾਂਦੀ। ਵਾਧੂ ਦੀ ਇਹ ਵਡਿਆਈ ਹੈ, ਵਾਧੂ ਦੀ, ਜਿਹਦਾ ਕੋਈ ਲਾਭ ਨਹੀਂ। ਅਸੀਂ ਵੇਖਦੇ ਹਾਂ, ਅਸੀਂ ਕਿਸੇ ਦੇ ਲਾਈਫ ਸਟਾਈਲ ਤੋਂ ਪ੍ਰਭਾਵਿਤ ਹੋ ਗਏ। ਇੱਦਾਂ ਵੀ ਵੇਖੋ ਜੀ, ਬੜੀ ਬੜੀ, ਇਹ ਤੇ ਰੋਜ਼ ਹੀ ਆਪਣੇ ਘਰ ਵਾਲੇ ਨਾਲ ਫੋਟੋ ਪਾਉਂਦੀ ਹੈ, ਰੋਜ਼ ਹੀ। ਪਹਿਲੀ ਗੱਲ ਹੈ ਵੀ ਆਪਣੇ ਟੱਬਰਾਂ ਨੂੰ, ਆਪਣੇ ਪਰਿਵਾਰਾਂ ਨੂੰ ਸੋਸ਼ਲ ਮੀਡੀਆ ਤੇ ਲੈ ਕੇ ਨਾ ਹੀ ਆਉਣਾ ਚਾਹੀਦਾ, ਇਹ ਕੋਈ ਸਿਆਣਪ ਨਹੀਂ ਹੈ। ਪਤਨੀ ਤੁਹਾਡੀ ਹੈ, ਲੋਕਾਂ ਨੂੰ ਵਿਖਾਉਣ ਦੀ ਲੋੜ ਨਹੀਂ ਹੈਗੀ, ਕਿਹੜੀ ਸਿਆਣਪ ਹੈ? ਰੋਟੀ ਤੁਸੀਂ ਖਾਧੀ ਹੈ, ਕਿੱਦਾਂ ਦੀ ਖਾਧੀ ਹੈ, ਲੋਕਾਂ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪਹਿਲਾਂ ਸਿਆਣੇ ਕਹਿੰਦੇ ਹੁੰਦੇ ਸੀ ਵੀ ਚੀਜ਼ਾਂ ਨੂੰ ਢੱਕ ਕੇ ਰੱਖਣਾ ਚਾਹੀਦਾ, ਪਰਦੇ 'ਚ ਹੀ ਚੀਜ਼ਾਂ ਰਹਿਣੀਆਂ ਚਾਹੀਦੀਆਂ। ਕੁਝ ਗੱਲਾਂ ਬੜੀਆਂ ਚੰਗੀਆਂ ਸਨ। ਤੁਹਾਡੇ ਪੁੱਤ ਵਿੱਚ ਗੁਣ ਵੀ ਹੋਣ ਨਾ, ਇਹ ਸੁਣ ਲਓ, ਸਾਰੇ ਸਾਡੇ ਸਾਰਿਆਂ ਦੇ ਕੰਮ ਆਉਣ ਵਾਲੀ ਚੀਜ਼ ਹੈ। ਤੁਹਾਡੇ ਬੱਚੇ ਵਿੱਚ ਗੁਣ ਵੀ ਹੋਣ ਨਾ, ਉਹਦੀ ਤਾਰੀਫ ਕਦੀ ਉਹਦੇ ਮੂੰਹ ਤੇ ਨਾ ਕਰੋ। ਕਿਉਂਕਿ ਅੱਜ ਕੱਲ੍ਹ ਇੱਕ ਹੋਰ ਵੀ ਚੱਕਰ ਹੈ, ਤੁਸੀਂ ਆਉਂਦੇ ਹੋ ਸਾਡਾ ਬੱਚਾ ਨੇਕ ਬੜਾ ਹੈ, ਚੰਗਾ ਬੜਾ ਹੈ, ਕੀ ਪਤਾ ਕਿਹੜਾ ਕਾਲੇ ਸੋਚ ਵਾਲਾ, ਕਿਹੜੀ ਕਾਲੀ ਮੂੰਹ ਵਾਲਾ ਬੈਠਾ ਜਿਹਨੂੰ ਉਹ ਗੱਲ ਹੀ ਈਰਖਾ 'ਚ ਆ ਜਾਣੀ ਉਹਦੇ ਲਈ। ਹੁਣ ਕਈ ਨਾ ਬੱਚੇ ਨੂੰ ਇਹ ਗੱਲ ਲੱਗਦੀ ਹੈ ਵੀ ਮੇਰਾ ਪਾਪਾ, ਮੇਰਾ ਪਿਓ ਮੈਨੂੰ ਕਹਿੰਦਾ ਇਹ ਮੈਨੂੰ ਟੋਕਦਾ ਹੈ, ਰੋਕਦਾ ਹੈ ਇਹ। ਪਰ ਇਹ ਇੱਕ ਦੂਜਾ ਇਹਦਾ ਪੱਖ ਇਹ ਵੀ ਹੈਗਾ, ਦੂਜਾ ਪੱਖ ਇਹ ਵੀ ਹੈ। ਉਹ ਵਾਰਿਸ ਸ਼ਾਹ ਨੇ ਗੱਲ ਆਖੀ ਸੀ, ਹੁਣ ਇਹ ਗੱਲਾਂ ਵਾਰਿਸ ਸ਼ਾਹ ਵਰਗਿਆਂ ਦੀ ਐਵੇਂ ਤੇ ਨਹੀਂ ਸੀ ਹੈਗੀਆਂ। ਉਹਨੇ ਆਖਿਆ ਜੀ, ਵਾਰਿਸ ਸ਼ਾਹ ਲਕੋਈਏ ਜੱਗ ਕੋਲੋਂ, ਭਾਵੇਂ ਆਪਣਾ ਹੀ ਗੁੜ ਖਾਈਏ ਜੀ। ਤੁਹਾਡਾ ਆਪਣਾ ਹੀ ਗੁੜ ਹੈ ਨਾ, ਸੰਸਾਰ ਦੇ ਕੋਲੋਂ ਲੁਕੋ ਕੇ ਖਾਓ, ਥੋੜਾ ਜਿਹਾ ਗੁੜ ਤੁਹਾਡਾ ਆਪਣਾ ਹੀ ਹੈ। ਹੁਣ ਅੱਜ ਤੇ ਚੀਜ਼ਾਂ ਨਸ਼ਰ ਹੋ ਗਈਆਂ, ਸਾਹਮਣੇ ਲੈ ਆਏ ਅਸੀਂ, ਸਾਹਮਣੇ ਲੋਕ ਬੁੜੀਆਂ ਨੂੰ ਵੇਚ ਰਹੇ ਨੇ, ਸਾਹਮਣੇ ਖਿਲਾਰ ਖਿਲਾਰ ਕੇ, ਸੋ ਕਾਲਡ ਵਲੋਗਰ ਜਿੰਨੇ ਇਹ ਯੂਟਿਊਬਰ ਨੇ ਜੋ ਵੀ ਨੇ। ਹਾਂ, ਕੋਈ ਆਪਾਂ ਕਹਿਣ ਲੱਗੇ ਵੀ ਕੋਈ ਚੰਗੀ ਉਸਾਰੂ ਗੱਲ ਹੋਵੇ ਤੇ ਠੀਕ ਹੈ, ਕੋਈ ਬੁਰੀ ਗੱਲ ਵੀ ਨਹੀਂ ਹੈ, ਵਰਤ ਸਕਦੇ ਤੁਸੀਂ ਇਸ ਮੀਡੀਆ ਨੂੰ। ਬੱਚੇ ਨੂੰ ਕਹੋ ਲੈ, ਇੱਥੇ ਤਾਂ ਤੁਹਾਡੇ ਬੱਚੇ ਚਲੋ ਇੰਗਲਿਸ਼ ਸਕੂਲਾਂ 'ਚ ਪੜ੍ਹੇ ਨੇ, ਉਹਨਾਂ ਦੀ ਇੰਗਲਿਸ਼ ਚੰਗੀ ਹੈ, ਉਹਨੂੰ ਕਹੋ ਲੈ ਪੁੱਤ ਬੋਲ, ਮੈਂ ਤੇਰੀ ਵੀਡੀਓ ਪਾਉਣਾ, 10 ਮੂਲ ਮੰਤਰ ਦੇ ਅਰਥ ਕੀ ਹੁੰਦੇ ਨੇ ਦੱਸ, ਦੁਨੀਆਂ ਨੂੰ ਪਤਾ ਲੱਗੇ ਵੀ ਸਾਡੇ ਬਾਬੇ ਨੇ ਸਿੱਖੀ ਦੇ ਵਿੱਚ ਕਿਹੜੀਆਂ ਚੀਜ਼ਾਂ ਦੱਸੀਆਂ ਨੇ, ਤੁਸੀਂ ਵਿਲੱਖਣ ਕਿਵੇਂ ਹੋ, ਤੁਹਾਡੀ ਆਈਡੋਲੋਜੀ ਕੀ ਹੈ, ਲਓ ਦੱਸੋ, ਜੋ ਦੱਸਣਾ ਚਾਹੀਦਾ ਚੰਗੀ ਚੀਜ਼ ਪਾ ਲਓ। ਪਰ ਖੇਡ ਉਲਟ ਚੱਲ ਪਈ, ਉਲਟ ਚੱਲ ਪਈ। ਤੇ ਮੈਂ ਕਹਿ ਰਿਹਾ ਵੀ ਇਹ ਇਸ ਚੀਜ਼ ਤੋਂ ਅਸੀਂ ਇੰਸਪਾਇਰ ਹੁੰਦੇ ਹਾਂ, ਸੋਸ਼ਲ ਮੀਡੀਆ ਦੀ ਲਾਈਫ ਤੋਂ ਅਸੀਂ ਪ੍ਰਭਾਵਿਤ ਹੋ ਰਹੇ। ਫੇਕ ਲਾਈਫ ਹੈ, ਉਹ ਫੇਕ ਜ਼ਿੰਦਗੀ ਹੈ। ਆ ਹੀਰੋ ਹੀਰੋਇਨ ਜਿੰਨੇ ਵੀ ਹੁੰਦੇ ਨੇ, ਤੁਸੀਂ ਵੇਖੋ ਜਦੋਂ ਉਹ ਕੋਈ ਰੋਲ ਕਰਦੇ ਨੇ ਤੇ ਰੋਲ ਕਰਕੇ ਜਿਹੜਾ ਸਾਹਮਣੇ ਥੀਏਟਰ ਵਿੱਚ ਬੰਦਾ ਬੈਠਾ ਹੈ ਉਹਨੂੰ ਰਵਾ ਵੀ ਦਿੰਦੇ ਨੇ, ਪਰ ਐਕਚੁਅਲ ਵਿੱਚ ਥੋੜ੍ਹਾ ਉਦਾਂ ਦੇ ਹੁੰਦੇ ਨੇ। ਸੱਚਾਈ ਤੇ ਕੁਝ ਹੋਰ ਹੈ, ਫਿਲਟਰ ਲੱਗੇ ਨੇ, ਫਿਲਟਰ ਉੱਤੇ ਫਿਲਟਰ ਲੱਗਾ, ਰਿਐਲਿਟੀ ਨਹੀਂ ਪਤਾ, ਅਸਲੀਅਤ ਨਹੀਂ ਪਤਾ। ਇੱਦਾਂ ਹੀ ਸੰਸਾਰ ਦੀ ਚਮਕ ਦਮਕ ਵਿੱਚ ਬਾਬੇ ਨੇ ਆਖਿਆ ਮਨ ਉਲਝ ਗਿਆ। ਜਦੋਂ ਮਨ ਉਲਝਿਆ ਤੇ ਇਹਨੇ ਟੱਬਰ ਵੀ ਡੁਬਾ ਦਿੱਤਾ, ਇਹਨੇ ਸਾਰਾ ਕੁਝ ਹੀ ਡੁਬਾ ਦਿੱਤਾ। ਤੇ ਜਿਹੜਾ

0: ਜਿਹਦੇ ਉੱਤੇ ਮਾਂ ਆ ਗਈ, ਮਾਂ ਕਿਹਨੂੰ ਕਹੇ? ਮੱਤ ਨੂੰ। ਜਿਹੜੇ ਮਨ ਉੱਤੇ ਕੀ ਆ ਗਈ? ਮੱਤ ਆ ਗਈ। ਕਿਹੜੀ ਮੱਤ? ਗੁਰੂ ਦੀ ਮੱਤ ਆ ਗਈ। ਉਹ ਮਨ ਫਿਰ ਭਟਕਦਾ ਤੇ ਹੈਗਾ ਏ, ਐਸੀ ਕੋਈ ਗੱਲ ਨਹੀਂ ਹੈ, ਪਰ ਕਿਉਂਕਿ ਉੱਤੇ ਮੱਤ ਆ ਗਈ ਹੈ ਤੇ ਉਹਨੂੰ ਫਿਰ ਕੀ ਲੱਗ ਜਾਂਦਾ? ਕੁੰਡਾ ਲੱਗ ਜਾਂਦਾ। ਇੱਕ ਬਾਗ ਹੈ, ਉਹਦਾ ਕੋਈ ਵਾਲੀ ਵਾਰਸ ਨਹੀਂ ਹੈਗਾ, ਜਿਹੜਾ ਮਰਜ਼ੀ ਆਉਂਦਾ ਏ ਉਹਨੂੰ ਉਹ ਉਜਾੜੀ ਤੁਰਿਆ ਆਉਂਦਾ। ਤੇ ਇੱਕ ਮਾਲ, ਇੱਕ ਬਾਗ ਦਾ ਮਾਲੀ ਖੁਦ ਆ ਗਿਆ ਉੱਥੇ, ਉਹਨੇ ਵਾੜ ਲਾ ਦਿੱਤੀ। ਇੱਦਾਂ ਕਰਕੇ ਹੁਣ ਕੋਈ ਬਾਹਰੋਂ ਮੂੰਹ ਨਹੀਂ ਮਾਰ ਸਕਦਾ, ਮਨ ਨੂੰ ਵੀ ਇੱਦਾਂ ਹੀ ਕਰਨਾ ਪੈਣਾ। ਇੱਕ ਬੋਲ ਹੈ, ਭਾਵੇਂ ਚਲੋ ਉਹ ਇਤਿਹਾਸ ਦਾ ਹੀ ਹੈ, ਗੁਰਬਾਣੀ ਦਾ ਤੇ ਨਹੀਂ ਹੈ। ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ, ਇਹ ਮਨ ਹੋੜੀਐ। ਉਹ ਕਹਿੰਦੇ ਨੇ ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋੜੀਐ। ਮਨ ਬੁਰਿਆਈ ਲੋਚਦਾ ਹੈ, ਮਨ ਬੁਰੇ ਬੰਨੇ ਭੱਜਦਾ ਹੈ, ਕਿਉਂਕਿ ਇਹਦੀ ਘਾੜਤ ਹੀ ਇੱਦਾਂ ਦੀ ਘੜੀ ਗਈ ਹੈ। ਇਹ ਜਿਹੜੇ ਇਨਵਾਇਰਮੈਂਟ ਵਿੱਚ ਜਨਮ ਲੈ ਰਿਹਾ, ਇਹ ਹੈ ਹੀ ਉਦਾਂ ਦਾ, ਸਾਰਾ ਕੁਝ ਆਲੇ ਦੁਆਲੇ ਇੱਦਾਂ ਦਾ। ਸਤਿਗੁਰੂ ਦੀ ਬਾਣੀ ਦੇ ਬੜੇ ਪਿਆਰੇ ਵਾਕ ਨੇ, ਬਾਬੇ ਨੇ ਬਖਸ਼ਿਸ਼ ਇੱਕ ਕੀਤੀ। ਮਹਾਰਾਜ ਨੇ ਆਖਿਆ, ਮਨ ਕੁੰਚਰ ਕਾਇਆ ਉਦਿਆਨੈ। ਆਖਿਆ ਜਿਹੜਾ ਮਨ ਹੈ ਨਾ, ਇਹ ਮਨ ਉਹ ਵੀ ਜੰਗਲ ਦਾ ਹਾਥੀ ਹੈ। ਦੋ ਹਾਥੀ ਹੁੰਦੇ ਨੇ, ਇੱਕ ਜੰਗਲ ਦਾ ਹਾਥੀ ਤੇ ਇੱਕ ਸਰਕਸ ਦਾ, ਇੱਕ ਜਿਹੜਾ ਪਿੰਡਾਂ ਸ਼ਹਿਰਾਂ ਵਿੱਚ ਆਮ ਹਾਥੀ ਹੁੰਦਾ, ਦੋਵਾਂ 'ਚ ਫਰਕ ਹੈ। ਜਿਹੜਾ ਜੰਗਲ ਦਾ ਹਾਥੀ ਹੈ ਉਹ ਖਤਰਨਾਕ ਹੁੰਦਾ, ਤੇ ਜਿਹੜਾ ਹਾਥੀ ਸਮਾਜ ਦਾ ਹੁੰਦਾ ਹੈ ਉਹ ਸੱਭਿਅਕ ਹੋ ਜਾਂਦਾ। ਬੱਚੇ ਵੀ ਉਹਦੀ ਪੂਛ ਫੜੀ ਫਿਰਦੇ ਨੇ, ਉਹਦੀ ਸੁੰਡ ਫੜੀ ਫਿਰਦੇ ਨੇ। ਬਾਬੇ ਨੇ ਆਖਿਆ, ਮੇਰਾ ਮਨ ਕੀ ਬਣਿਆ ਪਿਆ? ਜੰਗਲ ਦਾ ਹਾਥੀ ਬਣਿਆ ਪਿਆ, ਇੰਨਾ ਖਤਰਨਾਕ ਹੋਇਆ ਫਿਰਦਾ। ਲੋੜ ਹੀ ਮਨ ਨੂੰ ਸਾਧਨ ਦੀ ਹੈ, ਅਸੀਂ ਐਵੇਂ ਸਰੀਰਾਂ ਤੇ ਜ਼ੋਰ ਲਾਈ ਜਾਂਦੇ ਹਾਂ। ਲੋੜ ਹੀ ਮਨ ਨੂੰ ਸਵਾਰਨ ਦੀ ਹੈ, ਜਿਹਦਾ ਮਨ ਸਵਰ ਗਿਆ ਸਾਰਾ ਕੁਝ ਹੀ ਹੈ। ਹੁਣ ਮਨ ਨੂੰ ਸਵਾਰਿਆ ਕਿਵੇਂ ਜਾ ਸਕਦਾ? ਮਨ ਨੂੰ ਸਵਾਰਿਆ ਜਾ ਸਕਦਾ ਚੰਗੀ ਵਿਚਾਰ ਦੁਆਰਾ, ਹੋਰ ਕੋਈ ਤਰੀਕਾ ਨਹੀਂ ਜਾਏਗਾ। ਅਸੀਂ ਕਾਹਤੇ ਜ਼ੋਰ ਲਾ ਰਹੇ ਹਾਂ ਸਰੀਰ ਦੇ ਉੱਤੇ? ਕੋਈ ਨਹਾਈ ਤੁਰਿਆ ਜਾ ਰਿਹਾ, ਕੋਈ ਸਮਾਧੀਆਂ ਲਾਈ ਤੁਰਿਆ ਜਾ ਰਿਹਾ, ਅਸੀਂ ਜਿੰਨਾ ਕਸ਼ਟ ਦੇ ਰਹੇ ਹਾਂ ਕਿਹਨੂੰ ਦੇ ਰਹੇ ਹਾਂ? ਆਪਣੀ ਬਾਡੀ ਨੂੰ ਦੇ ਰਹੇ ਹਾਂ। ਇਹ ਖੇਡ ਬਾਡੀ ਦੀ ਤੇ ਹੈ ਹੀ ਕੋਈ ਨਹੀਂ। ਅੱਛਾ, ਜਦੋਂ ਬੰਦਾ ਮਰਿਆ ਹੁੰਦਾ ਇਹ ਸਰੀਰ ਤੇ ਉਦੋਂ ਵੀ ਹੁੰਦਾ ਹੀ ਹੈ, ਸਰੀਰ ਤੇ ਉਦੋਂ ਵੀ ਹੁੰਦਾ ਹੈ ਨਾ। ਪਰ ਮਰਿਆ ਬੰਦਾ ਕਿਸੇ ਦਾ ਮਾੜਾ ਕਰ ਸਕਦਾ? ਨਹੀਂ ਕਰ ਸਕਦਾ। ਕਿਹੜੀ ਚੀਜ਼ ਮੁੱਕ ਗਈ ਉਹਦੇ? ਉਹਦੇ ਅੰਦਰੋਂ ਸਾਹ ਮੁੱਕ ਗਏ, ਸਾਹ ਮੁੱਕੇ ਤੇ ਮਨ ਵੀ ਨਾਲ ਦੀ ਨਾਲ ਹੀ ਖਤਮ ਹੋ ਗਿਆ। ਗੱਲ ਸਾਰੀ ਮਨ ਦੀ ਹੈ, ਮਨ ਨੂੰ ਹੀ ਸਾਧਣਾ ਪੈਣਾ, ਮਨ ਦੇ ਉੱਤੇ ਹੀ ਫੋਕਸ ਕਰਨਾ ਪੈਣਾ। ਬਾਬੇ ਨੇ ਕਿਹਾ, ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ। ਮੰਮੇ ਅੱਖਰ ਤੋਂ ਉਪਦੇਸ਼ ਦਿੱਤਾ, ਮਨ ਦੇ ਨਾਲ ਕਾਰਜ ਹੈ ਤੈਨੂੰ, ਮਨ ਦੇ ਨਾਲ ਆਪਣੇ ਆਪ ਨੂੰ ਸਵਾਰ, ਆਪਣੇ ਮਨ ਵੱਲ ਝਾਤੀ ਮਾਰ। ਤੇ ਮਨ ਨੂੰ ਕਾਬੂ ਕਿਵੇਂ ਕਰਨਾ ਹੈ? ਮਹਾਰਾਜ ਨੇ ਆਖਿਆ, ਗੁਰੂ ਦੇ ਸ਼ਬਦ ਦਾ ਕੁੰਡਾ ਹੋਵੇ ਤੇ ਇਹ ਕਾਬੂ ਹੋ ਜਾਂਦਾ। ਜਿਵੇਂ ਹਾਥੀ, ਹਾਥੀ ਨੂੰ ਕਾਬੂ ਕਿਵੇਂ ਕਰਦਾ? ਉਹਦੇ ਉੱਤੇ ਇੱਕ ਮਹਾਵਤ ਬੈਠਾ ਤੇ ਮਹਾਵਤ ਉਹਦੇ ਸਿਰ ਉੱਤੇ ਇੱਕ ਕੁੰਡਾ ਮਾਰਦਾ, ਉਹ ਬਹਿ ਜਾਂਦਾ, ਉੱਠ ਜਾਂਦਾ, ਉਹਦੇ ਇਸ਼ਾਰੇ ਤੇ ਚੱਲਦਾ। ਸਿੱਖ ਦੀ ਸੁਰਤ ਵਿੱਚ ਵੀ ਗੁਰੂ ਦਾ ਸ਼ਬਦ ਦਾ ਦਮਾਮਾ ਵੱਜਣਾ ਚਾਹੀਦਾ। ਇਹਨੂੰ ਆਖਿਆ ਗਗਨ ਦਮਾਮਾ ਵੱਜਿਓ। ਹੋਰ ਕਿਹੜਾ ਹੁੰਦਾ ਗਗਨ? ਗਗਨ ਆ ਸੁਰਤ, ਇੱਥੇ ਦਮਾਮਾ ਵੱਜਣਾ, ਇੱਥੇ ਸੱਟ ਵੱਜਣੀ, ਇੱਥੇ ਸੁਰਤ ਵਿੱਚ ਗਗਨ ਦਮਾਮਾ ਵੱਜਿਓ। ਪਰ ਉਹ ਨਿਸ਼ਾਨਾ ਘਾਓ। ਫਿਰ ਆਖਿਆ ਖੇਤ ਜੋ ਮਾਂਡਿਓ ਸੂਰਮਾ, ਆਪ ਜੂਝਣ ਕੋ ਦਾਓ। ਹੁਣ ਮਨ ਨੇ ਜੂਝਣਾ ਹੈ, ਲੜਨਾ ਹੈ ਕਿਹਦੇ ਨਾਲ? ਬੁਰਾਈਆਂ ਨਾਲ। ਕਿੱਦਾਂ? ਜਦੋਂ ਆਹ ਜਿਹੜੀ ਸੁਰਤ ਵਿੱਚ ਦਮਾਮਾ ਵੱਜਾ ਗੁਰੂ ਦੇ ਸ਼ਬਦ ਦਾ, ਨਗਾਰਾ ਵੱਜਾ, ਚੋਟ ਵੱਜੀ ਗੁਰੂ ਦੇ ਸ਼ਬਦ ਦੀ, ਇਸੇ ਮਨ ਨੇ ਬੁਰਾਈਆਂ ਨਾਲ ਲੜਨਾ ਸ਼ੁਰੂ ਕਰ ਦੇਣਾ, ਇਸੇ ਮਨ ਨੇ ਮਜ਼ਬੂਤ ਹੋ ਜਾਣਾ। ਮਹਾਰਾਜ ਬਖਸ਼ਿਸ਼ ਕਰਦੇ ਨੇ, ਮਨ ਕੁੰਚਰ ਕਾਇਆ ਉਦਿਆਨੇ ਗੁਰ ਅੰਕਸ਼। ਗੁਰੂ ਦੇ ਕੋਲੋਂ ਕੁੰਡਾ ਹੈ, ਸੱਚ ਸ਼ਬਦ ਨਿਸ਼ਾਨਾ। ਕਿਹੜਾ? ਸੱਚਾਈ ਦਾ, ਸ਼ਬਦ ਦਾ, ਉਪਦੇਸ਼ ਦਾ। ਇੱਥੇ ਸੁਰਤ ਵਿੱਚ ਵੱਜਣਾ ਤੇ ਮਨ ਕਾਬੂ ਵਿੱਚ ਆ ਜਾਣਾ, ਹਾਥੀ ਕਾਬੂ 'ਚ ਆ ਜਾਣਾ। ਤੇ ਜਿਨ੍ਹਾਂ ਦੇ ਮਨ ਕੁੰਚਰ, ਬਾਬੇ ਨੇ ਆਖਿਆ ਮਨ ਕੁੰਚਰ, ਕੁੰਚਰ ਵੀ ਹਾਥੀ ਨੂੰ ਕਹਿੰਦੇ ਨੇ। ਪੀਲਕ ਗੁਰੂ, ਪੀਲਕ ਕਹਿੰਦੇ ਨੇ ਜਿਹੜਾ ਮਹਾਵਤ ਉਹਨੂੰ ਚਲਾਉਣ ਵਾਲਾ। ਆਖਿਆ ਮਨ ਮੇਰਾ ਕੁੰਚਰ ਸੀ, ਹਾਥੀ ਸੀ, ਪਰ ਹੁਣ ਇਹ ਜੰਗਲ ਦਾ ਹਾਥੀ ਨਹੀਂ ਰਿਹਾ, ਹੁਣ ਇਹ ਖਤਰਨਾਕ ਨਹੀਂ ਹੈਗਾ, ਕਿਉਂਕਿ ਇਹਦੇ ਉੱਤੇ ਜਿਹੜਾ ਮਹਾਵਤ ਬੈਠਾ ਉਹ ਮੇਰਾ ਗੁਰੂ ਬੈਠਾ, ਉਪਦੇਸ਼ ਬੈਠਾ। ਮਨ ਕੁੰਚਰ, ਪੀਲਕ ਗੁਰੂ, ਗੁਰ ਅੰਕਸ਼, ਸੱਚ ਸ਼ਬਦ ਨਿਸ਼ਾਨਾ, ਗੁਰੂ ਅੰਕਸ਼ ਮਾਰਦਾ ਹੈ, ਸੱਤ ਸ਼ਬਦ ਨਿਸ਼ਾਨੀ। ਕਬੀਰ ਸਾਹਿਬ ਨੇ ਆਖਿਆ ਬੁੱਢਾ ਬੰਸ ਕਬੀਰ ਕਾ, ਡੁੱਬ ਗਿਆ ਬੰਸ ਕਬੀਰ ਦਾ, ਹਰ ਘਰ ਉਹ ਡੁੱਬ ਜਾਂਦਾ ਹੈ ਜਿਹੜਾ ਸਿਰਫ ਮਨ ਦੀ ਸੁਣਦਾ। ਜਿਹੜਾ ਸਿਰਫ ਮਨ ਦੀ ਸੁਣੇਗਾ ਨਾ ਉਹ ਡੁੱਬ ਜਾਵੇਗਾ। ਤਾਂ ਹੀ ਤੇ ਬਾਬੇ ਨੇ ਆਖਿਆ ਮਨ ਜੀਤੈ ਜੱਗ। ਅਸੀਂ ਮਨ ਦੀ ਸੁਣਦੇ ਹਮੇਸ਼ਾ ਹੀ, ਮਨ ਦੀ, ਮਨ ਰਾਈਟ ਨਹੀਂ ਹੁੰਦਾ, ਮਨ ਠੀਕ ਨਹੀਂ ਹੁੰਦਾ, ਮਨ ਬਣਿਆ ਹੈ ਸਾਡਾ। ਬੁੱਢਾ ਬੰਸ ਕਬੀਰ ਕਾ ਉਪਜਿਓ ਪੂਤ ਕਮਾਲ। ਬਾਬੇ ਨੇ ਆਖਿਆ ਉਪਜਿਆ, ਇਹਦੇ ਵਿੱਚੋਂ ਪੈਦਾ ਕੀ ਹੋਇਆ, ਪੁੱਤ ਕਿਹੜਾ, ਮਨ ਪੁੱਤ। ਅੱਛਾ, ਇੱਕ ਗੁਰੂ ਅਰਜਨ ਸਾਹਿਬ ਦਾ ਬਚਨ ਵੀ ਹੈ, ਉਹ ਕਹਿੰਦੇ ਨੇ ਆਮ ਤੌਰ ਤੇ ਨਾ ਇਹ ਬਚਨ ਪੜਿਆ ਜਾਂਦਾ ਜਦੋਂ ਬੱਚਿਆਂ ਦੇ ਜਨਮ ਦਿਨ ਹੁੰਦੇ ਨੇ ਨਾ, ਤੇ ਰਾਗੀ ਸਿੰਘ ਪੜ੍ਹਦੇ ਨੇ ਬੋਲ। ਅਸੀਂ ਕਈ ਨਾ ਕਹਿ ਕੇ ਵੀ ਪੜ੍ਹਾਉਣੇ ਆ ਵੀ ਭਾਈ ਸਾਹਿਬ ਜ਼ਰੂਰ ਪੜ੍ਹਿਓ ਵੀ ਪੂਤਾ ਮਾਤਾ ਕੀ। ਅਸੀਂ ਬਸ ਇੱਥੋਂ ਪੜ੍ਹਾ ਕੇ ਚੱਲੇ ਗਏ, ਮੁੜ ਕੇ ਕਿਹੜਾ ਪੁੱਤ ਤੇ ਕਿਹੜੀ ਮਾਂ। ਮਾਂ ਨੂੰ ਤੇ ਇਹ ਹੁੰਦਾ ਵੀ ਭਾਈ ਸਾਹਿਬ ਕੰਮ ਨਿਬੇੜਨ ਤੇ ਲੰਗਰ ਚ ਜਾਈਏ, ਸ਼ਾਹੀ ਪਨੀਰ ਛਕੀਏ, ਤੇ ਪੋਤਾ ਮਾਤਾ ਕੀ, ਅਸੀਂ ਕਿੱਧਰ ਜਾਣਾ। ਹਾਲਤ ਸਾਡੀ ਇਹ ਹੈ, ਇਹ ਸੱਚ ਹੈ, ਏਦਾਂ ਏਦਾਂ ਹੀ ਹੋਜੂ ਸਿਰਫ। ਭਲਾ ਸਿੱਖਿਆ ਤੇ ਦੇਣੀ ਪੈਣੀ। ਤੁਸੀਂ ਕਹਿੰਦੇ ਹੋ ਤੁਸੀਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਹੁਣ ਤੇ ਟਰੈਂਡ ਜਾਈ ਹੈ, ਬਸ ਸਮਝਾਉਣਾ ਪੈਣਾ। ਪੂਤਾ ਪੁੱਤਰ ਕਿਹਨੂੰ ਆਖਿਆ, ਛੱਡੋ ਦੁਨੀਆਂ ਦੇ ਪੁੱਤਰਾਂ ਨੂੰ, ਆ ਮਨ ਪੁੱਤਰ ਹੈ। ਪੂਤਾ ਮਾਤਾ ਕੀ, ਅਸੀਂ ਮਾਂ ਕੌਣ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ। ਅੱਛਾ, ਦੁਨੀਆਂ ਦੀ ਮਾਂ ਕਿਹੜੀ ਅਸੀਸ ਦੇਵੇਗੀ, ਉਹਦੇ ਕੋਲ ਤੇ ਆਪ ਸੋਝੀ ਨਹੀਂ ਹੈਗੀ, ਉਹਨੂੰ ਤੇ ਆਪ ਅਕਲ ਨਹੀਂ ਹੈਗੀ, ਸੋਰੀ ਤੁਸੀਂ। ਵੱਧ ਤੋਂ ਵੱਧ ਉਹਦੀ ਸੀਸ ਇਹੋ ਹੀ ਹੋ ਸਕਦੀ, ਤੇਰੀ ਨੌਕਰੀ ਚੰਗੀ ਲੱਗ ਜਾਏ, ਦੈਟਸ ਆਲ। ਇੰਨੀ ਕੀ ਹੈ, ਪਹਿਲਾਂ ਆਪਣੇ ਲਈ ਲੱਭਦੀ ਫਿਰਦੀ ਸੀ, ਫਿਰ ਆਪਣੇ ਘਰ ਦੇ ਲਈ ਲੱਭਦੀ ਫਿਰਦੀ ਸੀ, ਫਿਰ ਮੁੰਡੇ ਲਈ ਲੱਭਦੀ ਫਿਰਦੀ, ਬਸ ਇੰਨਾ ਕੀ ਹੈ। ਹੋਰ ਉਹਦੇ ਲਈ ਕੋਈ ਅਸੀਸ ਉਹਨੂੰ ਨਹੀਂ ਫੁਰਨੀ, ਹੋਰ ਕੋਈ ਅਸੀਸ ਉਹਨੂੰ ਨਹੀਂ ਫੁਰ ਸਕਦੀ। ਵੱਧ ਤੋਂ ਵੱਧ ਉਹਦੇ ਲਈ ਅਸੀਸ ਇਹੋ ਹੀ ਹੋਏ ਵੀ ਛੇਤੀ ਛੇਤੀ ਨੌਕਰੀ ਲੱਗੇ, ਛੇਤੀ ਛੇਤੀ ਇਹਦਾ ਵਿਆਹ ਹੋਵੇ, ਘਰੇ ਕੁੜੀ ਲੈ ਆਵੇ, ਫਿਰ ਇਹ ਦੋ ਜਵਾਕ ਜੰਮੇ, ਫਿਰ ਪੋਤਰੇ ਹੋਣ, ਬਾ ਇਹੋ ਕੁਝ ਹੀ ਹੈ। ਇੰਨੀ ਕੁ ਸੀਸ ਹੀ ਹੈ, ਬਾ ਹੋਰ ਕੋਈ ਸੀਸ ਨਹੀਂ ਹੋ ਗਈ, ਏਦਾਂ ਹੀ ਹੈ ਨਾ। ਤੇ ਫਿਰ ਰੋਂਦੀਆਂ ਨੇ, ਜੇ ਸੀਸ ਗੁਰੂ ਅਰਜਨ ਸਾਹਿਬ ਵਾਲੀ ਦਿੱਤੀ ਹੁੰਦੀ ਤੇ ਫਿਰ। ਅੱਛਾ ਨਾ, ਇਹ ਸੀਸ ਏਡੀ ਵੱਡੀ ਹੈ ਕਿ ਜਿਹਨੂੰ ਇਹ ਮਿਲ ਗਈ ਨਾ, ਸਭ ਕੁਝ ਮਿਲ ਗਿਆ, ਸਭ ਕੁਝ ਮਿਲ ਗਿਆ। ਇੱਕ ਬੋਲ ਕਹਿਣ ਲੱਗਾ ਥੋੜਾ ਜਿਹਾ ਕੌੜਾ ਹੀ ਲੱਗੇਗਾ, ਭਾਵੇਂ ਕਿ ਚਲੋ ਮੈਂ ਵੀ ਗ੍ਰਸਤੀ ਬੰਦਾ, ਗੱਲ ਸਾਡੇ ਤੇ ਵੀ ਉਨੀ ਢੁਕਦੀ ਹੈ। ਭਾਈ ਗੁਰਦਾਸ ਸਾਹਿਬ ਦਾ ਆਪਣਾ ਆਨੰਦ ਕਾਰਜ ਨਹੀਂ ਸੀ ਹੋਇਆ, ਜਿੰਨਾ ਕੁ ਮੈਂ ਪੜ੍ਹਿਆ, ਮੈਂ ਉਹਦੇ ਅਕੋਰਡਿੰਗ ਗੱਲ ਕਰ ਰਿਹਾ। ਪਰ ਉਹਨਾਂ ਨੇ ਆਪਣੀਆਂ ਵਾਰਾਂ ਵਿੱਚ ਇੱਕ ਗੱਲ ਲਿਖੀ ਹੈ, ਗੱਲ ਕੀਤੀ ਉਹਨਾਂ ਸੱਪਣੀ ਦੀ। ਸੱਪਣੀ ਦਾ ਇੱਕ ਸੁਭਾਅ ਮੰਨਿਆ ਜਾਂਦਾ ਵੀ ਉਹ ਆਂਡੇ ਦਿੰਦੀ ਆ, ਤੇ ਆਪਣੇ ਆਂਡਿਆਂ ਦੇ ਦੁਆਲੇ ਇੱਕ ਸਰਕਲ ਬਣਾ ਦਿੰਦੀ, ਇੱਦਾਂ ਕਰਕੇ ਇੱਕ ਰੇਖਾ ਖਿੱਚ ਦਿੰਦੀ ਹੈ। ਫਿਰ ਕੁਝ ਦਿਨ ਮਿੱਥਦੀ ਹੈ ਸੱਪਣੀ, ਦਿਨ ਮਿੱਥ ਕੇ ਤੇ ਜੇ ਤੇ ਉਹਨੇ ਦਿਨਾਂ ਦੇ ਵਿੱਚੋਂ ਵਿੱਚੋਂ ਆਂਡਿਆਂ ਚੋਂ ਬੱਚੇ ਬਾਹਰ ਨਿਕਲ ਕੇ ਉਸ ਰੇਖਾ ਤੋਂ ਪਾਰ ਹੋ ਗਏ ਤੇ ਉਹ ਬਚ ਜਾਂਦੇ ਨੇ, ਤੇ ਬਾਕੀਆਂ ਨੂੰ ਸੱਪਣੀ ਆਪ ਹੀ ਖਾ ਜਾਂਦੀ ਆ। ਸਮਝ ਕੇ ਬੇਨਤੀ ਨੂੰ, ਮੰਨ ਲਓ ਉਹਨੇ ਜਿੰਨੇ ਵੀ ਆਂਡੇ ਦਿੱਤੇ, ਕੋਈ ਪੰਜ ਸੱਤ ਦਸ ਜਿੰਨੇ ਵੀ ਦਿੱਤੇ, ਜੇ ਤੇ ਦੋ ਉਹਦੇ ਵਿੱਚੋਂ ਨਿਕਲ ਕੇ ਬਾਹਰ ਚਲੇ ਗਏ ਤੇ ਉਹ ਬਚ ਗਏ, ਤੇ ਬਾਕੀ ਜੇ ਪੰਜ ਵੱਧ ਗਏ ਸੱਤ ਵੱਧ ਗਏ ਤੇ ਉਹਨੂੰ ਉਹਨੇ ਸੱਪਣੀ ਨੇ ਆਪ ਹੀ ਖਾ ਜਾਣਾ। ਮਤਲਬ ਇੱਕ ਮਾਂ ਹੈ ਤੇ ਕਿਹਨੂੰ ਖਾਂਦੀ, ਆਪਣੇ ਬੱਚਿਆਂ ਨੂੰ ਖਾਂਦੀ। ਭਾਈ ਗੁਰਦਾਸ ਸਾਹਿਬ ਕਹਿੰਦੇ ਸ਼ੁਕਰ ਹੈ ਰੱਬ ਦਾ। ਹੁਣ ਸਾਧ ਸੰਗਤ ਤੁਸੀਂ ਅੰਦਾਜ਼ਾ ਲਾ ਕੇ ਵੇਖੋ ਵੀ ਜੇ ਸੱਪਣੀ ਦਾ ਇਹ ਸੁਭਾਅ ਨਾ ਹੋਵੇ ਤੇ ਜੇ ਉਹ ਸਾਰੇ ਬੱਚੇ ਬਾਹਰ ਨਿਕਲ ਜਾਣ ਤੇ ਉਹ ਬੱਚੇ ਅੱਗੇ ਕੀ ਵੰਡਣਗੇ, ਉਹਨਾਂ ਕੀ ਕਰਨਾ, ਲੋਕਾਂ ਨੂੰ ਉਹਨਾਂ ਨੇ ਦੱਸਣਾ, ਡੰਗ ਮਾਰਨੇ, ਜ਼ਹਿਰ ਸੁੱਟਣਾ, ਇਹੋ ਕੁਝ ਹੈ ਨਾ। ਹੋਰ ਤਾਂ ਕੁਝ ਨਹੀਂ ਕਰਨਾ ਉਹਨਾਂ ਨੇ, ਉਹਨਾਂ ਕੋਲ ਅੰਮ੍ਰਿਤ ਦੀ ਆਸ ਕਿੱਥੋਂ ਰੱਖੋਗੇ। ਤੇ ਭਾਈ ਗੁਰਦਾਸ ਸਾਹਿਬ ਨੇ ਗੱਲ ਲਿਖੀ, ਮੇਰਾ ਸਮਾਂ ਸਮਾਪਤ ਹੈ ਕਹਿ ਕੇ ਮੈਂ ਫਤਿਹ ਬੁਲਾਵਾਂ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਗੁਰੂ ਦੇ ਉਪਦੇਸ਼ ਨਾਲੋਂ ਟੁੱਟੀ ਹੋਈ ਮਾਂ ਨਾਲੋਂ ਉਹ ਸਪਨੀ ਚੰਗੀ ਜਿਹੜੀ ਆਪਣੇ ਪੁੱਤਾਂ ਨੂੰ ਆਪ ਖਾ ਜਾਂਦੀ ਹੈ। ਸ਼ਾਇਦ ਉਹ ਵੀ ਇਹ ਗੱਲ ਸੋਚਦੀ ਹੈ ਵੀ ਇਹ ਲੋਕਾਂ ਨੂੰ ਜਾ ਕੇ ਡੰਗਣ ਨਾ। ਸਾਡੇ ਘਰ ਵਿੱਚ ਪੁੱਤ ਆਇਆ, ਜਿਹੜਾ ਜ਼ਹਿਰ ਤੁਹਾਡੇ ਅੰਦਰ ਸੀ ਉਹ ਤੁਸੀਂ ਪੁੱਤ ਦੇ ਅੰਦਰ ਭਰ ਕੇ, ਤੇ ਦੁਨੀਆਂ 'ਚ ਪੁੱਤ ਵੀ ਜ਼ਹਿਰ ਵੰਡਦਾ ਫਿਰਦਾ। ਇਹ ਗੱਲਾਂ ਭਾਵੇਂ ਕਿ ਸਾਨੂੰ ਭੈੜੀਆਂ ਲੱਗਦੀਆਂ ਨੇ, ਜਦੋਂ ਬੰਦਾ ਕਹਿੰਦਾ ਨਾ ਤੂੰ ਜਿਉਂਦਾ ਹੀ ਮਰ ਜਾਂਦਾ, ਤੂੰ ਜੰਮਦਾ ਹੀ ਮਰ ਜਾਂਦਾ, ਇਹਦਾ ਮਤਲਬ ਹੀ ਹੈ ਵੀ ਤੂੰ ਉਹ ਘਾਤਕ ਸੱਪ ਬਣ ਗਿਆ ਜਿਨ੍ਹਾਂ ਨੇ ਲੋਕਾਂ ਨੂੰ ਦੱਸਣਾ ਹੈ, ਜਿਹਨੇ ਜ਼ਹਿਰ ਫੈਲਾਉਣਾ ਹੈ। ਇਸ ਕਰਕੇ ਧੀਆਂ ਪੁੱਤਾਂ ਲਈ ਅਸੀਸ ਕਦੀ ਇਹ ਨਾ ਮੰਗੋ ਵੀ ਇਹਨੂੰ ਨੌਕਰੀ ਮਿਲ ਜਾਵੇ, ਇਹਨੂੰ ਹੁਣ ਇਹਦਾ ਵਿਆਹ ਹੋ ਜਾਵੇ, ਵਿਆਹ ਹੋ ਜਾਵੇਗਾ ਜਿੱਦਾਂ ਦਾ ਆਪ ਹੈ ਉੱਦਾਂ ਦਾ ਉਹ ਲੈ ਆਵੇਗਾ ਵਿਆਹ ਕੇ, ਫਿਰ ਜਵਾਕ ਜੰਮ ਲੈਣਗੇ, ਆ ਵੇਖੇ ਇਹ ਨਾ ਤੁਸੀਂ ਕੀ ਬਣ ਰਿਹਾ। ਹੁਣ ਸ਼ਰਮ ਵਾਲੀ ਗੱਲ ਹੈ, ਵੈਸੇ ਬ੍ਰੈਂਪਟਨ ਦੇ ਵਿੱਚ ਬੇਸਮੈਂਟ ਦੇ ਵਿੱਚ ਕੁੜੀ ਨੇ ਬੱਚਾ ਉਹਨੂੰ ਜਨਮ ਦਿੱਤਾ, ਤੇ ਫਿਰ ਥੋੜੇ ਦਿਨ ਪਹਿਲਾਂ ਕਿਊਬਕ ਦੀ ਜਿਹੜੀ ਘਟਨਾ ਸੀ ਉਹ ਵੀ ਸਾਡੇ ਸਾਹਮਣੇ, ਐਨ ਸਭ ਕੁਝ ਸਾਹਮਣੇ ਆ ਸਾਡੇ। ਤੇ ਹੁਣ ਉੱਥੇ ਇੰਡੀਆ ਵਿੱਚ ਬੈਠੇ ਨੇ ਜਿਹੜੇ ਜਿਹੜਾ ਪਿਓ ਮੁੱਛ ਨੂੰ ਤਾ ਦੇ ਕੇ ਗੱਲ ਕਹਿੰਦਾ ਵੀ ਕੁੜੀ ਕਨੇਡਾ ਘੱਲੀ ਅਸੀਂ, ਮੁੰਡਾ ਕਨੇਡਾ ਘੱਲਿਆ ਅਸੀਂ, ਇਦੋਂ ਕੰਮੋਂ ਤੇ ਉਹਨੂੰ ਉੱਥੇ ਹੀ ਗੱਲ ਘੁੱਟ ਕੇ ਸੋਰੀ ਟੂ ਸੇ ਉਹ ਮਰ ਜਾਂਦੀ, ਉਹਦੀਆਂ ਤੂੰ ਦੁਆਵਾਂ ਮੰਗਦਾ ਰਿਹਾ, ਚਾਰ ਬੰਦਿਆਂ 'ਚ ਕਹਿੰਦਾ ਹੁੰਦਾ ਸੀ। ਇਸ ਕਰਕੇ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਗੁਰੂ ਕਿਰਪਾ ਕਰੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ। ਆਪ ਜੀ ਦੇ ਨਾਲ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸਲੋਕਾਂ ਦੀ ਕਥਾ ਦੀ ਸਾਂਝ ਪਾ ਰਹੇ ਸਨ। ਬੁੱਢਾ ਬੰਸ਼ ਕਬੀਰ ਕਾ ਉਪਜਿਓ ਪੂਤ ਕਮਾਲ, ਹਰ ਕਾ ਸਿਮਰਨ ਛੱਡ ਕੇ ਘਰ ਲੈ ਆਇਆ ਮਾਲ। ਗਿਆਨੀ ਜੀ ਨੇ ਜਿੱਥੋਂ ਆਰੰਭਤਾ ਕੀਤੀ, ਪੁਰਾਤਨ ਸੰਪਰਦਾਇ ਜਿਹੜੇ ਵਿਆਖਿਆਕਾਰ ਸਨ, ਜਦੋਂ ਉਹਨਾਂ ਨੇ ਗੁਰਬਾਣੀ ਨੂੰ ਗੁਰਬਾਣੀ ਦੀ ਵਿਆਖਿਆ ਸੰਗਤਾਂ ਦੇ ਵਿੱਚ ਰੱਖੀ। ਵੈਸੇ ਡਾਕਟਰ ਤਾਰਨ ਸਿੰਘ ਹੋਰਾਂ ਨੇ ਇੱਕ ਬੁੱਕ ਲਿਖੀ ਸੀ ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ, ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ। ਉਹਦੇ 'ਚ ਉਹਨਾਂ ਨੇ ਵੱਖੋ ਵੱਖਰੇ ਜਿਹੜੇ ਵਿਦਵਾਨ ਹੈ, ਮੰਨ ਲਓ ਸੰਪਰਦਾਇ ਵਿਦਵਾਨ ਜਿਹੜੇ ਹੈ, ਉਹ ਵਿਆਖਿਆ ਕਿਵੇਂ ਕਰਦੇ, ਉਹਨਾਂ ਦੀ ਵਿਆਖਿਆ ਦਾ ਢੰਗ ਕੀ ਹੈ। ਪਰ ਉਸ ਤੋਂ ਮਗਰੋਂ ਅੱਜ ਦੇ ਪੜ੍ਹੇ ਲਿਖੇ ਮਿਸ਼ਨਰੀ ਕਾਲਜਾਂ ਤੋਂ ਪੜ੍ਹੇ ਲਿਖੇ ਸੁਲਝੇ ਸਮਝੇ ਹੋਏ ਪ੍ਰਚਾਰਕ ਸੱਜਣ ਗੁਰਬਾਣੀ ਦੇ ਵਿਆਕਰਨਕ ਨਿਯਮਾਂ ਦੁਆਰਾ ਵਿਆਖਿਆ ਕਿਵੇਂ ਕਰਦੇ ਹੈ, ਉਹ ਇੱਕ ਅਲੱਗਾ ਉਹਨਾਂ ਦਾ ਪੱਖ ਹੈ। ਜਦੋਂ ਆਪਾਂ ਆਪਣੇ ਪੰਜਾਬ ਦੇ ਪੁਰਾਤਨ ਪੇਂਡੂ ਤਾਣੇ ਬਾਣੇ ਨੂੰ ਵੇਖਦੇ ਹਾਂ, ਸਾਖੀ ਪ੍ਰਮਾਣ ਹੈ ਤਾਂ ਬਹੁਤ ਵਧੀਆ ਸੀ। ਵੈਸੇ ਗੱਲ ਬੜੀ ਆਸਾਨੀ ਦੇ ਨਾਲ ਬੰਦੇ ਦੀ ਸਮਝ ਵਿੱਚ ਆ ਜਾਂਦੀ ਸੀ ਸਾਖੀ ਪ੍ਰਮਾਣ ਦੇ ਨਾਲ। ਪਰ ਉਹਦਾ ਇੱਕ ਦੂਜਾ ਪੱਖ, ਇੱਕ ਨੈਗੇਟਿਵ ਪੱਖ ਵੀ ਸੀ ਉਹਦਾ। ਨੈਗੇਟਿਵ ਪੱਖ ਇਹ ਸੀ ਕਿ ਪੰਜਾਬ ਦੇ ਵਿੱਚ ਪੈਦਾ ਹੋਏ ਬਹੁਤ ਸਾਰੇ ਰਾਗੀ ਕੀਰਤਨੀਏ ਜਿਹੜੇ ਕੀਰਤਨ ਕਰਦੇ ਸਨ, ਅਤੇ ਕੀਰਤਨ ਦੇ ਨਾਲ ਨਾਲ ਕਥਾ ਕਰਨ ਦੀ ਕੋਸ਼ਿਸ਼ ਕਰਦੇ ਸਨ। ਬਹੁਤਾ ਸਾਖੀ ਪ੍ਰਮਾਣ ਉਹਨਾਂ ਨੇ ਵਰਤਿਆ, ਪਰ ਉਹਨਾਂ ਜਿਹੜੀਆਂ ਸਾਖੀਆਂ ਸੰਗਤ 'ਚ ਸੁਣਾਈਆਂ ਉਹ ਕੱਚ ਘਰੜ ਸਾਖੀਆਂ ਸਨ। ਉਹ ਕੱਚ ਘਰੜ ਸਾਖੀਆਂ ਆਮ ਲੋਕਾਂ ਦੇ ਵਿੱਚ ਇੰਨੀਆਂ ਕੁ ਜ਼ਿਆਦਾ ਪ੍ਰਚਲਿਤ ਹੋ ਗਈਆਂ ਵੀ ਅਸੀਂ ਅੱਜ ਤੱਕ ਉਹਨਾਂ ਨੂੰ ਕੱਢਣ ਵਿੱਚ ਕਾਮਯਾਬ ਨਹੀਂ ਹੋ ਸਕੇ। ਢਾਡੀ ਜਥਾ ਵੈਸੇ ਪਹੁੰਚ ਗਿਆ। ਗਿਆਨੀ ਜੀ ਨੇ ਜਿੱਥੋਂ ਗੱਲ ਸਟਾਰਟ ਕੀਤੀ ਸੀ ਮੇਰੇ ਧਿਆਨ ਵਿੱਚ ਆ ਰਿਹਾ ਸੀ, ਪ੍ਰਿੰਸੀਪਲ ਗੰਗਾ ਸਿੰਘ ਜੀ ਸਿੱਖ ਕੌਮ ਦੇ ਬੜੇ ਮਹਾਨ ਵਿਦਵਾਨ ਹੋਏ ਹੈ, ਗੁਰਬਾਣੀ ਦੇ ਬਹੁਤ ਵਧੀਆ ਵਿਆਖਿਆਕਾਰ ਨੇ ਉਹ। ਉਹਨਾਂ ਦੀਆਂ ਲਿਖੀਆਂ ਹੋਈਆਂ ਬੇਸ਼ਕੀਮਤੀ ਲਿਖਤਾਂ ਅੱਜ ਵੀ ਸਾਡੇ ਪ੍ਰਚਾਰਕ ਵਰਗ ਦੀ ਰਹਿਨੁਮਾਈ ਕਰਦੀਆਂ ਨੇ। ਜੀਵਨ ਕਿਰਨਾ, ਬਹੁਤ ਸਾਰੀਆਂ ਲੈਕਚਰ ਮਹਾਚਾਨਣ, ਬੜੀਆਂ ਕਮਾਲ ਦੀਆਂ ਲਿਖਤਾਂ ਨੇ ਉਹਨਾਂ ਦੀਆਂ। ਇੱਕ ਵਾਰ ਕਿਸੇ ਪਿੰਡ ਵਿੱਚ ਉਹ ਕਥਾ ਕਰਨ ਵਾਸਤੇ ਗਏ, ਸਮਾਗਮ ਚੱਲ ਰਿਹਾ ਸੀ। ਜਦੋਂ ਸਮਾਗਮ 'ਚ ਪਹੁੰਚੇ ਉਹ ਨਮਸਕਾਰ ਕਰਕੇ ਸੰਗਤ 'ਚ ਬੈਠੇ, ਜਾਂਦਿਆਂ ਨੂੰ ਇੱਕ ਕੀਰਤਨੀਆ ਸੱਜਣ ਗੁਰਬਾਣੀ ਦਾ ਕੀਰਤਨ ਕਰ ਰਿਹਾ ਸੀ। ਜਦੋਂ ਪ੍ਰਿੰਸੀਪਲ ਗੰਗਾ ਸਿੰਘ ਜੀ ਸੰਗਤ ਵਿੱਚ ਜਾ ਕੇ ਬੈਠ ਗਏ, ਕੀਰਤਨੀਆ ਸੱਜਣ ਨੇ ਉਹਨਾਂ ਨੂੰ ਬੈਠਿਆਂ ਵੇਖਿਆ, ਉਹਦੇ ਮਨ ਵਿੱਚ ਵੀ ਕਥਾ ਕਰਨ ਦਾ ਚਾਅ ਮੁੜਾਇਆ, ਉਹਨੇ ਕਥਾ ਆਰੰਭ ਕਰ ਦਿੱਤੀ। ਪਰ ਕਥਾ ਦੀ ਉਹਨੇ ਐਸੀ ਆ ਕਥਾ ਕੀਤੀ ਕਿ ਸਾਹਮਣੇ ਬੈਠੇ ਪ੍ਰਿੰਸੀਪਲ ਸਾਹਿਬ ਬਹੁਤ ਪਰੇਸ਼ਾਨ ਹੋ ਗਏ ਕਿਵੇਂ ਵਿਆਖਿਆ ਕੀਤੀ ਹੋਵੇਗੀ ਸਮਝ ਸਕਦੇ ਹਾਂ। ਤੋ ਜਦੋਂ ਉਹਦਾ ਸਮਾਂ ਸਮਾਪਤ ਹੋਇਆ, ਬੜੇ ਵਿਦਵਾਨ ਸਨ, ਵਾਲਮ ਫਾਜ਼ਲ ਸਨ, ਉੱਠ ਕੇ ਖੜ੍ਹੇ ਹੋਏ, ਉਹਨਾਂ ਦਾ ਨਾਮ ਅਨਾਊਂਸ ਹੋਇਆ ਵੀ ਹੁਣ ਪ੍ਰਿੰਸੀਪਲ ਗੰਗਾ ਸਿੰਘ ਜੀ ਸੰਗਤਾਂ ਨੂੰ ਗੁਰਬਾਣੀ ਕਥਾ ਦੁਆਰਾ ਨਿਹਾਲ ਕਰਨਗੇ। ਪ੍ਰਿੰਸੀਪਲ ਨੇ ਸੰਗਤ ਵਿੱਚ ਬੈਠੇ ਹੋਏ ਇੱਕ ਨੌਜਵਾਨ ਨੂੰ ਆਵਾਜ਼ ਮਾਰ ਕੇ ਆਪਣੇ ਕੋਲ ਬੁਲਾਇਆ। ਉਹਨੂੰ ਕਹਿਣ ਲੱਗੇ, ਨੌਜਵਾਨਾਂ, ਕਿਉਂਕਿ ਕੀਰਤਨੀ ਹੁਣੇ ਕੀਰਤਨ ਕਰਕੇ ਹਟੇ ਸੀ, ਸਾਜ ਉਹਨਾਂ ਦੇ ਸਟੇਜ 'ਤੇ ਪਏ ਸੀ, ਉਹਨੂੰ ਕਹਿਣ ਲੱਗੇ ਵੀ ਤਬਲਾ ਵਜਾ ਸਕਦਾ। ਉਹਨੇ ਹੱਥ ਜੋੜ ਦਿੱਤੇ, ਕਹਿੰਦਾ ਬਾਬਾ ਜੀ ਵੀ ਮੈਂ ਤਾਂ ਕਦੇ ਤਬਲਾ ਵਜਾਇਆ ਨਹੀਂ। ਕਹਿੰਦੇ ਬਸ ਹੱਥ ਮਾਰਨੇ ਆ ਤਾਂ ਕੀਰਤਨ ਮੈਂ ਆਪੇ ਕਰ ਲੈਣਾ। ਬਾਹੋਂ ਫੜਿਆ ਉਹਨਾਂ ਨੇ, ਉਹਨੂੰ ਆਪਣੇ ਨਾਲ ਸਟੇਜ 'ਤੇ ਬਿਠਾ ਲਿਆ। ਹੁਣ ਜਿਸ ਬੰਦੇ ਨੇ ਕਦੇ ਤਬਲਾ ਵਜਾਇਆ ਨਹੀਂ, ਉਹਨੂੰ ਕੀ ਪਤਾ ਵੀ ਤਬਲਾ ਕਿਵੇਂ ਵੱਜਣਾ, ਉਹ ਟਰਾਈ ਕਰਦਾ। ਅਤੇ ਪ੍ਰਿੰਸੀਪਲ ਸਾਹਿਬ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਹਾਰਮੋਨੀਅਮ ਨੂੰ ਟੱਚ ਨਹੀਂ ਸੀ ਕੀਤਾ, ਨਾ ਉਹਨਾਂ ਨੂੰ ਹਾਰਮੋਨੀਅਮ ਵਜਾਉਣਾ ਆਉਂਦਾ ਸੀ। ਤਾਂ ਦੋਵੇਂ ਜਣੇ ਸਟੇਜ 'ਤੇ ਬਹਿ ਗਏ। ਤਾਂ ਹੁਣ ਪ੍ਰਿੰਸੀਪਲ ਗੰਗਾ ਸਿੰਘ ਜੀ ਕੀਰਤਨ ਕਰ ਰਹੇ, ਉਹ ਸੱਜਣ ਬੈਠਾ ਨੌਜਵਾਨ ਤਬਲਾ ਵਜਾ ਰਿਹਾ, ਬੈਠੀ ਹੋਈ ਸੰਗਤ ਬੜੀ ਹੈਰਾਨ ਹੋ ਕੇ ਵੇਖ ਰਹੀ ਹੈ, ਬੜੀ ਪਰੇਸ਼ਾਨ। ਪੰਜ ਕੁ ਮਿੰਟ ਇਹ ਘਟਨਾਕ੍ਰਮ ਸਟੇਜ 'ਤੇ ਚੱਲਿਆ, ਸੰਗਤ ਇੱਕ ਦੂਜੇ ਦੇ ਮੂੰਹ ਵੱਲ ਦੇਖ ਰਹੀ ਹੈ ਵੀ ਇਹ ਭਾਈ ਦਾ ਨਾਮ ਤਾਂ ਕਥਾ ਵਾਸਤੇ ਅਨਾਊਂਸ ਹੋਇਆ ਸੀ, ਇਹ ਕੀਰਤਨ ਕਿਉਂ ਕਰਨ ਲੱਗ ਪਿਆ? ਅਤੇ ਕਹਿੰਦੇ ਵੀ ਸੰਗਤ ਵਿੱਚੋਂ ਇੱਕ ਪ੍ਰਬੰਧਕ ਉੱਠਿਆ, ਉੱਠ ਕੇ ਪ੍ਰਿੰਸੀਪਲ ਸਾਹਿਬ ਦੇ ਕੋਲ ਆਇਆ। ਕਹਿਣ ਲੱਗਾ, ਭਾਈ ਸਾਹਿਬ, ਅਸਾਂ ਤੁਹਾਨੂੰ ਕਥਾ ਕਰਨ ਵਾਸਤੇ ਸੱਦਿਆ, ਕੀਰਤਨ ਵਾਸਤੇ ਨਹੀਂ। ਉਹਨਾਂ ਨੇ ਆਪਣਾ ਹਾਰਮੋਨੀਅਮ ਬੰਦ ਕਰ ਦਿੱਤਾ, ਇਹੀ ਤਾਂ ਗੱਲ ਉਹ ਕਰਨੀ ਚਾਹੁੰਦੇ ਸੀ। ਉਹ ਕਹਿੰਦੇ ਵੀ ਪ੍ਰਬੰਧਕ ਸਾਹਿਬਾਨ ਮੇਰੇ ਕੋਲ ਆਏ ਨੇ, ਮੈਨੂੰ ਕਹਿ ਰਹੇ ਨੇ ਕਿ ਮੈਨੂੰ ਕਥਾ ਕਰਨ ਵਾਸਤੇ ਸੱਦਿਆ ਗਿਆ, ਕੀਰਤਨ ਕਰਨ ਵਾਸਤੇ ਨਹੀਂ। ਪਰ ਇਹ ਗੱਲ ਜਿਹੜਾ ਮੈਥੋਂ ਪਹਿਲਾਂ ਕੀਰਤਨੀਆਂ ਕੀਰਤਨ ਕਰ ਰਿਹਾ ਸੀ, ਉਹਨੂੰ ਕਿਉਂ ਨਹੀਂ ਆਖੀ ਗਈ ਵੀ ਤੈਨੂੰ ਕੀਰਤਨ ਕਰਨ ਵਾਸਤੇ ਸੱਦਿਆ, ਕਥਾ ਕਰਨ ਵਾਸਤੇ ਨਹੀਂ? ਦਰਅਸਲ ਪੰਜਾਬ ਦੇ ਪੁਰਾਣੇ ਕੀਰਤਨੀਆਂ, ਮੈਂ ਨਾਮ ਨਹੀਂ ਲਵਾਂਗਾ, ਤੁਸੀਂ ਜਾਣਦੇ ਹੋ ਬਹੁਤ ਸਾਰੇ ਐਸਿਆਂ ਨੂੰ, ਬੜੇ ਨਾਮੀ ਕੀਰਤਨੀਆਂ ਹੋਏ ਨੇ, ਉਹਨਾਂ ਵੱਲੋਂ ਸਟੇਜਾਂ 'ਤੇ ਪ੍ਰਚਾਰੀਆਂ ਹੋਈਆਂ ਕੱਚ ਕਰੜ ਸਾਖੀਆਂ। ਉਹਨਾਂ ਸਾਖੀਆਂ ਵਿੱਚੋਂ ਇੱਕ ਸਾਖੀ ਭਗਤ ਕਬੀਰ ਜੀ ਦੇ ਉਪਰੋਕਤ ਸਲੋਕ ਦੇ ਨਾਲ ਸੰਬੰਧਿਤ ਵੀ ਹੈ, ਬੁੱਢਾ ਬੰਸ ਕਬੀਰ ਕਾ ਉਪਜਿਓ ਪੂਤ ਕਮਾਲ, ਕਮਾਲ ਉਹਨਾਂ ਨੇ ਉਹਨਾਂ ਦਾ ਪੁੱਤਰ ਬਣਾ ਦਿੱਤਾ, ਉਹਦੇ ਪਿੱਛੇ ਇੱਕ ਸਾਖੀ ਘੜ ਦਿੱਤੀ। ਤਾਂ ਉਹ ਸਾਖੀਆਂ ਅੱਜ ਤੱਕ ਵੀ ਲੋਕਾਂ ਦੇ ਮਨਾਂ ਦੇ ਵਿੱਚੋਂ ਹਟਾਉਣ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਕਾਮਯਾਬ ਨਹੀਂ ਹੋ ਰਹੇ। ਤਾਂ ਗਿਆਨੀ ਜੀ ਦਾ ਧੰਨਵਾਦ ਹੈ, ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਆਪ ਜੀ ਨੂੰ ਉਪਰੋਕਤ ਸਲੋਕਾਂ ਦੀ ਕਥਾ ਵਿਚਾਰ ਦੇ ਨਾਲ ਜੋੜਿਆ ਹੈ। ਤੋ ਆਓ, ਜਿੱਥੇ ਗੁਰਬਾਣੀ ਕੀਰਤਨ ਕਥਾ ਆਪ ਜੀ ਨੇ ਸਰਵਣ ਕੀਤੀ ਹੈ, ਸਮਾਂ ਹੈ ਢਾਡੀ ਵਾਰਾਂ ਗੁਰ ਇਤਿਹਾਸ ਦਾ, ਔਰ ਆਪ ਜੀ ਨੂੰ ਗੁਰ ਇਤਿਹਾਸ ਨਾਲ ਜੋੜਨਗੇ ਮਾਣਯੋਗ ਗਿਆਨੀ ਜਸਵੰਤ ਸਿੰਘ ਜੀ ਜੋਸ਼ ਅਤੇ ਉਹਨਾਂ ਦਾ ਢਾਡੀ ਜਥਾ। ਪਿਛਲੇ ਲਗਭਗ ਸਵਾ ਕੁ ਪੰਜ ਮਹੀਨੇ ਤੋਂ ਇਹ ਜਥਾ ਆਪਣੇ ਪਾਸ ਸੇਵਾਵਾਂ ਨਿਭਾ ਰਿਹਾ ਹੈ, ਆਹੀ ਵੀਕ ਹੈ ਇਹਨਾਂ ਦੀ, ਔਰ ਮੰਗਲਵਾਰ ਨੂੰ ਮੇਰਾ ਖਿਆਲ ਸੋਮਵਾਰ ਦੀ ਇਹਨਾਂ ਦੀ ਫਲਾਈਟ ਹੈ, ਇਹਨਾਂ ਨੇ ਵਤਨ ਪੰਜਾਬ ਵਾਪਸ ਚਲੇ ਜਾਣਾ ਹੈ। ਤੋ ਧੰਨਵਾਦ ਹੈ ਆਪ ਜੀ ਦਾ, ਜਿੱਥੇ ਸਰਵਣ ਕਰਦੇ ਹੋ ਉੱਥੇ ਵੱਧ ਤੋਂ ਵੱਧ ਜੋ ਵੀ ਮਾਣ ਸਨਮਾਨ ਆਪ ਜੀ ਨਾਲ ਆਏ ਹੋਏ ਸਿੰਘਾਂ ਦਾ ਕਰ ਸਕੋ, ਆਪ ਜੀ ਦੇ ਚਰਨਾਂ ਵਿੱਚ ਗੁਜ਼ਾਰਿਸ਼ ਹੈ। ਆਪ ਜੀ ਦਾ ਧੰਨਵਾਦ, ਸਰਵਣ ਕਰੀਏ ਢਾਡੀ ਵਾਰਾਂ ਗੁਰ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਕਾਰ ਜੋ ਗੁਰੂ ਪੈਰੀ ਸਾਹਿਬ ਸਿੰਘ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਹੋਈ ਕੁਝ ਸਮਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਸ਼ਰਨ ਵਿੱਚ ਬੈਠ ਕੇ ਬਤੀਤ ਕਰ ਰਹੇ ਹੋ। ਸਤਿਗੁਰ ਕਿਰਪਾ ਕਰੇ, ਤੁਹਾਡਾ ਕਦਮ ਕਦਮ ਚੱਲਿਆ ਹੋਇਆ, ਗੁਰੂ ਦੀ ਗੁਲਕ ਚ ਪਾਇਆ ਹੋਇਆ ਤਿਲ ਫੁਲ, ਸਤਿਗੁਰੂ ਆਪਣੇ ਦਰ ਪ੍ਰਵਾਨ ਕਰਨ ਤੁਹਾਡੀਆਂ ਕੀਤੀਆਂ ਅਰਦਾਸਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣੇ ਦਰ ਪ੍ਰਵਾਨ ਕਰਨ, ਚੜ੍ਹਦੀ ਕਲਾ ਵਾਲਾ ਜੀਵਨ, ਅੰਮ੍ਰਿਤ ਵੇਲੇ ਦੇ ਉੱਦਮ ਤੰਦਰੁਸਤੀਆਂ ਸਤਿਗੁਰ ਬਖਸ਼ਿਸ਼ ਕਰੇ। ਆਓ ਸਾਰੀ ਸੰਗਤ ਚੁਕਾਓ ਸੀ ਇਸ ਬਲਾਓ ਫਤਿਹ, ਬਖਸ਼ੋ ਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਕਿਰਪਾ ਕਰੇ। ਗੁਰੂ ਅਰਜਨ ਦੇਵ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਫਰਮਾਨ ਕਰਦੇ ਨੇ, ਕਹਿੰਦੇ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਸ ਪੰਗਤੀ ਤੋਂ ਬਹੁਤ ਕਈਆਂ ਬੰਦਿਆਂ ਨੂੰ ਐਲਰਜੀ ਆ, ਉਹ ਕਹਿੰਦੇ ਵੀ ਗੁਰੂ ਨਾਨਕ ਨੂੰ ਵੱਡਾ ਸਭ ਤੋਂ ਕਿਉਂ ਕਹਿੰਦੇ। ਇਹ ਗੁਰੂ ਨਾਨਕ ਮਹਾਰਾਜ ਨੇ ਆਪਣੇ ਆਪ ਨਹੀਂ ਕਿਹਾ, ਗੁਰੂ ਅਰਜਨ ਦੇਵ ਕਹਿ ਰਹੇ ਆ। ਕਿਉਂ ਕਹਿ ਰਹੇ ਆ? ਉੱਚੀ ਕੁੱਲ ਵੇਦ ਪੜ੍ਹੇ ਹੋਏ, ਵੇਦੀ ਵੰਸ਼ ਬਣਿਆ, ਬਰਾਦਰੀ ਖੱਤਰੀ ਭਾਈਚਾਰਾ, ਅੰਮ੍ਰਿਤ ਰਾਏ ਹੋਇਆ ਜਿਹਨੇ ਇਹਨਾਂ ਵੇਦੀਆਂ ਦੀ ਵੰਸ਼ ਵਿੱਚੋਂ ਜਿਹਨੇ ਪਹਿਲਾਂ ਵੇਦ ਪੜ੍ਹੇ ਆ। ਕਿਉਂਕਿ ਗੁਰਬਾਣੀ ਦਾ ਫਰਮਾਨ ਹੈ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਇਹ ਝੂਠੇ ਨਹੀਂ ਹੈਗੇ, ਗੁਰੂ ਨਾਨਕ ਦੇਵ ਹੀ ਕਹਿ ਰਹੇ ਨੇ, ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ। ਜੇ ਵਿੱਦਿਆ ਨੂੰ ਤੁਸੀਂ ਵਿਚਾਰਨਾ ਹੈ ਫਿਰ ਪਰਉਪਕਾਰ ਵਾਲੇ ਕੰਮ ਕਰਨਾ, ਫਿਰ ਉਹ ਪਰਉਪਕਾਰੀ ਆ। ਗੁਰੂ ਅਰਜਨ ਦੇਵ ਮਹਾਰਾਜ ਆਪਣੇ ਮੁਖਾਰਬੇ ਤੋਂ ਇਹ ਗੱਲ ਕਹਿੰਦੇ ਆ। ਹੁਣ ਵੇਦੀਆਂ ਦੀ ਵੰਸ਼ ਵਿੱਚੋਂ ਅੰਮ੍ਰਿਤ ਰਾਏ ਹੋਇਆ ਜਿਹਨੇ ਚਾਰ ਵੇਦ ਪੜ੍ਹੇ, ਵੇਦੀ ਵੰਸ਼ ਬਣਿਆ। ਅੰਮ੍ਰਿਤ ਰਾਏ ਦਾ ਪੁੱਤਰ ਹੋਇਆ ਰਾਏ ਅੰਭੋਜ ਰਾਏ, ਅੰਭੋਜ ਰਾਏ ਦਾ ਪੁੱਤਰ ਹੋਇਆ ਨਾਥ ਰਾਏ, ਨਾਥ ਰਾਏ ਦਾ ਪੁੱਤਰ ਹੋਇਆ ਸ਼ੰਭੂ ਰਾਏ, ਸ਼ੰਭੂ ਰਾਏ ਦਾ ਪੁੱਤਰ ਆ ਪਰਜਾਪਤ, ਪਰਜਾਪਤ ਦਾ ਪੋਤਵਾ ਫਿਰ ਗਾਂ ਰਾਮ ਨਾਰਾਇਣ, ਰਾਮ ਨਾਰਾਇਣ ਦਾ ਪੋਤਵਾ ਗਾਂ ਸ਼ਿਵ ਰਾਮ। ਗੁਰੂ ਨਾਨਕ ਦੇਵ ਦੇ ਪੋਤਰੇ ਦਾ ਨੌਵਾਂ ਧਰਮ ਚੰਦ, ਲਖਮੀ ਦਾਸ ਦੇ ਪੁੱਤ ਦਾ ਨਾਂ, ਤੇ ਗੁਰੂ ਨਾਨਕ ਦੇਵ ਦੇ ਪੋਤੜੇ ਦਾ ਨੌਵਾਂ ਮੇਹਰ ਚੰਦ, ਇਹਦੇ ਗਾਂ ਪੋਤਰ ਪੁੱਤਰ ਦਾ ਨੌਵਾਂ ਮਾਨਕ ਚੰਦ, ਫਿਰ ਅਨਾਇਤ ਚੰਦ, ਫਿਰ ਹੰਸਰਾਜ, ਗਾਹ ਲੰਮੀ ਪੀੜ੍ਹੀ ਚੱਲਦੀ ਹੈ। ਉੱਚਾ ਘਰਾਣਾ ਗੁਰੂ ਨਾਨਕ ਮਹਾਰਾਜ ਜੀ ਦੇ ਘਰ ਦੀ ਜ਼ਮੀਨ ਬਹੁਤ ਸੀ, ਪਿਤਾ ਪਟਵਾਰੀ ਸੀ, ਤੁਸੀਂ ਅੰਦਾਜ਼ਾ ਲਾ ਲਓ ਵੀ ਉਹਨਾਂ ਵੇਲਿਆਂ ਦਾ ਪਟਵਾਰੀ ਦਾ ਅੱਜ ਦਾ ਮਾਣ ਨਹੀਂ, ਉਹਨਾਂ ਵੇਲਿਆਂ ਦਾ ਪਟਵਾਰੀ। ਸਹੁਰਾ ਗੁਰੂ ਨਾਨਕ ਮਹਾਰਾਜ ਦਾ ਪਟਵਾਰੀ ਮੂਲਾ ਰਾਮ, ਬਾਬ ਪਟਵਾਰੀ, ਬੇਅੰਤ ਜ਼ਮੀਨ ਵਾ, ਆਪਣੀ ਸਰਕਾਰੀ ਨੌਕਰੀ ਗੁਰੂ ਨਾਨਕ ਮਹਾਰਾਜ ਜੀ ਦੀ ਸੁਲਤਾਨਪੁਰ ਚ। ਇਹਨਾਂ ਸਾਰੇ ਕਾਸੇ ਨੂੰ ਠੋਕਰ ਮਾਰ ਕੇ ਗੁਰੂ ਨਾਨਕ ਦੇਵ ਮਹਾਰਾਜ ਦੁਨੀਆਂ ਨੂੰ ਸੁਧਾਰਨ ਵਾਸਤੇ ਤੁਰ ਪਏ। ਲੈ ਗੱਲ ਮੈਂ ਇੱਥੋਂ ਸ਼ੁਰੂ ਕਰਨ ਲੱਗਾ, ਸਾਰੀ ਦੁਨੀਆਂ ਨੂੰ, ਔਰ ਨਾਲ ਕੋਈ ਫੌਜ ਨਹੀਂ ਲਈ, ਕੋਈ ਹੱਥ ਵਿੱਚ ਸੋਟਾ ਨਹੀਂ, ਕੋਈ ਰਾਈਫਲ ਨਹੀਂ, ਕੋਈ ਬੰਦੂਕ ਨਹੀਂ, ਕੋਈ ਪਿਸਤੌਲ ਨਹੀਂ, ਕੋਈ ਟੈਚੀ 'ਚ ਕੱਪੜੇ ਨਹੀਂ ਪਾਏ, ਤਨ ਦੇ ਕੱਪੜੇ ਨੇ, ਤਨ ਦੇ, ਇੱਕ ਮਰਦਾਨੇ ਨੂੰ ਨਾਲ ਲੈ ਕੇ ਤੁਰੇ। ਉਹਦੇ ਕੋਲ ਕੀ ਹੈ? ਰਬਾਬ। ਹੁਣ ਇੱਥੋਂ ਅੰਦਾਜ਼ਾ ਇਹ ਲਾਵਾ ਵੀ ਕਿੰਨਾ ਕੁ ਪਿਆਰ ਗੁਰੂ ਨਾਨਕ ਮਹਾਰਾਜ ਜੀ ਦਾ ਸੰਗੀਤ ਨਾਲ ਸੀ। ਪਾਣੀ ਦਾ ਝਰਨਾ ਵਗਦਾ ਤੋਂ ਉਹ ਆਵਾਜ਼ ਦਿੰਦਾ ਹੈ,
ਕਿਸੇ ਸੁੱਕੀ ਹੋਈ ਲੱਕੜ ਨੂੰ ਅੱਗ ਲਾਓ ਗਰੇ ਨੂੰ ਤਾਂ ਉਹ ਆਵਾਜ਼ ਦਿੰਦੀ ਏ, ਭਾਂਡੇ ਨੂੰ ਥੱਲੇ ਸੁੱਟੋ ਉਹ ਆਵਾਜ਼ ਦਿੰਦਾ। ਗੱਲ ਮੈਂ ਨੇੜੇ ਮੁਕਾ ਦੇਵਾਂ, ਹਰੇਕ ਚੀਜ਼ ਵਿੱਚ ਸੰਗੀਤ ਵਾ। ਹਵਾ ਜਦ ਚੱਲਦੀ ਆ ਉਹਦੇ ਵਿੱਚ ਵੀ ਸੰਗੀਤ ਵਾ, ਆਉਂਦਾ ਕਿ ਨਹੀਂ? ਗਾਵਨ ਤੁਦਨੋ ਪੌਣ ਪਾਣੀ ਬੈਸੰਤਰ, ਗਾਵਨ ਤੁਦਨੋ ਸਿੱਧ ਸਮਾਧੀ, ਕੋਈ ਛੱਡਿਆ ਹੀ ਕੋਈ ਨਹੀਂ ਜਿਹੜਾ ਪਰਮਾਤਮਾ ਨੂੰ ਨਹੀਂ ਗਾ ਰਿਹਾ। ਆਪਾਂ ਕਹਿੰਦੇ ਨਾ ਗਾ ਰਹੇ ਹਾਂ, ਹਰੇਕ ਚੀਜ਼, ਹਰੇਕ ਖੁਰਾਕ, ਰੇਲ ਗੱਡੀ ਚੱਲਦੀ ਆ, ਜਹਾਜ਼ ਚੱਲਦਾ, ਤੁਸੀਂ ਗੱਡੀਆਂ ਨੂੰ ਚੜ੍ਹ ਕੇ ਆਏ ਆ, ਆਵਾਜ਼ ਦਿੰਦੀ ਆ, ਉਹ ਸੰਗੀਤ ਵਾ। ਉਹ ਆਪਣੀ ਭਾਸ਼ਾ ਚ ਸੰਗੀਤ, ਹਾਂ ਹਰੇਕ ਸੰਗੀਤ ਨੇ ਉਹ ਪਰਮਾਤਮਾ, ਉਹ ਪਰਮਾਤਮਾ ਜੇ ਰੀਝਦਾ ਤਾਂ ਸੰਗੀਤ ਤੇ ਰੀਝਦਾ। ਮੈਂ ਕੱਲ ਵੀ ਜ਼ਿਕਰ ਕੀਤਾ ਸੀ ਵੀ ਬਾਣੀ ਨੂੰ ਗੁਰੂਆਂ ਨੇ ਗਾਇਆ। ਕਿਸੇ ਰਿਸ਼ਤੇਦਾਰ ਨੂੰ ਯਾਦ ਕਰਨਾ ਮੈਂ ਜਿੱਥੇ ਮਰਜ਼ੀ ਬਹਿ ਕੇ ਕਰ ਲਓ, ਹਰ ਕਾ ਨਾਮ ਤੇ ਆਪ ਮੈਂ ਕੱਟੇ ਵਾਂਗ ਅੜਾ, ਉੱਚੀ ਉੱਚੀ ਬੋਲੀ ਚੱਲੂ। ਪਰ ਸੰਗੀਤ ਦਾ ਗੁਰੂ ਨਾਨਕ ਮਹਾਰਾਜ ਨੂੰ ਤੇ ਆਪ ਪਿਆਰ ਸੀ, ਮਰਦਾਨੇ ਨੂੰ ਨਾਲ ਲੈ ਲਿਆ। ਮਰਦਾ ਨਾ, ਇਹ ਛੇ ਭੈਣ ਭਰਾ ਸੀ ਮਰਦਾਨੇ ਹੋਣੀ, ਚਾਰ ਭਰਾ ਇਹਦੇ ਹੋਰ ਸੀ, ਦੋ ਪੋਤੇ ਆ ਮਰਦਾਨੇ ਦੇ, ਇੱਕ ਧੀ ਆ। ਮਰਦਾਨੇ ਨੂੰ ਰਬਾਬ ਵਜਾਉਣੀ ਨਹੀਂ ਸੀ ਆਉਂਦੀ, ਗੁਰੂ ਨਾਨਕ ਮਹਾਰਾਜ ਜੀ ਨੇ ਰਬਾਬ ਬਣਾ ਕੇ ਦਿੱਤੀ ਔਰ ਇਹਨੂੰ ਸਿਖਾਲੀ। ਦੁਆਬੇ ਦਾ ਅਖੀਰਲਾ ਪਿੰਡ ਵਾ ਭਰੋ ਆਣਾ ਜਿੱਥੋਂ ਰਬਾਬ ਲਿਆਂਦੀ। ਗੁਰੂ ਨਾਨਕ ਦੇ ਮਹਾਰਾਜ ਹੁਣ ਮਰਦਾਨੇ ਨੂੰ ਨਾਲ ਲੈ ਕੇ ਚੱਲੇ। ਜੇ ਮਰਦਾਨੇ ਦਾ ਪਛੋਕੜ ਕਦੇ ਪੱਟ ਕੇ ਲਿਆਈਏ, ਭਾਈ ਭਾਦੜਾ ਮੱਲ ਵਾ, ਭਾਦੜੇ ਮੱਲ ਦਾ ਪੁੱਤਰ ਹੋਇਆ ਭਾਈ ਰਜਾਨੀ ਮੱਲ, ਰਜਾਨੀ ਮੱਲ ਦਾ ਪੁੱਤਰ ਹੋਇਆ ਭਾਈ ਬਦਰਾ, ਤੇ ਬਦਰੇ ਦੇ ਗੁਰੂ ਨਾਨਕ ਮਹਾਰਾਜ ਦੇ ਨਾਲ ਜਾਣ ਵਾਲਾ ਭਾਈ ਮਰਦਾਨਾ। ਮਰਦਾਨੇ ਦੇ ਫੇਰ ਗਾਹਾਂ ਦੋ ਪੁੱਤ ਵਾ। ਗੁਰੂ ਨਾਨਕ ਦੇ ਮਹਾਰਾਜ ਨੇ ਸੰਗੀਤ ਨਾਲ ਪਿਆਰ ਕੀਤਾ। ਜੇ ਕਦੇ ਪਹਿਲਾ ਸਵਈਆ ਜਦੋਂ ਭੱਟ ਗੁਰੂ ਅਰਜਨ ਦੇ ਮਹਾਰਾਜ ਕੋਲੋਂ ਆਏ ਨਾ ਬਾਣੀ ਲਿਖਾਉਣ ਵਾਸਤੇ, ਭੱਟ ਉਹ ਪੈਂਦਾ ਕਰਨਾਲ, ਕਰਨਾਲ ਦੇ ਲਾਗੇ ਪਿੰਡ ਸੁਲਤਾਨਪੁਰ ਜਿੱਥੋਂ ਆਏ। ਪਹਿਲਾਂ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਭਾਈ ਟੋਡਾ ਤੇ ਚੋਖਾ, ਗੋਖਾ, ਨੋਖਾ, ਇਹ ਪੰਜ ਛੇ ਭਰਾ ਆਇਆ ਹੈ, ਇਹ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਆਏ ਸੀ। ਜਦੋਂ ਗੁਰੂ ਅਰਜਨ ਦੇ ਮਹਾਰਾਜ ਕੋਲ ਆਏ ਤਕਰੀਬਨ ਇਹਨਾਂ ਨੂੰ ਬਾਣੀ ਉਚਾਰਨੀ ਨਹੀਂ ਸੀ ਆਉਂਦੀ, ਭਾਵੇਂ ਇਹ ਭੱਟ ਸੀ, ਇਹ ਲਿਖਦੇ ਸੀ, ਪਰ ਗੁਰੂ ਗ੍ਰੰਥ ਸਾਹਿਬ ਕਿਸੇ ਕਲਮ ਬੰਦ ਵਿੱਚ ਵਾ, ਇਹਦੀ ਕੋਈ ਸੀਮਾ ਆ, ਕਿੱਥੇ ਪੰਗਤੀ ਛੱਡਣੀ, ਕਿੱਥੋਂ ਲੈਣਾ, ਕਿ ਜਦੋਂ ਕਦੇ ਲੰਮੀ ਪੰਗਤੀ ਆਈ ਉਹਦੇ ਵਿੱਚ ਰਹਾਉ ਪਾਇਆ। ਗੁਰੂ ਅਰਜਨ ਦੇ ਮਹਾਰਾਜ ਨੇ ਪਹਿਲਾਂ ਦੋ ਸਵੱਜੇ ਆਪਣੇ ਮੁਖਾਰਮੇ ਤੋਂ ਉਚਾਰ ਕੇ ਉਹਨਾਂ ਨੂੰ ਦੱਸੇ, ਇੱਦਾਂ ਉਚਾਰਨੀ ਬਾਣੀ, ਫਿਰ ਉਹਨਾਂ ਨੇ ਉਚਾਰਨੀ, ਫਿਰ ਤਕਰੀਬਨ ਫਿਰ ਤੀਸਰਾ ਸਵੱਈਆ ਭੱਟਾ ਨੇ ਉਚਾਰਿਆ। ਗੁਰੂ ਅਰਜਨ ਦੇ ਮਹਾਰਾਜ ਨੇ ਵੀ ਸਾਰੀ ਬਾਣੀ ਦਰਜ ਕੀਤੀ, ਫਿਰ ਗੁਰੂ ਅਰਜਨ ਦੇਵ ਕਹਿ ਰਹੇ ਵੀ ਸਭ ਤੋਂ ਵੱਡਾ ਸਤਿਗੁਰ ਨਾਨਕ, ਉੱਚੀ ਕੁੱਲ ਵਾ, ਘਰ 'ਚ ਕਿਸੇ ਚੀਜ਼ ਦਾ ਘਾਟਾ ਨਹੀਂ, ਸਰਕਾਰੀ ਨੌਕਰੀ ਸਭ ਕਾਸੇ ਨੂੰ ਛੱਡ ਕੇ ਨਾ ਗੁਰੂ ਨਾਨਕ ਮਹਾਰਾਜ ਦੁਨੀਆਂ ਦਾ ਸੁਧਾਰ ਕਰਨ ਵਾਸਤੇ ਤੁਰ ਪਏ। ਪਹਿਲੀ ਉਦਾਸੀ 9 ਸਾਲ ਦੀ ਸੀ, 9 ਸਾਲ ਗੁਰੂ ਨਾਨਕ ਮਹਾਰਾਜ ਘਰੋਂ ਬਾਹਰ ਰਹੇ, ਕੋਲ ਕੀ ਸੀ? 7 ਧੀਰਜ, ਸੰਤੋਖ, ਸੱਚ, ਸਬਰ, ਪਿਆਰ, ਪ੍ਰੇਮ, ਇਹਦੇ ਆਸਰੇ ਤੇ ਗੁਰੂ ਨਾਨਕ ਮਹਾਰਾਜ ਤੇ ਭਾਈ ਮਰਦਾਨ ਨੂੰ ਨਾਲ ਲੈ ਕੇ ਤੁਰੇ ਫਿਰਦੇ ਆ। ਔਰ ਜਿੱਥੇ ਵੀ ਕਿਤੇ ਜ਼ੁਲਮ ਹੁੰਦਾ ਵੇਖਿਆ, ਅੱਖ ਨਹੀਂ ਮੀਟੀ ਉਹਦੇ ਕੋਲ ਗਏ, ਦੁਨੀਆਂ ਤੇ ਮਿਸਾਲ ਨਹੀਂ ਮਿਲਦੀ। ਸੈਂਸ ਵਾਲੇ ਤੇ ਇਸ ਗੱਲੋਂ ਹੈਰਾਨ ਨੇ, ਤਕਰੀਬਨ ਅਸੀਂ ਹਰੇਕ ਅਦਾਸੀ ਤੇ ਮਰਦਾਨਾ ਜ਼ਰੂਰ ਨਾਲ ਗਿਆ, ਪਰ ਨਾਲ ਗੁਰਬਾਣੀ ਲਿਖਣ ਵਾਲੇ ਹੋਰ ਸਿੱਖ ਵੀ ਜਾਂਦੇ ਰਹੇ। ਸੈਦੋ ਵੀ ਗਿਆ, ਘੇਹੋ ਵੀ ਗਿਆ, ਅਜਿੱਤਾ ਵੀ ਗਿਆ, ਹਿੱਤਾ ਵੀ ਗਿਆ, ਇਹ ਵਾਰੀ ਵਾਰੀ ਨਾਲ ਜਾਂਦੇ ਰਹੇ। ਗੁਰੂ ਨਾਨਕ ਦੇ ਮਹਾਰਾਜ
ਸੇਸ ਵਾਲੇ ਸਤਿਗੁਰੂ ਨਾਨਕ ਤੋਂ ਹੈਰਾਨ ਨੇ, ਕਹਿੰਦੇ ਜਿੱਦਾਂ ਦੇ ਥਾਂ ਗਏ, ਜਿੱਦਾਂ ਦੇ ਸੂਬੇ ਚ ਗਏ, ਉਦਾਂ ਦਾ ਪਹਿਰਾਵਾ ਤੇ ਉਦਾਂ ਦੀ ਬੋਲੀ। 13 ਬੋਲੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਘੋੜੀਆਂ ਨੇ, ਦੋਹੇ ਨੇ, ਛੰਦ ਨੇ, ਸ਼ੰਤ ਨੇ, ਫੁਨੇ ਨੇ, ਅੰਜਲੀਆਂ ਨੇ। ਗੁਰੂ ਨਾਨਕ ਦੇ ਮਹਾਰਾਜ ਨੇ ਕੁਚੱਜੀ ਤੇ ਸੁਚੱਜੀ ਦੇ ਗੁਣ ਵੀ ਦੱਸੇ ਨੇ ਗੁਰਬਾਣੀ ਦੇ ਅੰਦਰ। ਕੁਚੱਜੀ ਸੁਚੱਜੀ ਇਹ ਬਾਣੀ ਗੁਰੂ ਨਾਨਕ ਮਹਾਰਾਜ ਨੇ ਉਚਾਰੀ। ਕੱਟੀਆਂ ਰਾਗਾਂ ਵਿੱਚ ਕੇਵਲ ਇੱਕ ਰਾਗ, ਜਿਹੜੇ ਸਾਰੇ ਰਾਗ ਵਿੱਚ ਰਹਾਉ ਸ਼ਬਦ ਹੀ ਨਹੀਂ ਆਇਆ, ਹੈ ਹੀ ਨਹੀਂ। ਉਹ ਤੁਖਾਰੀ ਰਾਗ, ਇੱਕ ਵੀ ਰਹਾਉ ਸ਼ਬਦ ਹੈ ਨਹੀਂ। ਧੰਨ ਹੈ ਮੇਰੇ ਸਤਿਗੁਰੂ ਨਾਨਕ ਦੇ ਮਹਾਰਾਜ। ਦੁਨੀਆ ਦਾ ਸੋਮਾ ਹੁਣ ਕਿੱਥੇ ਸੱਜਣ ਠਾਗ, ਉਹਨੂੰ ਸਿੱਧੇ ਠੱਗੀਆਂ ਮਾਰਨ ਤੋਂ ਠਾ ਕੇ ਕਿੱਥੇ ਨੂਰ ਸ਼ਾਹ ਬੰਗਾਲ ਚ, ਇੱਥੋਂ ਉੱਠ ਕੇ ਗੁਰੂ ਨਾਨਕ ਮਾ ਢਾਕੇ ਆਏ ਨੇ ਮਰਦਾਨਾ ਨਾਲ। ਵਾ ਓਪਰਾ ਇਲਾਕਾ, ਓਪਰੀ ਬੋਲੀ, ਓਪਰੇ ਇਨਸਾਨ, ਕੋਈ ਬਾਕਬੀਅਤ ਨਹੀਂ। ਸੂਰਜ ਢਲ ਚੁੱਕਾ, ਪੁੱਛਦੇ ਫਿਰਦੇ ਨੇ ਵੀ ਰਾਤ ਗੁਜ਼ਾਰਨੀ ਕਿਤੇ ਸਮਾਂ ਮਿਲ ਜਾਏ। ਕਹਿੰਦੇ ਜੀ ਇੱਥੇ ਤੇ ਭੂਮੀਆਂ ਜ਼ਿਮੀਂਦਾਰ ਵਾ, ਬੜੀ ਜਾਇਦਾਦ ਬਣਾਈ ਉਹਨੇ। ਕਿਸੇ ਸ਼ਾਇਰ ਨੇ ਲਿਖਿਆ ਸੀ ਵੀ ਪੈਸਾ ਜਦੋਂ ਮਨੁੱਖ ਕੋਲ ਆ ਜਾਏ ਨਾ ਪੈਸਾ, ਕਿਸੇ ਨੇ ਕਿਹਾ ਸੀ ਨਾ ਵੀ ਏਕ ਮਾਇਆ ਕੇ ਤੀਨ ਨਾਮ, ਪਰਸੂ ਪਰਸਾ ਤੇ ਪਰਸਰਾਮ। ਲੋਕ ਇਹ ਨਹੀਂ ਵੇਖਦੇ ਵੀ ਇਹਦੀ ਮਾਇਆ ਹੈ ਕਿੱਦਾਂ ਦੀ ਆ, ਲੋਕ ਦੇਖਦੇ ਵੀ ਇਹਦਾ ਵਿਹਾਰ ਕਿੱਦਾਂ ਦਾ ਆ। ਚਿੱਟੇ ਕੱਪੜੇ ਪਾਇਓ ਹੋਣ, ਉਹ ਗੁਰਦੁਆਰਿਆਂ ਮੰਦਰਾਂ ਮਸੀਤਾਂ ਵਿੱਚ ਦਾਨ ਵਾਹਵਾ ਕਰਦਾ ਹੋਵੇ, ਲੋਕਾਂ ਨੇ ਇਹ ਨਹੀਂ ਵੇਖਣਾ ਵੀ ਕਮਾਈ ਇਹਦੀ ਆਉਂਦੀ ਕਿੱਥੋਂ ਆ, ਕਹਿੰਦਾ ਬੜਾ ਬਈ ਦਾਨੀ ਆ। ਸ਼ਾਇਰ ਲਿਖਦਾ ਕਹਿੰਦਾ ਦਰਬ ਤੇ ਕਲੱਛ ਜਾਏ, ਦਰਬ ਕਹਿੰਦੇ ਨੇ ਮਾਇਆ ਨੂੰ, ਦਰਬ ਤੇ ਕਲੱਛ ਜਾਏ, ਸੂਮਤਾ ਤੇ ਜਸ ਜਾਏ, ਲਾਡ ਕੀਏ ਪੁੱਤ ਜਾਏ, ਕਪਟ ਕੀਏ ਮਿੱਤਰ ਜਾਏ, ਸੋਚ ਤੇ ਸਰੀਰ ਜਾਏ, ਭੁੱਖ ਤੇ ਮਰਿਆਦਾ ਜਾਏ। ਜਦੋਂ ਬੰਦਾ ਭੁੱਖਾ ਆਵੇ ਨਾ ਫਿਰ ਉਹ ਮਰਿਆਦਾ ਨਹੀਂ ਵੇਖਦਾ ਵੀ ਮੇਰੀ ਮਰਿਆਦਾ ਕੀ ਕਹਿੰਦੀ, ਉਹ ਕਹਿੰਦਾ ਜਿੱਥੇ ਵੀ ਜੋ ਕੁਛ ਖਾਣ ਨੂੰ ਮਿਲਦਾ ਝੁਲਸ ਲੈ ਤੇ ਪੇਟ ਵੀ ਭੁੱਖ ਮਿਟਾ ਲਾ, ਜ਼ਿੰਦਗੀ ਬਚ ਜਾਵੇ। ਭੁੱਖ ਤੇ ਮਰਿਆਦਾ ਜਾਏ, ਅਨਿਧੀ ਕੀਏ ਰਾਜ ਜਾਏ, ਕਨਾਰੀ ਹੋਏ ਤੇ ਕੁੱਲ ਜਾਏ, ਜੋਗ ਜਾਏ ਕੁਸੰਗ ਤੇ ਸੂਰ ਮਤਾਈ, ਉਦੋਂ ਜਾਏ ਜਦੋਂ ਸੂਰਮਾ ਮੁੜੇ ਜੰਗ ਸੇ। ਉਧਰ ਜੰਗ ਹੁੰਦਾ ਹੋਵੇ ਸੂਰਮਾ ਘਰ ਨੂੰ ਆ ਜਾਵੇ, ਕਾਹਦੀ ਸੂਰਮਗਤੀ ਆ। ਹੁਣ ਗੁਰੂ ਨਾਨਕ ਮਹਾਰਾਜ ਪੁੱਛਦੇ ਨੇ, ਅਸੀਂ ਭਾਈ ਮੁਸਾਫਰ ਵਾਂ, ਅਸੀਂ ਰਾਤ ਬਤੀਤ ਕਰਨੀ ਹੈ, ਸਵੇਰ ਨੂੰ ਅਸੀਂ ਆਪਣੇ ਰਾਹ ਜਾਣਾ। ਪਹਿਲਾਂ ਧਰਮਸ਼ਾਲਾ ਹੁੰਦੀਆਂ ਸੀ, ਫਿਰ ਸਰਾਵਾਂ ਬਣ ਗਈਆਂ, ਸਰਾਂ ਇਕੱਲੀ ਮੁਸਾਫਰਾਂ ਦੇ ਰਹਿਣ ਵਾਸਤੇ ਧਰਮਸ਼ਾਲਾ, ਉਹ ਜਿੱਥੇ ਧਰਮ ਦੀ ਗੱਲ ਵੀ ਹੋਵੇ, ਜਿੱਥੇ ਪਾਣੀ ਦਾ ਘੁੱਟ ਵੀ ਮਿਲੇ। ਗੁਰੂਆਂ ਨੇ ਆ ਜਿਹੜੇ ਗੁਰਦੁਆਰੇ ਨਾ, ਗੁਰ ਅਸਥਾਨ, ਗੁਰੂ ਘਰ, ਇਹ ਅਸੀਂ ਨੌਂ ਹੈ ਬੜਾ ਗਲਤ ਵਾ, ਤੁਸੀਂ ਬਾਹਰਲੇ ਲੋਕਾਂ ਨੇ ਬਣਾਇਆ। ਕਦੇ ਇੰਡੀਆ ਕਿਸੇ ਨੂੰ ਦੇਖਿਆ ਵੀ ਮੈਂ ਗੁਰੂ ਘਰ ਚੱਲਿਆ? ਤੁਸੀਂ ਇੱਥੇ ਬਾਹਰਲੇ ਮੁਲਕਾਂ 'ਚ ਕਹਿੰਦੇ ਹਾਂ, ਅਸੀਂ ਉੱਥੇ ਇੰਡੀਆ ਆਪਾਂ ਕਹਿੰਦੇ ਹਾਂ ਭਾਈ ਮੈਂ ਗੁਰਦੁਆਰੇ ਚੱਲਿਆ। ਗੁਰੂ ਦਾ ਘਰ ਆ ਗੁਰਦੁਆਰਾ ਨੇ, ਗੁਰੂ ਦਾ ਘਰ ਤਾਂ ਅੰਦਰੋਂ ਆ ਸਾਡੇ, ਜਿੱਥੇ ਗੁਰੂ ਰਹਿੰਦਾ ਉਹ ਤੁਹਾਡੇ ਵੀ ਆ, ਸਾਰਿਆਂ ਦੇ ਰਹਿੰਦਾ। ਪਰਮਾਤਮਾ ਹੈ ਕਿੱਥੇ ਨਹੀਂ, ਕਣ ਕਣ 'ਚ। ਇਹਦੇ ਦਰਅਸਲ ਆਪਾਂ ਨੂੰ ਅਰਥ ਨਹੀਂ ਆਏ। ਗੁਰਦੁਆਰਾ, ਦੁਆਰ ਕਹਿੰਦੇ ਨੇ ਦਰਵਾਜ਼ੇ ਨੂੰ, ਇਹਦੇ ਵਿੱਚੀ ਹੋ ਕੇ ਅੰਦਰ ਆਉਣਾ ਸੀ, ਇੱਥੋਂ ਗੁਰਮਤ ਲੈਣੀ ਸੀ, ਬਾਹਰ ਜਾ ਕੇ ਕਮਾਉਣੀ ਸੀ। ਅਸੀਂ ਬਸ ਇੱਥੇ ਗੁਰ ਅੰਦਰ ਚਾਰ ਦੁਆਰੀ 'ਚ ਸੀਮਤ ਰਹਿ ਗਏ, ਇੱਥੇ ਹੀ ਸੁਣ ਕੇ ਇੱਥੇ ਹੀ ਛੱਡ ਜਾਣਾ, ਘਰ ਜਾ ਕੇ ਅਸੀਂ ਉਹ ਚੱਜੂ ਝੋੜਾ ਉਹੀ ਫੇਰ ਪਾ ਲੈਣਾ, ਨਾ ਅਸੀਂ ਕਮਾਇਆ ਨਾ ਪਹਿਰਾ ਦਿੱਤਾ, ਅਸੀਂ ਵੀ ਤੁਹਾਡੇ ਵਿੱਚ ਹਾਂ। ਇਸ ਕਰਕੇ ਧਰਮਸ਼ਾਲਾ ਕਹਿਣ ਲੱਗ ਪਿਆ। ਧਰਮ ਉਸ ਵੇਲੇ ਧਰਮਸ਼ਾਲਾ ਬਣੀਆਂ ਨੇ, ਬਣਾਈਆਂ ਨੇ, ਤਾਂ ਹੀ ਵੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਦਸਵੇਂ ਪਾਤਸ਼ਾਹ ਮਹਾਰਾਜ ਸੱਤਵੇਂ ਪਾਤਸ਼ਾਹ ਨੇ। ਫਿਰ ਤੁਸੀਂ ਚੰਗੀ ਤਰ੍ਹਾਂ ਇਤਿਹਾਸ ਜਾਣਦੇ ਹੋ ਵੀ ਦਾਰਾ ਸ਼ਿਕੋਹ ਨੂੰ ਸ਼ੇਰ ਦੀ ਮੁੱਛ ਦਾ ਬਾਲ ਖਿਲਾਤਾ, ਦਵਾਈ ਕਿਤੋਂ ਮਿਲੀ ਨਹੀਂ? ਸੱਤ ਮਾਸੇ ਦਾ ਲੌਂਗ, 14 ਮਾਸੇ ਦੀ ਹਰੜ,
ਮੋਤੀ ਹਾਥੀ ਦੇ ਮੱਥੇ ਦਾ ਮੋਤੀ ਜਿਹਨੂੰ ਗਜ ਮੋਤੀ ਕਹਿੰਦੇ ਸੀ ਉਹ ਕੀਰਤਪੁਰੋਂ ਮਿਲੇ ਸੱਤਵੇਂ ਪਾਤਸ਼ਾਹ ਦੇ ਦਵਾਖਾਨੇ ਚੋਂ ਜੜੀਆਂ ਬੂਟੀਆਂ ਦਵਾਖਾਨੇ ਚ ਮਿਲੀਆਂ। ਆਨੰਦਪੁਰ ਸਾਹਿਬ ਵਿੱਚ ਬਾਜੀ ਪੈਂਦੀ ਰਹੀ ਗੁਰਦੁਆਰੇ ਆਨੰਦਪੁਰ ਚ ਬਾਜੀ ਬਾਜੀਗਰ ਪਾਉਂਦੇ ਰਹੇ ਭੰਡ ਆਉਂਦੇ ਰਹੇ ਹਰੇਕ ਹੀਲਾ ਗੁਰੂਆਂ ਨੇ ਵਰਤਿਆ ਆ ਮੇਰੇ ਸਿੱਖਾਂ ਦੇ ਦਿਮਾਗ ਵਿੱਚ ਕੁਝ ਸੋਝੀ ਆ ਜਾਏ ਇਹਨਾਂ ਨੂੰ ਪਤਾ ਲੱਗ ਜਾਏ ਦੁਨੀਆਦਾਰੀ ਦਾ। ਅੱਜ ਕਿਸੇ ਪ੍ਰਬੰਧਕਾਂ ਨੂੰ ਕਹਿ ਦਈਏ ਵੀ ਬਾਜੀ ਪਾਉਣੀ ਹੈ ਤੇ ਪਾਉਣ ਦੇਣਗੇ। ਅੱਜ ਗੁਰਦੁਆਰੇ ਅੰਦਰ ਢੋਲ ਨਹੀਂ ਵੱਜਦਾ, ਤੂੰਬੀ ਨਹੀਂ ਖੜਕਦੀ, ਨਗੋਜੇ ਨਹੀਂ ਵੱਜਦੇ, ਕਹਿੰਦੇ ਕੰਜਰੀਆਂ ਦਾ ਰਾਗ ਵਾਹੇ। ਅਸੀਂ ਧਰਮ ਨੂੰ ਆਪ ਅਸੀਂ ਹਾਰਡ ਕਰ ਦਿੱਤਾ ਹਾਰਡ। ਜਿਹੜਾ ਬੰਦਾ ਅੰਮ੍ਰਿਤ ਛਕ ਲੈਂਦਾ ਉਹ ਤਾਂ ਦੂਜੇ ਦੇ ਹੱਥ ਦਾ ਹੀ ਨਹੀਂ ਖਾਂਦਾ। ਨਾ ਬਈ, ਮੈਂ ਤਾਂ ਆਪਣੇ ਘਰੇ ਬਣਾ ਕੇ ਖਾਣਾ ਤੇ ਘਰ ਬਣਾ ਕੇ ਕਿਹੜਾ ਤੂੰ ਸਾਰੀ ਚੀਜ਼ਾਂ ਘਰੇ ਬੀਜਦਾ ਜਿਹੜੀਆਂ ਘਰ ਦੀ ਵਰਤਣ ਪਤਾ ਨਹੀਂ ਕਿੱਥੋਂ ਕਿੱਥੋਂ ਆਉਂਦੀਆਂ। ਉਹ ਬੰਦਾ ਕੌਣ ਵਾ? ਸੋਚਮ ਨਹੀਂ ਰਹਿ ਸਕਦੀ। ਬਹੁਤ ਥਾਂ ਤੇ ਗੁਰਬਾਣੀ ਵਿੱਚ ਕੀ ਲਿਖਿਆ ਗਿਆ, ਤਨ ਧੋਤੇ ਮਨ ਹਛਾ ਨਾ ਹੋਏ, ਕਦੀ ਹੋ ਹੀ ਨਹੀਂ ਸਕਦਾ। ਗੁਰੂ ਨਾਨਕ ਮਹਾਰ ਨੇ ਸਿਰੇ ਗੱਲ ਕਹਿਤੀ, ਉਹ ਕਹਿੰਦੇ ਸੁੱਚੇ ਇਹ ਨਾ ਆਖੀਆਂ ਬਹਿਣ ਜੇ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਕਹਿੰਦੇ ਆ ਜਿਹੜੇ ਨਹਾਉਣਾ ਹੈ ਨਾ ਇਸ਼ਨਾਨ ਕਰਨਾ, ਇਹ ਮਤ ਜਾਣੇ ਵੀ ਤੁਸੀਂ ਸੁੱਚੇ ਹੋ ਗਏ, ਇਹ ਤਾਂ ਸਫਾਈ ਆਵੇ ਮੁਸ਼ਕ ਨਾ ਆਵੇ, ਇਹ ਸਰੀਰ ਦੇ ਤਨ ਦੀ ਸਫਾਈ ਆ, ਪਰ ਗੱਲ ਗੁਰਬਾਣੀ ਜਿਹੜੀ ਆ ਮਨੁੱਖ ਦੇ ਮਨ ਦੀ ਕਰਦੀ ਏ। ਮਨ ਮੈਲਾ ਸਭ ਕੁਛ ਮੈਲਾ। ਜੇ ਸਾਡੀ ਮਨੇ ਭਗਤ ਕਬੀਰ ਜੀ ਨੂੰ ਕਿਸੇ ਨੇ ਕਿਹਾ ਵੀ ਲੰਗਰ ਛਕਣ ਲੱਗੇ ਸਾਧੂ ਜੋਗੀ ਪੰਡਿਤ, ਕਹਿੰਦੇ ਜਾਓ ਪਹਿਲਾਂ ਹੱਥ ਸੁੱਚੇ ਕਰਿਓ, ਮੂੰਹ ਸੁੱਚਾ ਕਰਿਓ, ਪਰ ਰੱਬ ਰੱਬ ਕਰਨਾ। ਉਹਨਾਂ ਨੇ ਇੱਕ ਕੁੰਡਲ ਦਿੱਤਾ, ਸਾਧੂਆਂ ਕੋਲ ਹੁੰਦਾ ਨਾ ਗੋਲ ਜਿਹਾ, ਉਹ ਦਿੱਤਾ, ਇੱਕ ਚੂਲੀ ਕਰ, ਦੋ ਕਰ, ਤਿੰਨ ਕਰ, ਚਾਰ ਕਰ, ਪੰਜ ਕਰ, ਦਸ ਕਰ, ਇੱਕ ਚੂਲੀ ਉਹਨਾਂ ਉੱਤੇ ਮਾਰੀ। ਉਹ ਕਹਿੰਦੇ ਓਏ ਓਏ ਆ ਜੂਠਾ ਸਾਡੇ 'ਤੇ ਸਿੱਟੀ ਜਾਂਦਾ, ਕਹਿੰਦਾ ਦਸ ਚੂਲੀਆਂ ਕਰ ਲਈਆਂ ਜੂਠਾ ਹੀ ਆ। ਉਹਨਾਂ ਨੂੰ ਕਹਿਣਾ ਪੈ ਗਿਆ ਵੀ ਭਾਈ ਮੂੰਹ ਨਹੀਂ ਕਦੀ ਸੁੱਚਾ ਹੋ ਸਕਦਾ, ਅੱਖਾਂ 'ਚ ਮੈਲ, ਕੰਨਾਂ 'ਚ ਮੈਲ, ਜੀਭ 'ਤੇ ਮੈਲ, ਮਨ 'ਤੇ ਮੈਲ, ਇਹ ਤਾਂ ਕਿਤੇ ਵਾਹਿਗੁਰੂ ਕਿਰਪਾ ਕਰੇ ਤਾਂ ਫਿਰ ਕਿਤੇ ਵਿਚਾਰ ਸ਼ੁੱਧ ਹੁੰਦੇ ਆ। ਹੁਣ ਪੁੱਛਦਾ ਫਿਰਦੇ ਨੇ, ਕਹਿੰਦੇ ਹੈ ਕੋਈ ਇਲਾਕੇ ਦਿਆਂ ਬੰਦਿਆਂ ਨੂੰ ਪਤਾ ਨਹੀਂ ਕੌਣ ਵਾ, ਮੋਹਰੇ ਪੁੱਛਦੇ ਕੌਣ ਵਾ, ਦੀਨ ਦੁਨੀਆਂ ਦਾ ਮਾਲਕ ਪੁੱਛ ਲਿਆ, ਬਿਲਕੁਲ ਸਾਦਾ ਪਹਿਰਾਵਾ, ਕਹਿੰਦੇ ਜੀ ਇੱਥੋਂ ਲੱਗ ਗਈ ਆ, ਕਹਿੰਦੇ ਉਹਨੇ ਸੁਰਾਂ ਬਣਾਈ ਹੋਈ ਆ, ਉੱਥੇ ਜਾਇਓ ਜਿਮੀਦਾਰ ਨੂੰ ਕਹਿੰਦੇ ਆ, ਬੰਦਾ ਬਹੁਤ ਮਿੱਠਾ ਬੋਲ ਬਾਣੀ ਬਾਜੇ, ਬੰਦੇ ਦੀ ਬਾਹਰ ਬੜੀ ਮੋਲ ਬਾਣੀ ਮਿੱਠੀ ਹੁੰਦੀ ਤੇ ਘਰ ਉਹ ਏਦਾਂ ਦੀ ਬੋਲੀ ਬੋਲਦਾ ਵੀ ਉਹ ਸੁਣੇ ਨਹੀਂ ਹੁੰਦੀ, ਬਾਹਰ ਦਿਖਾਵਾ ਏਦਾਂ ਹੁੰਦਾ। ਹੁਣ ਗਲ ਵਿੱਚ ਮਾਲਾ ਵੀ ਪਾਈ ਹੋਈ ਆ, ਆ ਲੋ ਸੁਣਨਾ ਜੀ, ਮੇਰੇ ਸਤਿਗੁਰੂ ਨਾਨਕ ਦੇ ਮਹਾਰਾਜ ਇਸ ਮਨੁੱਖ ਦੇ ਕੋਲ ਜਿਹਨੂੰ ਸਾਰਾ ਇਲਾਕਾ ਜਿਮੀਦਾਰ ਕਹਿੰਦਾ ਵੀ ਇਹ ਭੂਮੀਆਂ ਜਿਮੀਦਾਰ ਵਾ, ਪਰ ਉਹ ਜਿਹੜੇ ਕੰਮ ਸੀ ਉਹ ਗੁਰੂ ਨਾਨਕ ਮਹਾਰਾਜ ਜਾਣਦੇ ਸੀ, ਤਾਂ ਹੀ ਤਾਂ ਇੱਧਰ ਨੂੰ ਆਏ। ਆ ਸੁਣ ਉਸ ਵੇਲੇ ਦੀ ਵਾਰਤਾ ਢਾਡੀ ਕਥਾ ਇਉਂ ਪੇਸ਼ ਕਰ ਰਿਹਾ।

ਆਤਮਾ ਉਹਦੀ ਬਹੁਤ ਕਮਜ਼ੋਰ ਸੀ, ਨਾ ਉਹ ਕਿਸੇ ਦੀ ਮਦਦ ਕਰਦਾ, ਸਿਰਫ ਦਿਖਾਵਾ ਸੀ। ਅਮੀਰਾਂ ਦੀ ਜ਼ਿੰਦਗੀ ਨੂੰ ਪੈਸੇ ਦਾ ਪਰਦਾ ਤੇ ਪੈਸੇ ਨੂੰ ਪਰਦਾ ਸ਼ਰਮਿੰਦਗੀ ਦਾ, ਸਮਝੋ। ਅਮੀਰਾਂ ਨੂੰ ਜ਼ਿੰਦਗੀ ਦਾ, ਅਮੀਰਾਂ ਦੀ ਜ਼ਿੰਦਗੀ ਨੂੰ ਪੈਸੇ ਦਾ ਪਰਦਾ ਤੇ ਪੈਸੇ ਨੂੰ ਪਰਦਾ ਸ਼ਰਮਿੰਦਗੀ ਦਾ। ਤੇ ਭੂਮੀਆਂ ਕੋਲ ਦੋਨੇ ਚੀਜ਼ਾਂ ਉਹਨੇ ਚੰਗੀ ਤਰ੍ਹਾਂ ਸਾਂਭੀਆਂ ਸੀ, ਪਰ ਅੰਦਰੋਂ ਆਤਮਾ ਉਹਦੀ ਕਮਜ਼ੋਰ ਸੀ। ਚੋਰੀਆਂ, ਡਾਕੇ, ਧਾੜੇ, ਝੂਠ, ਫਰੇਬ, ਠੱਗੀ, ਮਕਾਰੀ, ਚਲਾਕੀ ਸਾਰੀਆਂ ਕੁਝ ਇਹਦੇ ਕੋਲ ਸੀ। ਸੋਨਾ ਗੁਰੂ ਨਾਨਕ ਮਹਾਰਾਜ ਨੂੰ

ਸਾਰੇ ਇਲਾਕੇ ਵਿੱਚ ਦੋ ਹੀ ਫਿਰਿਊ ਸੀਗੀ ਭੂਮੀ ਦੀ, ਵੀ ਭੂਮੀਆਂ ਲੰਗਰ ਬੜਾ ਚਲਾਉਂਦਾ, ਭੂਮੀਆਂ ਦਾਨੀ ਬਹੁਤ ਵਾ। ਇਹਦਾ ਨਾਂ ਹੋਰ ਸੀ, ਭੂਮੀਆਂ ਨੂੰ ਤਾਂ ਕਹਿੰਦੇ ਸੀ, ਇਹਦੀ ਜ਼ਮੀਨ ਜਾਇਦਾਦ ਢਾਲੇ ਡਾਕੇ ਮਾਰ ਕੇ ਬਹੁਤ ਬਣਾਈ ਹੋਈ ਸੀ, ਭੂਮੀਦਾਰ ਇਹਨੂੰ ਭੂਮੀਆਂ ਕਹਿਣ ਲੱਗ ਪਏ। ਆ ਗਿਆ ਕੋਈ ਸੁੱਤੀਆਂ ਕਲਾਂ ਜਗਾਉਣ ਵਾਲਾ, ਗੁਰੂ ਨਾਨਕ ਮਹਾਰਾਜ ਇਸ ਇਲਾਕੇ ਚ ਆ ਪਹੁੰਚੇ, ਪਹਿਲਾਂ ਨੂਰ ਸ਼ਾਹ ਨੂੰ ਤਾਰਿਆ, ਦਸ ਬੀਬੀਆਂ ਜਿੰਨਾ ਦਿਮਾਗ ਕੱਲਾ ਨੂਰ ਸ਼ਾਹ ਕੋਲ ਕੱਲੀ ਕੋਲ ਸੀ, ਜਿਵੇਂ ਰਾਵਣ ਨੂੰ ਦਸ ਦਹਿ ਸਿਰੋ, ਅਸੀਂ ਤਾਂ ਦਸ ਸਿਰ ਬਣਾ ਤੇ ਉਹਦੇ। ਆ ਤੁਸੀਂ ਦੁਸਹਿਰੇ ਵਾਲੇ ਦਿਨ ਦੇਖਦੇ, ਇਹਦਾ ਮਤਲਬ ਤਾਂ ਇਹ ਵੀ ਉਹ ਵੀ ਰਾਵਣ ਦਾ ਕਰੀ ਮੈਨੂੰ ਮੈਂ ਤਾਂ ਨਹੀਂ ਬੱਖੀ ਭਰ ਕਰੇ ਸੁੱਤਾ ਹੋਊਗਾ, ਕਿਉਂਕਿ ਉਹਦੇ ਦਸ ਸਿਰ ਵਾ, ਦਸਾਂ ਬੰਦਿਆਂ ਜਿੰਨਾ ਦਿਮਾਗ ਸੀ ਰਾਵਣ ਦਾ, ਬੜਾ ਵਿਦਵਾਨ ਬੰਦਾ ਸੀ, ਰਾਵਣ ਵਿੱਚ ਗੁਣ ਦੱਸੇ ਆ, ਅਤ ਸੁੰਦਰ, ਗੁਰਬਾਣੀ ਕਹਿ ਰਹੀ ਹੈ ਅਤ ਸੁੰਦਰ ਕੁਲੀਨ, ਆ ਸੁਣੋ ਗੁਣ ਉਹ ਚ ਕਿੰਨੇ, ਗੁਰੂ ਨਾਨਕ ਗੁਰਬਾਣੀ ਕਹਿ ਰਹੀ ਹੈ ਅਤ ਸੁੰਦਰ, ਸਿਰੇ ਦਾ ਸੁੰਦਰ, ਅਤ ਕਿਹਨੂੰ ਕਹਿੰਦੇ ਆ, ਜਿਹੜਾ ਸਿਰੇ ਦਾ ਹੋਵੇ, ਇੰਨਾ ਸੁਨੱਖਾ ਸੀ, ਇੰਨਾ ਰੰਬ ਨੇ ਰੰਗ ਰੂਪ ਦਿੱਤਾ ਉਹਨੂੰ, ਅਸੀਂ ਤਾਂ ਹੁਣ ਕਰੂਪ ਜਿਹਾ ਬਣਾ ਤਾ ਹੋਰੇ ਤਰ੍ਹਾਂ, ਕਿਉਂਕਿ ਸੋਭਾ ਕਿਸੇ ਇੱਕ ਦੀ ਕਰਨੀ ਸੀ ਨਾ ਤਾਂ ਬਣਾ ਤਾ। ਗੁਰਬਾਣੀ ਕਹਿੰਦੇ ਅਤ ਸੁੰਦਰ ਕੁਲੀਨ, ਉਹਦੀ ਉੱਚੀ ਕੁੱਲ, ਦੋ ਗੁਣ ਹੋ ਗਏ, ਅਤ ਦਾ ਸੁਨੱਖਾ ਉੱਚੀ ਕੁੱਲ, ਅਤ ਸੁੰਦਰ ਕੁਲੀਨ ਚਤੁਰ। ਤੁਹਾਨੂੰ ਸਾਰਿਆਂ ਨੂੰ ਪਤਾ ਵੀ ਡੋਰੂ ਵਜਾ ਕੇ ਹੀ ਲੈ ਗਿਆ ਨਾ ਚੱਕ ਸੀਤਾ ਨੂੰ, ਇੱਕ ਤੇ ਚੁਸਤੀ ਘੱਟ ਵਾ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ, ਚਾਰ ਵੇਦ ਸ਼ਾਸਤਰ ਸਿਮਰਤੀਆਂ ਉਹਨੂੰ ਮੂੰਹ ਜਵਾਨੀ ਯਾਦ ਸੀ, ਐਡਾ ਉਹ ਗਿਆਨੀ ਬੰਦਾ ਸੀ। ਅਤ ਸੁੰਦਰ ਪਹਿਲੀ, ਕੁਲੀਨ ਉਹਦੀ ਉੱਚੀ ਕੁੱਲ, ਚਤੁਰ ਮੁੱਖ ਗਿਆਨੀ, ਧਨਵੰਤ, ਇੰਨਾ ਉਹ ਰਿਚ ਮੈਨ ਉਹਦੀ ਲੰਕਾ ਸੋਨੇ ਦੀ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਅਖੀਰ ਵਿੱਚ ਕਹਿੰਦੇ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਾਹੀਂ ਭਗਵੰਤ, ਕਹਿੰਦੇ ਉਹ ਤਾਂ ਮਰਿਆ ਹੀ ਸਮਝੋ ਜਿਹਦੀ ਪਰਮਾਤਮਾ ਨਾਲ ਪ੍ਰੀਤ ਹੈ ਨਹੀਂ। ਇਹ ਰਾਵਣ ਪ੍ਰਥਾ ਇਹ ਕਿਹਾ, ਪਰ ਸਮਝਾਇਆ ਸਾਨੂੰ, ਬੰਦੇ ਨੂੰ ਸਮਝਾਉਣ ਲਈ ਗੁਰਬਾਣੀ ਨੇ ਦਰਖਤਾਂ ਦੀ ਜਾਨਵਰਾਂ ਦੀ ਤੁਲਨਾ ਕਰਕੇ ਸਮਝਾਇਆ, ਇਹਦਾ ਮਤਲਬ ਇਹ ਬੰਦਿਆਂ ਨਾਲੋਂ ਜਾਨਵਰ ਕਈ ਜ਼ਿਆਦਾ ਅਕਲ ਵਾਲੇ ਆ। ਬੰਦੇ ਨੂੰ ਸਮਝਾਉਣ ਲਈ ਜਾਨਵਰਾਂ ਦੀ ਦਲੀਲ ਗੁਰੂ ਦੇ ਰਹੇ ਆ। ਚਤੁਰ ਸੀ, ਮੁੱਖ ਗਿਆਨੀ ਸੀ, ਧਨਵੰਤ ਸੀ, ਰਿਚਮੈਨ ਸੀ, ਪੈਸੇ ਵਾਲਾ ਸੀ। ਹੁਣ ਭੂਮੀਆਂ ਮੂੰਹ ਦਾ ਮਿੱਠਾ ਸੀ, ਚਿੱਟੇ ਕੱਪੜੇ ਸੀ, ਲੰਗਰ ਲਾਈ ਰੱਖਦਾ ਸੀ, ਇਹਦਾ ਚੰਗਾ ਪ੍ਰਭਾਵ ਬਣਿਆ ਸੀ ਆਲੇ ਦੁਆਲੇ, ਵਾਹ ਵਾਹ ਵਾਹ ਬੰਦਾ ਦਾਨੀ ਹੈ ਜੀ ਇਹ। ਗੁਰੂ ਨਾਨਕ ਮਹਾਰਾਜ ਆ ਗਏ ਜੀ ਸਰਾਂ ਦੇ ਵਿੱਚ, ਚਿੱਟੀਆਂ ਚਾਦਰਾਂ ਵਿਛੀਆਂ ਹੋਈਆਂ, ਪਲੰਘਾ ਨਵਾਰੀ ਪਲੰਘ, ਇਹਨੂੰ ਲੇਪ ਟਲਾਈਆਂ। ਕਹਿੰਦਾ ਮਹਾਰਾਜ ਵਿਸ਼ਰਾਮ ਕਰੋ, ਕਿਸੇ ਨੇ ਦੱਸ ਦਿੱਤਾ ਵੀ ਭੂਮੀਏ ਕੋਲ ਚਲੇ ਜਾਵੋ, ਚਲੇ ਗਏ, ਇੱਕ ਬਹਾਨਾ ਹੀ ਹੁੰਦਾ। ਜਦੋਂ ਚਲ ਗਏ ਕਹਿੰਦਾ ਬੈਠੋ ਜੀ, ਗੁਰੂ ਨਾਨਕ ਮਹਾਰਾਜ ਬਹਿ ਗਏ ਕੋਲ ਗਠੜੀ, ਕਾਹਦੀ ਤਨ ਦੇ ਕੱਪੜੇ ਕਿਸੇ ਨੇ ਮਾੜਾ ਮੋਟਾ ਕਿਸੇ ਨੇ ਦਿੱਤਾ ਕੱਪੜਾ ਲੈ ਲਾਲ ਲੈ ਲਿਆ, ਇੱਕ ਮੁੱਢ ਤੇ ਰਬਾਬ, ਗੁਰੂ ਨਾਨਕ ਦੇ ਮੁੱਖ ਉਹਦੇ ਜਲਾਲ, ਉਹਨਾਂ ਦੇ ਮੂੰਹ ਤੇ ਤਾਂ ਗੁਰਬਾਣੀ ਦਾ ਜਲਾਲ ਸੀ। ਕਿਸੇ ਕੋਲ 50 ਲੱਖ ਰੁਪਇਆ ਬੈਂਕ ਚ ਪਿਆ ਹੋਵੇ ਨਾ, ਅੱਜ ਉਸ ਮਨੁੱਖ ਦਾ ਮੂੰਹ ਤੇ ਉਹਦੀ ਤੋਰ ਦੱਸ ਦਿੰਦੀ ਵੀ ਕੋਈ ਪੈਸਾ ਆ, ਉਹਦੀ ਤੋਰੇ ਹੀ ਹੋਰ ਹੋ ਜਾਂਦੀ ਆ, ਭਾਵਾਂ ਮੈਂ ਹੋਵਾਂ, ਉਹ ਰਲਦਾ ਹੀ ਨਹੀਂ ਦੂਜਿਆਂ ਚ। ਉਹ ਗੁਰਦੁਆਰੇ ਅੱਗੇ ਆ ਕੇ ਵੀ ਕਹਿੰਦਾ ਮੇਰਾ ਚੱਲੇ, ਮੇਰੀ ਚੱਲੇ, ਪ੍ਰਬੰਧਕਾਂ ਨੂੰ ਵੀ ਆ ਕੇ ਹੁਕਮ ਕਰਦਾ ਵੀ ਜਿੱਦਾਂ ਮੈਂ ਕਹਿੰਦਾ ਇੱਦਾਂ ਕਰੋ, ਕੋਈ ਪੈਸਾ ਦੂੰਗਾ ਮੈਂ, ਦੇ ਦਊ ਪੈਸੇ, ਉਹ ਫਿਰ ਇੱਦਾਂ ਗੱਲਾਂ ਕਰਦਾ ਉਂਗਲੀਆਂ ਮਾਰ ਮਾਰ ਕੇ। ਇਹ ਭੂਮੀਆਂ ਵੀ ਬਸ ਏਦਾਂ ਹੀ ਸੀ, ਚੰਗਾ ਪ੍ਰਭਾਵ ਇਹਦਾ ਪਿਆ। ਤੇ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਕਹਿੰਦਾ ਜੀ ਦੱਸੋ ਕਿਹੜੀ ਕੀ ਚੀਜ਼ ਦੀ ਲੋੜ ਹੈ, ਹਾਜ਼ਰ ਹੋ ਜਾਏ, ਪ੍ਰਸ਼ਾਦਾ ਛਕੋ। ਗੁਰੂ ਨਾਨਕ ਮਹਾਰਾਜ ਕਹਿੰਦੇ ਭਾਈ ਪ੍ਰਸ਼ਾਦਾ ਛਕ ਲਵਾਂਗੇ, ਬੈਠੋ, ਬਿਠਾਲ ਲਿਆ। ਕਹਿੰਦੇ ਅਸੀਂ
ਤੈਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਇਹ ਇੰਨੀ ਮਾਇਆ ਆਉਂਦੀ ਕਿੱਥੋਂ ਆ? ਤੂੰ ਲੰਗਰ ਲਾ ਰਿਹਾ, ਆ ਸਰਾਂ ਬਣਾਈਊ ਆ, ਰਾਹੀ ਮੁਸਾਫਰ ਆਉਂਦੇ ਆ, ਇਹ ਇੰਨਾ ਪੈਸਾ ਕਿੱਥੋਂ ਆਉਂਦਾ? ਜਦ ਇਹ ਗੱਲ ਮਹਾਰਾਜ ਕਹਿੰਦੇ ਸੱਚ ਦੱਸੀ, ਸੱਚ ਝੂਠ ਨਾ ਬੋਲੀ, ਸੱਚ ਦੱਸੇ, ਸੱਚ ਕਰਕੇ ਦੱਸੀ। ਆ ਸੁਣਨਾ ਹੁਣ ਗੁਰੂ ਨਾਨਕ ਮਹਾਰਾਜ ਉਹਨੂੰ ਕੋਲ ਬਿਠਾ ਕੇ ਨਾ, ਹੁਣ ਗਿਆਨ ਦੇ ਤੀਰ, ਬਸ ਇਹ ਕਿਸੇ ਕੋਲ ਕੋਈ ਤਜਰਬਾ ਆ, ਸਾਡੇ ਪ੍ਰਚਾਰਕਾਂ ਦੇ ਹੱਥ ਨਹੀਂ ਆਇਆ ਬਾਬੇ ਨਾਨਕ ਵਾਲਾ ਪ੍ਰਚਾਰ, ਕਿਤੇ ਆ ਜਾਂਦਾ ਨਾ ਅੱਜ ਅਸੀਂ ਨਕਸ਼ਾ ਬਦਲ ਦਿੰਦੇ। ਗੁਰੂ ਨਾਨਕ ਮਹਾਰਾਜ ਭੂਮੀ ਨੂੰ ਕੋਲ ਬਿਠਾਲ ਕੇ ਤੇ ਗਿਆਨ ਦੇ ਤੀਰ ਮਾਰ ਕੇ ਉਹਨੂੰ ਪੁੱਛਦੇ ਆ ਵੀ ਦੱਸ ਆ ਮਾਇਆ ਤੇ ਕੋ ਕਿੱਥੋਂ ਆਉਂਦੀ? ਨਾਲ ਕਹਿੰਦੇ ਝੂਠ ਨਾ ਬੋਲੀ, ਸੱਚ ਦੱਸੀ। ਗੁਰੂ ਨਾਨਕ ਦੇ ਮਹਾਰਾਜ ਇੱਕ

ਵਿੱਚ ਕਈ ਕੌਲੀਆਂ ਜਿਹੜੀਆਂ ਮਿੱਠੇ ਪਦਾਰਥ ਨਾਲ ਤੇ ਲੂਣ ਵਾਲੇ ਪਦਾਰਥਾਂ ਨਾਲ ਤੇ ਪ੍ਰਸ਼ਾਦੇ। ਗੁਰੂ ਨਾਨਕ ਮਹਾਰਾਜ ਦੇ ਸਾਹਮਣੇ ਲਿਆ ਪਰੋਸੇ ਨੂੰ, ਦਾਤਾ ਜੀ ਛਕੋ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਬੈਠੋ, ਦੇਖੋ ਉਪਰਾ ਇਲਾਕਾ ਆ ਢਾਕਾ, ਥਿੜਕੇ ਨਹੀਂ, ਘਬਰਾਏ ਨਹੀਂ, ਰਤੀ ਭਰ ਵੀ ਡਰ ਨਹੀਂ, ਖਾਲੀ ਹੱਥ ਹੋਆ, ਕੇਵਲ ਤੋਂ ਕੇਵਲ ਮਰਦਾਨੇ ਦੇ ਮੋਢੇ ਤੇ ਰਬਾਬ ਹੋਆ। ਜਦੋਂ ਕਿਤੇ ਪਹਾੜੀ ਦੇ ਚੜ੍ਹਨਾ ਉਦੋਂ ਕਿਤੇ ਦਰਖਤਾਂ ਨੂੰ ਡੰਡਾ ਤੋੜ ਕੇ ਹੱਥ 'ਚ ਫੜ ਲੈਂਦੇ, ਸਹਿਣਸ਼ੀਲਤਾ ਕੋਲ ਵਾ, ਤੇ ਨਾਲ ਸਭ ਤੋਂ ਵੱਡਾ ਰਾਖੀ ਕਰਨ ਵਾਲੀ ਗੁਰਬਾਣੀ ਏ ਗੁਰੂ ਨਾਨਕ ਮਹਾਰਾਜ, ਜਿਹੜੀ ਸਾਡੇ ਕੋਲ ਹੈ ਨਹੀਂ। ਅਸੀਂ ਤਾਂ ਪਸਤੌਲ ਤੇ ਜ਼ਿਆਦਾ ਯਕੀਨ ਕਰਦੇ, ਗੁਰਬਾਣੀ ਤੇ ਘੱਟ ਵਾ। ਮੈਂ ਕਈ ਵਾਰੀ ਕਹਿੰਦਾ ਨਾ, ਸਾਰੀ ਜਿੰਦ ਬੰਦਾ ਪਸਤੌਲ ਤਾਂ ਲੈਂਦਾ ਆਪਣੀ ਰਾਖੀ ਲਈ, ਪਰ ਉਹਨੂੰ ਭੁਲੇਖਾ ਉਹ ਸਾਰੀ ਜ਼ਿੰਦਗੀ ਰਾਖੀ ਪਸਤੌਲ ਦੀ ਉਹ ਕਰੀ ਜਾਂਦਾ। ਜੇ ਕਿਤੇ ਗੁਸਲਖਾਨੇ 'ਚ ਨਹਾਉਣ ਬੜਿਆ ਨਾ, ਕਿਤੇ ਲੋਕ ਖੁੱਲ੍ਹਾ ਨਾ ਲੈ ਜਾਵੇ, ਕਿਤੇ ਬੀਬੀ ਨਾ ਕੁਛ ਲਾ ਲਵੇ, ਇਹਨੂੰ ਕੋਈ ਚੱਕ ਕੇ ਨਾ ਲੈ ਜਾਵੇ, ਇਹਨੂੰ ਕੋਈ ਨਿਆਣਾ ਨਾ ਚਲਾ ਦੇਵੇ, ਸਾਰੀ ਉਮਰ ਉਹਨੂੰ ਹੀ ਸਾਂਭੀ ਜਾਂਦਾ ਤੇ ਲੈਂਦਾ ਉਹ ਆਪਣੀ ਰਾਖੀ ਬਾਅਦ, ਮੇਰੀ ਰਾਖੀ ਕਰਨੀ ਹੈ। ਤੇ ਜਿਹਨੇ ਮੋਹਰੇ ਨੇ ਆਉਣਾ ਉਹਨੂੰ ਪਤਾ ਵੀ ਇਹਦੇ ਕੋਲ ਪਸਤੌਲ ਆ, ਵੀ ਉਹ ਇਹਦਾ ਇੰਤਜ਼ਾਮ ਕਰਕੇ ਹੀ ਆਊ, ਉਹ ਕਰਕੇ ਆਊ, ਤੈਨੂੰ ਮਾਰਨ ਦਾ ਫਿਰ ਜੁਗਾੜ ਉਦਾਂ ਦਾ ਬਣਾ ਕੇ ਆਊਗਾ। ਹੁਣ ਗੁਰੂ ਨਾਨਕ ਮਹਾਰਾਜ ਕੋਈ ਇੱਕ ਚੀਜ਼ਾਂ ਕੁਝ ਨਹੀਂ, ਪ੍ਰਸ਼ਾਦਾ ਸਾਹਮਣੇ ਪਰੋਸ ਦਿੱਤਾ, ਕਹਿੰਦੇ ਬਹਿ ਜਾ ਭਾਈ, ਬਹੁਤ ਬਹਿ ਜਾ। ਕਹਿੰਦਾ ਮਹਾਰਾਜ ਛਕੋ ਪ੍ਰਸ਼ਾਦਾ, ਕਿਉਂਕਿ ਉਹ ਕਹਿੰਦਾ ਵੀ ਇਹ ਲੰਮੇ ਪਹਿਣ ਤੇ ਮੈਂ ਲੁੱਟਾਂ, ਉਹਨੂੰ ਭੁਲੇਖਾ ਆ ਵੀ ਗੁਰੂ ਨਾਨਕ ਮਹਾਰਾਜ ਦੇ ਕੋਲ ਧਨ ਬਹੁਤ ਵਾ, ਉਹਨੂੰ ਤਾਂ ਪਤਾ ਨੀ ਵੀ ਜਿਹੜੀ ਅਲ ਕੱਪੜੇ 'ਚ ਲਪੇਟੂ ਇਹ ਤਾਂ ਰਬਾਬ ਆ, ਆ ਜਿਹੜੀ ਪੰਡ ਬੰਨਵੋ ਜਾਂ ਮਰਦਾਨੇ ਦੇ ਕੱਪੜੇ ਆ। ਗੁਰੂ ਨਾਨਕ ਮਹਾਰਾਜ ਨੇ ਕੋਲ ਬਿਠਾ ਲਿਆ ਤੇ ਗੁਰੂ ਨਾਨਕ ਸਤਿਗੁਰ ਕਹਿਣ ਲੱਗੇ, ਕਹਿੰਦੇ ਭਾਈ ਅਸੀਂ ਪ੍ਰਸ਼ਾਦਾ ਛਕ ਲਵਾਂਗੇ। ਉਹ ਕਹਿੰਦੇ ਮਹਾਰਾਜ ਛਕਦੇ ਕਿਉਂ ਨਹੀਂ? ਮਹਾਰਾਜ ਕਹਿਣ ਲੱਗੇ ਭਾਈ ਇਹਦੇ ਵਿੱਚੋਂ ਸਾਨੂੰ ਪਾਪਾਂ ਦੀ ਬੋ ਆਉਂਦੀ ਹੈ। ਜਦ ਇਹ ਗੱਲ ਕਹੀ ਨਾ ਭੂਮੀਆਂ ਠੰਬਰ ਗਿਆ, ਚਤੰਨਾ ਹੋ ਗਿਆ। ਇੱਕ ਲੀਡਰ, ਇੱਕ ਸਾਧ, ਇੱਕ ਵਕੀਲ, ਇੱਕ ਡਾਕਟਰ, ਇਹ ਚਾਰ ਬੰਦੇ ਇੰਨੇ ਸ਼ਾਤਰ ਹੋ ਨਾ, ਦਿਮਾਗ ਬਹੁਤ ਵਾ ਇਹਨਾਂ ਕੋਲ। ਇੱਕ ਤਾਂ ਕੋਈ ਪੜ੍ਹਾਈ ਆ, ਲੀਡਰ ਆ ਮਿੰਟ 'ਚ ਪਾਸਾ ਬਦਲ ਲੈਂਦੇ। ਆ ਹੁਣ ਤੁਸੀਂ ਹਾਲਾਤ ਹਿੰਦੁਸਤਾਨ ਦੇ ਦੇਖਦੇ ਹੀ ਆ, ਤੇ ਇੱਥੇ ਤਾਂ ਮੈਨੂੰ ਪਤਾ ਨਹੀਂ, ਉੱਥੇ ਦੇ ਤੁਸੀਂ ਦੇਖਦੇ ਨੇ ਵੀ ਕੀ ਕੁਝ ਹੋ ਰਿਹਾ। ਅਸੀਂ ਪਿੰਡਾਂ 'ਚ ਆਮ ਕਹਿੰਦੇ ਵੀ ਫਲਾਨਾ ਬੰਦਾ ਬਹੁਤ ਸਿਆਸੀ ਆ। ਮੈਂ ਕਈ ਵਾਰ ਕਹਿੰਦਾ ਹੁੰਦਾ ਇੱਕ ਤਾਂ ਅਲੀਆਵਰਾ ਥੋੜੋ ਆ, ਵੀ ਬਹੁਤ ਗੁੰਝਲਦਾਰ ਆ, ਵੀ ਕਿਸੇ ਨੂੰ ਆ ਨਹੀਂ ਸਕਦਾ। ਬਸ ਜਿਹੜਾ ਬੰਦਾ ਨਾ ਰੱਜ ਕੇ ਝੂਠ ਬੋਲਦਾ ਹੋਵੇ ਤੇ ਬਸ਼ਰਮ ਹੋਵੇ ਰੱਜ ਕੇ, ਉਹ ਸਿਆਸੀ ਆ। ਇੱਥੇ ਜਵਾਨ ਕਰਕੇ ਉਹ ਉੱਥੇ ਜਾ ਕੇ ਮੁੱਕਰ ਜਾਵੇ, ਉਹ ਸਿਆਸੀ ਆ। ਬਸ ਆ ਆ ਜਿਹੜਾ ਇੱਜ਼ਤ ਵਾਲਾ ਬੰਦਾ ਨਾ, ਉਹ ਤਾਂ ਇਹੀ ਸੋਚੀ ਜਾਂਦਾ ਵੀ ਜੇ ਮੈਂ ਝੂਠ ਬੋਲਿਆ ਤੇ ਮੈਨੂੰ ਬਾਹਰ ਕੀ ਕਹਿਣਗੇ, ਮੈਂ ਤਾਂ ਇੱਥੇ ਖੜ ਕੇ ਬੋਲਿਆ। ਅਸੀਂ ਉਹ ਬੰਦੇ ਦੇਖੇ ਆ ਜਿਹੜੇ ਮਾਰ ਦੀ ਹਜ਼ੂਰੀ 'ਚ ਖੜ ਕੇ ਕਹਿਣਗੇ ਅਸੀਂ ਜੀ ਪਾਰਟੀ ਛੱਡ ਦਿੱਤੀ, ਇੱਧਰੋਂ ਆ ਗਏ ਹਾਂ। ਜੇ ਇੱਧਰ ਹਾਰ ਜਾਂਦੇ ਫਿਰ ਦੂਜੇ ਪਾਸੇ ਫੇਰ ਜਾ ਵੜਦੇ ਆ, ਆ ਗੁਰੂ ਦਾ ਵੀ ਨਹੀਂ ਸੋਚਦੇ। ਤੇ ਜਿਹੜੇ ਮੋਰਲੇ ਪਾਰਟੀ ਵਾਲੇ ਫਿਰ ਗੱਲ 'ਚ ਸਰਪਾਓ ਪਾਉਂਦੇ, ਮੈਂ ਕਹਿੰਦਾ ਛਤਰਾਂ ਦਾ ਹਾਰ ਪਾਓ ਤੁਸੀਂ ਸਰੋਪੇ ਪਾਉਂਦੇ। ਸਰੋਪੇ ਦਾ ਵੀ ਸੱਤਿਆਨਾਸ ਕਰਕੇ ਰੱਖ ਦਿੱਤਾ ਸੀ। ਆਹ ਪ੍ਰਬੰਧਕ ਵੀਰ ਮੈਂ ਵਧਾਈ ਦੇ ਪਾਤਰ ਵਾ, ਜਿਹੜੇ ਆ ਸਿੰਘ ਸਭਾ ਗੁਰਦੁਆਰੇ ਵਾਲੇ ਆ ਜਿਹੜੇ ਸਰੋਪਾ ਇਹ ਨਹੀਂ ਦਿੰਦੇ। ਇਹ ਬਹੁਤ ਵਧੀਆ ਗੱਲ ਵਾ, ਇਹ ਵਧਾਈ ਦੇ ਪਾਤਰ, ਮੈਂ ਤਾਂ ਵਧਾਈ ਦੂੰਗਾ। ਸਰੋਪੇ ਦੀ ਜੀ ਅਸੀਂ ਜੱਖਣਾ ਹੀ ਪੱਟ ਦਿੱਤੀ, ਪਤਾ ਹੀ ਨਹੀਂ ਸਾਨੂੰ ਵੀ ਸਰਪਾਓ ਕਿਹਨੂੰ ਦੇਣਾ। ਸਰਪਾਓ ਦਾ ਮਤਲਬ ਕੀ ਆ? ਵੀ ਸਿਰ ਤੋਂ ਲੈ ਕੇ ਪੈਰਾਂ ਦੇ ਬੰਦੇ ਨੂੰ ਢੱਕ ਲਵੇ ਉਹਦੇ ਅਵਗੁਣ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਕਹਿੰਦੇ ਭੂਮੀਆਂ ਸੱਚ ਦੱਸੀ, ਤੂੰ ਕੰਮ ਕੀ ਕਰਦਾ? ਕੋਈ ਵਪਾਰੀ ਹੈ? ਕੋਈ ਸੁਦਾਗਰੋਂ ਆ? ਤੂੰ ਹਲ ਵਾਹ ਕੇ ਅਨਾਜ ਬੀਜਦਾ? ਤੇਰੀ ਕੁਹੱਟੀ ਭੱਠੀ ਆ, ਤੂੰ ਕੀ ਕਰਦਾ ਦੱਸ? ਭੂਮੀਆਂ ਤੇ ਸਿਰ ਤੋਂ ਲੈ ਕੇ ਪੈਰਾਂ ਤੇ ਕੰਬ ਗਿਆ। ਇਹ ਸਵਾਲ ਹੀ ਨਹੀਂ ਮੈਨੂੰ ਕਿਸੇ ਨੇ ਕੀਤੇ ਵੀ ਇਹ ਕਿਹੜਾ ਅਨੋਖਾ ਬੰਦਾ ਆ ਗਿਆ ਜਿਹੜਾ ਮੈਨੂੰ ਸਵਾਲ ਕਰ ਰਿਹਾ। ਤੇ ਭੂਮੀਆਂ ਨੇ ਪੂਰਾ ਜਾਲ ਵਿਛਾਇਆ ਸੀ ਇਲਾਕੇ 'ਚ,
ਚਿੱਟੇ ਕੱਪੜੇ ਪਾ ਕੇ ਰੱਖਣੇ ਗਲ ਵਿੱਚ ਮਾਲਾ ਧਾਰਮਿਕ, ਕਿਉਂਕਿ ਅੱਜ ਹਰੇਕ ਬੰਦਾ ਅੱਜ ਦੇ ਟਾਈਮ ਤੇ ਧਾਰਮਿਕ ਬਣਦਾ। ਮੈਂ ਬਹੁਤ ਧਾਰਮਿਕ ਹਾਂ, ਪਰ ਉਹ ਹੁੰਦਾ ਨਹੀਂ ਅੰਦਰੋਂ। ਧਾਰਮਿਕ ਹੋਣਾ ਬਹੁਤ ਦੂਰ ਦੀ ਗੱਲ ਵਾ, ਪਰ ਅੱਜ ਸ਼ੋਅ ਇੱਦਾਂ ਹੋ ਰਿਹਾ। ਭੂਮੀਆਂ ਨੇ ਵੀ ਇੱਦਾਂ ਕੀਤਾ, ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਨੇ ਭੂਮੀਆਂ ਸੱਚ ਦੱਸੀ, ਭੂਮੀਆਂ ਹਿੱਲ ਗਿਆ। ਕਹਿੰਦਾ ਮਹਾਰਾਜ ਸੱਚ ਦੱਸਾਂ? ਕਹਿੰਦੇ ਹਾਂ। ਇੱਕ ਵੀ ਗੱਲ ਕਹਿੰਦੇ ਆਪਣੀ ਕਿਰਿਆ ਗੁਰੂ ਨਾਨਕ ਮਹਾਰਾਜ ਕਹਿੰਦੇ ਲਕੋਈ ਨਾ, ਭੂਮੀਆਂ ਦੇ ਅੱਖਾਂ ਵਿੱਚ ਅਥਰੂ ਆ ਗਏ, ਸਿਰ ਝੁਕਾ ਕੇ ਹੱਥ ਜੋੜ ਕੇ ਇੰਨੀ ਕੁ ਜੁਰਤ ਅੰਦਰ ਪੈਦਾ ਹੋ ਗਈ ਭੂਮੀਆਂ ਨੇ। ਮੈਂ ਕਹਿੰਦਾ ਸਾਡੇ ਨਾਲ 100 ਦਰਜੇ ਚੰਗਾ, ਗੁਰੂ ਨਾਨਕ ਦੇ ਮਨ ਦੇ ਚਰਨਾਂ ਦੇ ਝੋਕ ਰੋ ਰੋ ਕੇ ਭੂਮੀਆਂ ਨੇ ਸੱਚ ਗੁਰੂ ਨਾਨਕ ਦੇ ਸਾਹਮਣੇ ਇਉਂ ਪੇਸ਼ ਕਰਤਾ।

0: ਜੁਰਤ ਗੁਰੂ ਨਾਨਕ ਮਹਾਰਾਜ ਵਿੱਚ ਹੀ ਸੀਗੀ। ਕਹਿਣ ਲੱਗੇ ਕਹਿੰਦੇ ਭੂਮੀਆਂ ਸੱਚ ਦੱਸ ਵੀ ਤੂੰ ਕਿਰਤ ਕਿਹੜੀ ਕਰਦਾ, ਖੇਤੀਬਾੜੀ ਤੂੰ ਨਹੀਂ ਕਰਦਾ, ਵਪਾਰ ਤੂੰ ਨਹੀਂ ਕਰਦਾ, ਬਿਜਨਸ ਤੇਰਾ ਹੈ ਨਹੀਂ, ਦੁਕਾਨ ਹੱਟੀ ਭੱਠੀ ਤੇਰੀ ਹੈ ਨਹੀਂ, ਕੁਰਿਦ ਸਿੱਧ ਤੇਰੇ ਕੋਲ ਹੈ ਨਹੀਂ, ਸੱਚ ਦੱਸੀ ਫੇਰ ਲੰਗਰ ਛਕਾਂਗੇ। ਕਹਿੰਦਾ ਮਹਾਰਾਜ ਅੱਖਾਂ ਤੋਂ ਅੱਛੂ ਅਥਰੂ ਕੇਰ ਕੇ ਕਹਿੰਦਾ ਸੱਚੇ ਪਾਤਸ਼ਾਹ ਸੱਚ ਪੁੱਛੋ ਤਾਂ ਮੈਂ ਤਾਂ ਚੋਰੀਆਂ ਡਾਕੇ ਮਾਰਦਾ, ਆ ਚਿੱਟੇ ਕੱਪੜੇ ਪਾਏ ਆ। ਮਹਾਰਾਜ ਕਹਿਣ ਲੱਗੇ ਹੱਥ ਮਾਰ ਕੇ ਨਾ ਥਾਲ ਪ੍ਰਸ਼ਾਦਿਆਂ ਵਾਲੇ ਪਰੇ ਨੂੰ ਕਰ ਦਿੱਤੇ, ਕਹਿੰਦੇ ਅਸੀਂ ਨਹੀਂ ਖਾਣੇ। ਕਹਿੰਦੇ ਤੂੰ ਹੱਕ ਸੱਚ ਦੀ ਕਮਾਈ ਕਰ ਫਿਰ ਖਾਵਾਂਗੇ। ਸਿਆਣੇ ਵਿਦਵਾਨ ਕਹਿੰਦੇ ਨੇ ਜੈਸਾ ਅੰਨ ਤੈਸਾ ਮਨ। ਹੁਣ ਰਾਤ ਨੂੰ ਚਾਰ ਪੰਜ ਪਰੌਂਠੇ ਰੱਜ ਕੇ ਖਾ ਕੇ ਤਾਂ ਦਾਲ ਸਬਜ਼ੀ ਦੋ ਤਿੰਨ ਚਮਚੇ ਘੇ ਦੇ ਪਾ ਲਓ ਤਾਂ ਰਾਤ ਨੂੰ ਨੀਂਦ ਥੋੜ੍ਹਾ ਆਉਣੀ ਆ। ਤੁਸੀਂ ਤਾਂ ਕਹਿਣਾ ਤਾਕੀਆਂ ਵੀ ਖੋਲ ਦਿਓ, ਮੈਨੂੰ ਤਾਂ ਗਰਮੀ ਬੜੀ ਲੱਗਦੀ ਆ। ਜਿਹੜੀ ਰਜਾਈ ਆਪਾਂ ਘੁੱਟ ਘੁੱਟ ਲੈਣੀ ਆ ਫਿਰ ਇਕੱਠੀ ਕਰਕੇ ਖੂੰਜੇ ਰੱਖ ਦੇਣੀ ਆ, ਕਿਉਂਕਿ ਅੰਨ ਉਦਾਂ ਨਾ ਖਾਧਾ ਆ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਹੁਣ ਸਾਡੇ ਨਾਲ ਵਚਨ ਕਰ, ਲੰਗਰ ਤੇਰਾ ਛਕਾਂਗੇ, ਇੱਕ ਝੂਠ ਨਹੀਂ ਬੋਲਣਾ, ਦੂਜਾ ਲੂਣ ਖਾ ਕੇ ਕਿਸੇ ਦਾ ਹਰਾਮ ਨਹੀਂ ਕਰਨਾ, ਤੀਜਾ ਗਰੀਬ ਮਾਰ ਨਹੀਂ ਕਰਨੀ। ਇਹ ਗੁਰੂ ਨਾਨਕ ਦੇ ਚਰਨਾਂ ਉੱਤੇ ਨਾ ਆਪਣਾ ਸਿਰ ਰੱਖ ਕੇ ਕਹਿੰਦਾ ਮਹਾਰਾਜ ਸੱਤ ਬਚਨ, ਸੱਤ ਬਚਨ ਨਹੀਂ ਕਰਦਾ। ਮਹਾਰਾਜ ਨੇ ਪ੍ਰਸ਼ਾਦਾ ਨਹੀਂ ਛਕਿਆ, ਕਹਿੰਦੇ ਮਰਦਾਨਿਆਂ ਕਹਿ ਸੱਤ ਕਰਤਾਰ, ਰਾਤ ਕੱਟ ਲਈ ਸਵੇਰ ਨੂੰ ਬਾਣੀ ਪੜ੍ਹੀ, ਸੱਤ ਕਰਤਾਰ ਕਹਿ ਕੇ ਅਗਾਂਹ ਦੇ ਰਾਹ ਪੈ ਗਏ। ਹੁਣ ਜਿਹੜਾ ਲੰਗਰ ਸੀ ਉਹ ਚੱਲਦਾ ਰਿਹਾ, ਅਖੀਰੀ ਛੇਤੀ ਪਤੀਲੇ ਮੂੰਹ ਦੇ ਵੱਜ ਗਏ, ਡਾਕੇ ਮਾਰਨੇ ਛੱਡ ਦਿੱਤੇ, ਲੰਗਰ ਮਸਤਾਨਾ ਹੋ ਗਿਆ, ਪਤੀਲੇ ਮੂੰਹ ਦੇ ਵੱਜ ਗਏ, ਪਹਿਲਾਂ ਵੱਡਿਆਂ ਚ ਫਿਰ ਥੋੜਿਆਂ ਚੋਂ ਆ ਗਿਆ, ਫਿਰ ਬੰਦ ਕਰਤਾ। ਜਿਹੜੇ ਨਾਲ ਦੀ ਟੀਮ ਸੀ ਉਹ ਕਹਿੰਦੀ ਭੂਮੀਏ ਨੂੰ, ਕਹਿੰਦੇ ਲੰਗਰ ਤਾਂ ਮਸਤਾਨਾ ਹੋ ਗਿਆ, ਹੁਣ ਕੀ ਕਰੀਏ। ਕਹਿੰਦੇ ਹੁਣ ਪਿਛਲਾ ਆਪਾਂ ਕੰਮ ਕਰ ਨਹੀਂ ਸਕਦੇ, ਇਹ ਇੱਕ ਪੋਰਸ਼ਨ ਬਣਿਆ ਇੱਥੇ ਤੱਕਰ, ਸਤਿਗੁਰ ਕਿਰਪਾ ਕਰੇ, ਚੜ੍ਹਦੀ ਕਲਾ ਤੁਹਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰੇ, ਸਾਨੂੰ ਕੁਝ ਸੁਣਾਉਣ ਦੀ ਸੋਝੀ ਨੇ ਤੁਹਾਨੂੰ ਕੁਝ ਸੁਣਨੇ ਦੀ ਬਖਸ਼ਿਸ਼ ਕਰੇ, ਕਿਉਂਕਿ ਸੋਝੀ ਤੋਂ ਬਗੈਰ ਸੁਣ ਵੀ ਨਹੀਂ ਹੁੰਦਾ ਅਤੇ ਸੁਣਾ ਵੀ ਨਹੀਂ ਹੁੰਦਾ। ਸਤਿਗੁਰ ਕਿਰਪਾ ਕਰੇ, ਤੁਹਾਡਾ ਕਦਮ ਕਦਮ ਚੱਲਿਆ ਗੁਰੂ ਗ੍ਰੰਥ ਸਾਹਿਬ ਜੀ ਦਰ ਪ੍ਰਵਾਨ ਕਰਨ, ਬੁਲਾਓ ਫਤਿਹ, ਵਾਹਿਗੁਰੂ
1: ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ।
1: ਤੂੰ ਠਾਕਰ ਤੁਮ ਜੀਆ ਪਿੰਡ ਸਭ, ਤੁਮ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਉਚੇ ਤੇ ਉਚਾ ਸਗਲ ਸਮਗਰੀ ਤੁਮਰੇ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ, ਨਾਨਕ ਦਾਸ ਤੁਮਰੀ ਗਤ ਮਿਤ, ਤੁਮਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ, ਵਾਹਿਗੁਰੂ ਜੀ ਕੇ ਓੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਬਹੁਤੀ ਜੀ ਸਹਾਏ ਵਾਰ, ਸ਼੍ਰੀ ਬਹੁਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਾਰਨ ਆਉਣ ਦੇ ਆਵੇ ਤਾਂ ਇਹ ਸਭ ਥਾਈ ਹੋਈ ਸਹਾਏ, ਦਸਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਥਾਈ ਹੋਈ ਸਹਾਏ, ਦਸੋਂ ਪਾਤਸ਼ਾਹੀਓ ਕੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿਗੁਰੂ। ਪਿਆਰਿਆਂ ਚਾਹੂੰ ਸਭ ਜਾਦੇ ਆ, ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ ਜਿਹਨੂੰ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ, ਤੇਗ ਬਾਜ ਦੇ ਕੇਂਦਰ ਕੀਤਾ, ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ ਬਾਂਧ ਬਾਂਧ ਕਟਵਾਏ, ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲਹੋਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਕਹਿ ਅਸਹਾਰ ਦੇ ਸ਼ਹੀਦੋ ਸਿੱਕਿਦ ਕੇਸਾਂ ਸਵਾਸਾਂ ਸੰਗ ਨਿਭਾਈ ਧਰਮ ਨਿਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਦੇ ਅੰਦਰ ਖਾਲਸੇ ਸਭ ਬੋਲੋ ਜੀ ਵਾਹਿ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾ ਵਿੱਚ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰ ਛਿਰ ਅੱਜ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ, ਕੇਹ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਗਾ ਜਾ ਕਰ। ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਦਾ ਮਨ ਨੀਵਾਂ ਮਾਤੋ ਚੀ ਮਾਤੇ ਰਾਖੇ, ਆਪ ਅਕਾਲ ਪੁਰਖ ਅੰਤਰ ਜਾਮੇ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਜ ਦੇ ਤਾਰ ਪਿਤਾ ਜੀ, ਉਹ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਦਾਣਿਆਂ ਦੇ ਤਾਣ, ਨਿਓਟਿਆਂ ਦੇ ਓਣੇ, ਆਸਰਿਆਂ ਦੇ ਆਸਰੇ ਧਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਬਾਰ ਬਖਸ਼ ਰਹਿਮਤ ਕਿਰਪਾ ਦਾ ਸਕਾਬ ਦੇ ਜ਼ੂਰ, ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ 'ਚ ਆਪ ਦੇ ਹਰ ਜਾ ਸੁਣ ਕੀਰਤਨ ਕਥਾ ਢਾਡੀ ਵਾਰਾਂ ਇਤਿਹਾਸ ਦੀ ਸੇਵਾ ਕਰਦਿਆਂ ਹੋਈਆਂ ਫੁੱਲਾਂ ਬਖਸ਼ ਲੈਣੀਆਂ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਪਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਣਾ, ਅੰਮ੍ਰਿਤ ਦੇ ਜਾਗਣੇ ਨਿਤਿਮ ਕਰਦੇ ਬਲ, ਬਾਣੀ ਤੇ ਬਾਣੀ ਨਾਲ ਪਿਆਰ, ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੇਵਾ ਕਰਨ ਦਾ ਇਸੇ ਤਰ੍ਹਾਂ ਉਦਮ ਬਲ ਬਖਸ਼ਿਸ਼ ਕਰਨਾ, ਸਰਬੱਤ ਪਰਿਵਾਰਾਂ ਵਿੱਚ ਬੱਚਿਆਂ ਸਿਹਤ ਮਿਹਰ ਪ੍ਰਿਆਥਕਣਾ ਕਿਰਤ ਕਮਾਈ ਬਰਕਤਾਂ ਬਖਸ਼ਿਸ਼ ਕਰਨੀਆਂ, ਸੇਵਾ ਥਾਏ ਪਾਉਣੀ, ਸ਼ੁਭ ਭਾਵਨਾ ਪੂਰੀਆਂ ਕਰਨੀਆਂ, ਅਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਹੋਈ ਦਰ ਪ੍ਰਵਾਨ ਕਰਨੀ, ਦਾਤਾ ਜੀ ਪੰਥ ਦੇ ਸਿਰ ਤੇ ਮੇਹਰ ਪ੍ਰਿਆਤ ਕਰਨਾ, ਸਬੂ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦੀਵਾਨ ਦੀ ਸਮਾਪਤੀ ਹੈ, ਮੇਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁਖ ਪਿਆਰੇ ਮੇਲ, ਜਿਹਨਾਂ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਪਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਖੁਆਰ ਹੋਏ ਸਭ ਮਿਲੇਂਗੇ, ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਔਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਤੋਪੈ ਸਵਾਮੀ, ਮਾਨਸ ਕੀ ਗਤੇ ਹੀ ਸੋ ਕਹੋ ਟਲ ਗੁਰ ਸੇਵੀ ਐ ਐਨੇ ਸਹਿ ਸੁਭਾਏ, ਦਰਸ਼ਨ ਪਰਸਿਆਂ ਗੁਰੂ ਕਾ ਜਨਮ ਮਰਨ ਤੋਂ ਜਾਏ। ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪੰਜਵਾਂ ਘਰ ਬਾਰਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਓ। ਵੱਡੇ ਭਾਗ ਪੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ, ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਦੇ ਜਨਾ ਵਿਆਪੈ, ਸਾਗਰ ਤਰਿਆ ਸਾਧੂ ਸੰਗੈ, ਨਿਰਭਉ ਨਾਮ ਜਪੋ ਹਰ ਰੰਗੈ, ਪਰ ਤਨ ਦੋ ਕਿਜ ਪਾਪ ਨਾ ਫੇੜੈ, ਜਾ ਮੰਜਦਾਰ ਨਾ ਆਵੈ ਨੇੜੇ, ਤ੍ਰਿਸ਼ਨਾ ਅਗਨ ਪ੍ਰਭ ਆਪ ਜਾਈ, ਨਾਨਕ ਉਦਰੇ ਪ੍ਰਭ ਸਰਨਾਈ, ਤ੍ਰਿਸ਼ਨਾ ਅਗਨ ਪ੍ਰਭ ਆਪ ਜਾਈ, ਨਾਨਕ ਉਦਰੇ ਪ੍ਰਭ ਸੁਰਨਾਈ। ਵਾਹਿਗੁਰੂ ਜੀ ਕਾ ਖਾਲਸਾ ਜੀ ਆਇਆਂ ਨੂੰ ਸਭ ਨੂੰ ਕਿਰਪਾ ਕੀਤੀ ਹੈ ਤੁਸੀਂ ਗੁਰੂ ਘਰ ਦੀਆਂ ਰੌਣਕਾਂ ਨੂੰ ਵਧਾਇਆ। ਕਹਿੰਦੇ ਜਿਹੜਾ ਗੁਰੂ ਘਰ ਦੀ ਰੌਣਕ ਵਧਾਉਂਦਾ ਨਾ, ਤੇ ਗੁਰੂ ਉਹਦੇ ਘਰ ਦੀ ਰੌਣਕ ਵਧਾ ਦਿੰਦਾ। ਅੱਗੋ ਸਤਨਾਮ ਸੀ, ਕਿਉਂਕਿ ਜਿਹੋ ਜਿਹਾ ਤਨ ਤੇ ਉਹੋ ਜਿਹਾ ਮਨ ਗੱਲ ਕਰਦੇ ਨੇ, ਜਿਹੋ ਜਿਹੀ ਸੰਗਤ ਉਹੋ ਜਿਹੀ ਰੰਗਤ। ਚੰਗੀ ਸੰਗਤ ਕਰੋਗੇ ਤੇ ਚੰਗਾ ਪ੍ਰਾਪਤ ਹੋਏਗਾ, ਮਾੜੀ ਕਰਾਂਗੇ ਤੇ ਮਾੜਾ ਪ੍ਰਾਪਤ ਹੋਏਗਾ। ਸੋਚ ਬਦਲਣ ਦੀ ਲੋੜ ਹੈ, ਜਦੋਂ ਬਦਲ ਗਈ ਆਪਣੇ ਆਪ ਹੀ ਠੀਕ ਹੋ ਜਾਣਾ। ਸੋ ਭਾਈ ਸਾਹਿਬ ਇਤਿਹਾਸ ਰੁਣ ਕਰਾ ਸੀ, ਉਹਨਾਂ ਦਾ ਧੰਨਵਾਦ ਅਰਦਾਸ ਹੋਈ ਆ ਪਵਿੱਤਰ ਹੁਕਮਨਾਮੇ ਸਗੋਂ ਬਖਸ਼ੀ। ਤੁਸੀਂ ਵੀ ਸੁਣਿਆ, ਮੈਂ ਵੀ ਸੁਣਿਆ, ਭੂਮੀ ਹੈ ਚੋਰ ਦੀ ਗੱਲ ਹੋ ਰਹੀ ਸੀ। ਅਖੀਰ ਦੇ ਵਿੱਚ ਕਿਹੜੇ ਭਜਨ ਗੁਰੂ ਨਾਨਕ ਪਾਤਸ਼ਾਹ ਨੇ ਭੂਮੀ ਚੋਰ ਦੇ ਨਾਲ ਕੀਤੇ ਆ, ਉਹ ਆਪਾਂ ਵੀ ਸੁਣੇ ਆ ਨਾ। ਤੇ ਮੈਂ ਅੱਗੇ ਕਈ ਵਾਰ ਕਹਿੰਦਾ ਗੁਰਮੁਖ ਪਿਆਰੇ ਹੋ ਵੀ ਬਾਬਾ ਰੀਠਾ ਨੇ, ਬਾਬੇ ਰੀਠੇ ਦੇ ਨਾ ਸਖਮਾ ਕਹਿੰਦਾ ਗੁਰੂ ਨਾਨਕ ਦੇ ਰੀਠਾ ਸਾਹਿਬ ਨੇ ਇੱਕੀ ਵਾਰੀ ਦਰਸ਼ਨ ਕੀਤੇ, ਅੱਜ ਤੱਕ ਮਿਠਾਸ ਨਹੀਂ ਛੱਡੀ। ਆਖੋ ਸਤਨਾਮ, ਇੱਕੇ ਵਾਰ ਹੀ ਬਾਬਾ ਨਾਨਕ ਰੀਠੇ ਅੱਗੇ ਬੈਠਾ ਜਿਸਲੇ, ਲੇਕਿਨ ਅੱਜ ਤੱਕ ਨਹੀਂ ਛੱਡੀ ਉਹਨੇ। ਤੇ ਕਿਵਾ ਕਹਿੰਦਾ ਭੂਮੀ ਚੋਰ ਨੂੰ ਵੀ ਇੱਕੇ ਵਾਰ ਕਿਹਾ ਵੀ ਤੇਰੀ ਕਮਾਈ ਚੰਗੀ ਨਹੀਂ ਹੋ, ਅਸੀਂ ਪ੍ਰਸ਼ਾਦਾ ਨਹੀਂ ਹੋ ਸਕਣਾ। ਪਰ ਅੱਜ ਜਿੱਥੇ ਜਿੱਥੇ ਪ੍ਰਸ਼ਾਦੇ ਛਕਦੇ, ਕਦੀ ਕਿਸੇ ਦੀ ਜ਼ਰੂਰਤ ਹੈ ਕਹਿਣ ਨੂੰ ਵੀ ਭਾਈ ਸਿੱਖ ਬਣ ਜਾਓ ਫੇਰ ਹੀ ਸਿਖਾਓ, ਆਖੋ ਸਤਨਾਮ ਸਿਰਿਓ ਹੈਗੀ। ਕਿਉਂ, ਕਾਰਨ ਕੀ ਹੈ? ਕਾਰਨ ਹੈ ਕਿ ਅੱਜ ਦਾ ਸਮਾਂ ਬਹੁਤ ਬਦਲ ਗਿਆ। ਹੁਣ ਉਹਨੂੰ ਤਿੰਨ ਬਚਨ ਕੀਤੇ, ਹੁਣ ਇਹ ਬਚਨ ਸੁਣਨ ਵਾਲੇ ਨੇ, ਸੁਣ ਕੇ ਥੋੜ੍ਹਾ ਰੱਖਣੇ ਆ। ਇਹ ਤਾਂ ਹੁਣ ਉਹਨੇ ਕੀ ਆ ਕਿਹਾ, ਕੀ ਕਿਹਾ ਭਾਈ? ਪਹਿਲੀ ਤਾਂ ਗੱਲ ਇਹ ਆ ਵੀ ਗਰੀਬ ਮਾਰ ਨਹੀਂ ਕਰਨੀ ਕਿਤੇ, ਫਿਰ ਝੂਠ ਨਹੀਂ ਬੋਲਣਾ, ਫਿਰ ਗੁਰਮੁਖ ਪਿਆਰੇ ਲੂਣ ਖਾ ਕੇ ਆਰਾਮ ਨਹੀਂ ਕਰਨਾ। ਉਹਨੇ ਗੱਲਾਂ ਤਾਂ ਬੜੀਆਂ ਨੇ, ਹੁਣ ਉਹਨੇ ਤਾਂ ਇੱਕ ਵਾਰ ਹੀ ਸੁਣੀ। ਇੱਕ ਵਾਰ ਸੁਣ ਕੇ ਗੁਰਮੁਖ ਪਿਆਰੇ ਨੇ ਜ਼ਿੰਦਗੀ 'ਚ ਪ੍ਰਣ ਕਰ ਲਿਆ ਵੀ ਨਹੀਂ ਕਰਨਾ, ਕਿਉਂਕਿ ਚੋਰੀ ਕਰਨ ਚਲੇ ਗਏ ਅੱਗੇ ਇਤਿਹਾਸ ਸੁਣਾਉਣਗੇ ਤੁਹਾਨੂੰ। ਚੋਰੀ ਕੀਤੀ, ਪੋਟਲੀ ਬੰਨੀ, ਸਾਰਾ ਕੁਝ ਕੀਤਾ, ਰਾਜੇ ਦੇ ਦਰਬਾਰ 'ਚ ਚਲੇ ਗਿਆ, ਘੋੜੇ 'ਤੇ ਗਿਆ, ਬੱਚੇ ਦੋ ਮਿੰਟ ਬਹਿ ਜਾ ਕਰੋ ਜੇ ਟਾਈਮ ਹੋਵੇ ਤਾਂ, ਚਲੇ ਗਏ। ਅੱਗੋਂ ਰਾਜਾ ਨਾ ਪਹਿਰੇਦਾਰ ਖਲੋਤਾ, ਕਹਿੰਦਾ ਵੀ ਤੂੰ ਕੌਣ ਆ? ਉਹਨੂੰ ਚੇਤਾ ਕਿ ਵੀ ਝੂਠ ਨਹੀਂ ਕਰਦਾ, ਕਹਿੰਦਾ ਮੈਂ ਭੂਮੀ ਆ ਚੋਰ। ਕਹਿੰਦਾ ਕਦੀ ਹੋ ਹੀ ਨਹੀਂ ਸਕਦਾ, ਘੋੜੇ 'ਤੇ ਆਇਆ, ਇਹ ਤਾਂ ਬਾਦਸ਼ਾਹ ਦਾ ਕੋਈ ਦੋਸਤ ਹੋਣਾ, ਦਰਵਾਜ਼ਾ ਖੋਲਿਆ, ਜਾ ਬਈ। ਅੱਗੇ ਜਾ ਕੇ ਜਿਉਂ ਬੰਨਣ ਲੱਗਾ ਪੋਟਲੀਆ, ਪੜਦਾ ਪੜਦਾ ਭੁੱਖ ਲੱਗ ਗਈ, ਖਾਣ ਲੱਗਾ ਤੇ ਲੂਣ ਖਾਧਾ ਗਿਆ, ਚੇਤਾ ਆ ਗਿਆ ਵੀ ਉਹਨੇ ਕਿਹਾ ਵੀ ਲੂਣ ਖਾ ਕੇ ਆਰਾਮ ਨਹੀਂ ਕਰਨਾ, ਖਿਮਾ ਕਰਨਾ, ਸਾਰਾ ਕੁਛ ਛੱਡ ਕੇ ਚਲੇ ਗਿਆ। ਫਿਰ ਪੈਣ ਲੱਗਾ ਵੀ ਕੁੱਟ ਮਾਰ ਮਾਰ ਰਾਜੇ ਨੇ ਕਰ ਲਏ ਇਕੱਠੇ, ਤੇ ਪਤਾ ਲੱਗ ਗਿਆ ਵੀ ਗਰੀਬ ਮਾਰ ਨਹੀਂ ਹੋਣੀ ਚਾਹੀਦੀ। ਸਿੱਧਾ ਰਾਜੇ ਕੋਲ ਪੇਸ਼ ਹੋ ਗਿਆ ਵੀ ਚੋਰੀ ਤੇ ਮੈਂ ਕੀਤੀ ਆ। ਆਪਾਂ ਕਦੀ ਇਹਨਾਂ ਗੱਲਾਂ ਨੂੰ ਸੋਚਣ ਦਾ ਯਤਨ ਕੀਤਾ?
ਕਦੀ ਖੋਜਦਾ ਹੁਣ? ਇਹ ਅਸੀਂ ਅਰਦਾਸ ਕੀਤੀ ਹੈ, ਪਰ ਹੁਕਮ ਆਇਆ ਬੰਧਨਾ ਹਰ ਬੰਧਨਾ, ਹੁਣ ਕੀ ਬਾਬਾ ਕਹਿੰਦਾ? ਵੀ ਨਮਸਕਾਰ ਕਰਨੀ, ਉਹ ਜੋਦੜੀ ਕਰਨੀ ਹੈ, ਬੇਨਤੀ ਕਰਨੀ, ਕਿਹਨੂੰ? ਹਰ ਬੰਧਨਾ ਪਰਮੇਸ਼ਵਰ ਨੂੰ। ਅਤੇ ਹੁਣ ਸੱਚ ਬਣੇ ਸਾਡੇ 'ਚ ਵੀ ਕਈ ਬੈਠੇ ਹੋਣੇ, ਭਾਈ ਅਸੀਂ ਫੋਟੋ ਲਾ ਕੇ ਬੈਠੇ ਹੋਣੇ, ਆਖੋ ਸਤਿਨਾਮ ਸੇ। ਆਹ ਹੁਣ ਤਾਂ ਧਾਰਨਾ ਦੇ ਜਿਹੜੇ ਸ਼ਬਦ ਪੜ੍ਹੇ ਜਾਂਦੇ ਤੁਸੀਂ ਵੇਖ ਹੀ ਲਏ ਫੇਸਬੁੱਕ 'ਤੇ। ਅਗਰਬਾਣੀ ਮੁੱਕ ਗਈ ਹੈ, 1430 ਅੰਕ ਸਾਡੇ ਕੋਲ ਹੋਵੇ ਅਤੇ ਅਸੀਂ ਗੁਰਮੁਖ ਪੈਰ ਉਹ ਧਾਰਨਾ ਲਾਈਏ ਗੁਰਬਾਣੀ 'ਚੋਂ ਕੱਢ ਕੇ, ਉਹਨੂੰ ਤਾਂ ਕੱਚੀ ਬਾਣੀ ਕਿਹਾ ਗਿਆ। ਪਰ ਆਪਾਂ ਦੇ ਸਿਰ ਬੜੇ ਹਿਲਦੇ ਜੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਥੇ ਗੁਰਬਾਣੀ ਦੇ ਕੀਰਤਨ ਨਾਲ ਭਾਵੇਂ ਸਿਰ ਹਿੱਲੇ ਨਾ ਹਿੱਲੇ, ਅਤੇ ਜਿਹੜੇ ਬਾਬੇ ਬੋਲਦੇ ਆ ਉਹਨਾਂ ਨਾਲ ਬਹੁਤ ਹਿਲਦੇ ਜੇ ਆਖੋ ਸਤਿਨਾਮ। ਅੱਖਾਂ ਹੀ ਮੀਠੀਆਂ ਹੁੰਦੀਆਂ ਅਤੇ ਕਹਿਣਾ ਜੀ ਬੋਲੋ ਜੀ ਵਾਹਿਗੁਰੂ ਕਹੀ ਜਾਣਾ। ਹੁਣ ਪਾਤਸ਼ਾਹ ਕਹਿੰਦੇ, ਹੁਣ ਇਹੋ ਹੀ ਅਸੀਂ ਅੱਜ ਕੱਲ੍ਹ ਮੰਨ ਲਈਏ ਬਰਦਾਸ ਕਰਨੀ ਹੈ ਤਾਂ ਉਦੋਂ ਹੀ ਕਰਨੀ ਹੈ। ਆਪਾਂ ਕਿੱਥੇ ਕਿੱਥੇ ਕਰਦੇ ਹਾਂ, ਕਿੱਥੇ ਕਿੱਥੇ ਕਰਦੇ? ਸੱਚ ਜਾਣੇ ਹੋ, ਆਪਾਂ ਆਪੇ ਮੰਨ ਲਈਏ ਨਾ ਕਿੱਥੇ ਕਿੱਥੇ ਕਰਦੇ ਹਾਂ। ਬੰਧਣਾ ਹਰ ਬੰਧਣਾ, ਫਿਰ ਅੱਗੇ ਗੁਣ ਦੋ, ਨਾਲ ਹੀ ਸਵਾਲ ਅਤੇ ਨਾਲ ਹੀ ਜਵਾਬ, ਕਿੱਡੀ ਮਹਾਰਾਜ ਦੀ ਬਖਸ਼ਿਸ਼ ਹੈ ਗੁਰਮੁਖ ਪਿਆਰੇ। ਫਿਰ ਉਹਨੂੰ ਫਿਰ ਕਹਿੰਦੇ ਗੁਣ ਗਾਵਾ, ਕਹਿੰਦੇ ਗੁਣ ਗਾਉਣੇ ਆ? ਗੋਪਾਲ ਪ੍ਰਿਥਵੀ ਦੀ ਪਾਲਣ ਵਾਲਾ ਵਾਹਿਗੁਰੂ ਪਰਮੇਸ਼ਰ, ਉਹਦੇ ਗੁਣ ਗਾ। ਅਤੇ ਗੁਣ ਗਾਉਣੇ ਕੀ ਆ? ਗੁਣ ਤਾਂ ਅਸੀਂ ਸਾਰੇ ਗਾਉਂਦੇ ਹਾਂ, ਸਾਰੇ ਗਾਉਂਦੇ ਹਾਂ ਨਾ, ਹਰ ਕੋ ਗਾਉਂਦਾ। ਪਰ ਗੁਣ ਪੈਦਾ ਕਿੰਨੇ ਕੁ ਹੋਏ ਆ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅੰਦਰ ਕਿੰਨੇ ਕੁ ਧਾਰ ਲਓਗੇ? ਅਸਲੀ ਗੁਣ ਕੌਣ? ਨਾਮ ਜਪਣਾ, ਗੁਣ ਪੈਦਾ ਕਰਨਾ। ਜੇ ਸਾਡੇ ਅੱਜ ਸਤ ਸੰਤੋਖ ਦਇਆ ਧਰਮ ਜਾਂ ਗੁਰਮੁਖ ਪਿਆਰੋ ਦਇਆ ਇਹ ਚੀਜ਼ਾਂ ਨਹੀਂ ਆਈਆਂ ਤਾਂ ਠੀਕ ਹੈ। ਹੁਣ ਭੂਮੀਏ ਚੋਰ ਵਾਲੀ ਗੱਲ ਜੇ ਅਸੀਂ ਆਪਣੇ 'ਤੇ ਲਾਈਏ ਤਾਂ ਸੁਣਦਿਆਂ ਤਾਂ ਸਾਡੀ ਜ਼ਿੰਦਗੀ ਲੰਘ ਗਈ, ਅਤੇ ਕੀ ਸਾਡੇ 'ਚ ਅਜੇ ਤੱਕ ਇਹ ਵਾਪਰ ਨਹੀਂ ਰਹੀ? ਅਸੀਂ ਤਾਂ ਖੁਦ ਵਾਪਰ ਰਹੇ ਹਾਂ, ਆਖੋ ਸਤਿਨਾਮ ਸੀ, ਵਾਪਰ ਰਹੀ ਆ, ਹੋ ਰਿਹਾ। ਉਦੋਂ ਤਾਂ ਮੈਂ ਅੱਗੇ ਕਈ ਵਾਰ ਬੇਨਤੀ ਕੀਤੀ ਗੁਰਮੁਖ ਪਿਆਰੋ, ਉਦੋਂ ਵਾਲੀ ਗੰਧਾਰੀ ਇੱਕ ਸੀ। ਫਿਰ ਗੁਰਮੁਖ ਪਿਆਰੋ ਹੋਰ ਵੀ ਕਈ ਐਸੇ ਜਿਹੜੇ ਉਹ ਮਹਾਰਾਜ ਦੇ ਚਰਨਾਂ ਜਾਣ ਕੇ ਇੱਕ ਸੀ। ਉਦੋਂ ਦੇ ਮਲਕ ਭਾਗੋ ਇੱਕੋ ਹੀ ਸੀ ਨਾ, ਅਤੇ ਬਾਬੇ ਦੇ ਚਰਨਾਂ 'ਚ ਡਿੱਗ ਪਿਆ। ਅਤੇ ਹੁਣ ਤਾਂ ਮਲਕ ਭਾਗੋ ਘਰ ਘਰ ਆਖੋ ਸਤਨਾਮ, ਅਤੇ ਬਾਬਾ ਜਾਵੇ ਵੀ ਕਿੱਥੇ? ਇਸੇ ਕਰਕੇ ਅਸੀਂ ਗੁਰਦੁਆਰੇ ਰੱਖ ਲਿਆ, ਭਾਈ ਇੱਥੇ ਹੀ ਕਰੋ ਸਾਰਾ ਕੁਝ, ਆਖੋ ਸਤਨਾਮ, ਘਰ ਨਾ ਲੈ ਕੇ ਜਾਇਓ, ਵੀ ਇੱਥੇ ਠੀਕ ਆ। ਸਤਿਗੁਰੂ ਗੁਣ ਗਾਵੋ ਗੋਪਾਲ ਰਾਏ, ਉਹਦੇ ਪਰਮਾਤਮਾ ਦੇ, ਫਿਰ ਹੋਊਗਾ ਗੁਣਾਂ ਨਾਲ ਹੋਊਗਾ ਕੀ? ਰਾਹੋ ਦੀ ਪੰਕਤੀ ਆ, ਵੱਡੇ ਭਾਗ ਭੇਟੇ ਗੁਰਦੇਵਾ, ਫਿਰ ਜੋ ਗੁਣਾਂ ਦੀ ਬਖਸ਼ਿਸ਼ ਹੋ ਗਈ ਗੁਰੂ ਦੀ ਸੇਵਾ ਦਾ ਬੰਨ ਜੁੜ ਜਾਣਾ। ਵੱਡੇ ਭਾਗ ਜੇ ਕਿਤੇ ਗੁਰੂ ਦੀ ਸੇਵਾ ਬਖਸ਼ਿਸ਼ ਮਿਲ ਜਾਵੇ, ਗੁਰੂ ਦੀ ਰਹਿਮਤ ਮਿਲ ਜਾਵੇ, ਕੋਟ ਅਪਰਾਧ ਮਿਟੇ ਹਰ ਸੇਵਾ, ਔਗਣ ਖਤਮ ਹੋ ਜਾਣਗੇ ਗੁਰੂ ਦੀ ਸੇਵਾ। ਔਗਣ ਖਤਮ ਹੋ ਗਿਆ ਨਾ, ਚੋਰੀਆਂ ਕਰਦਾ ਸੀ, ਪ੍ਰਸ਼ਾਦੇ ਛਕਾਉਂਦਾ ਸੀ, ਹਟ ਗਿਆ, ਅਤੇ ਗੁਰੂ ਫਿਰ ਬਖਸ਼ਿਸ਼ ਹੋ ਗਈ। ਫਿਰ ਕੀ? ਚਰਨ ਕਮਲ ਜਾ ਕਰਨ ਮਨ, ਗੁਰੂ ਦੇ ਸ਼ਬਦ ਨਾਲ ਜਿਹਦਾ ਮਨ ਰੰਗਿਆ ਜਾਵੇ, ਚੋਟ ਅਸ਼ਬਦ ਹੀ ਗੁਰਮੁਖ ਪਿਆਰ ਵੱਜ ਗਈ ਮਨ ਤਾਂ ਠੀਕ ਆ। ਇੱਥੇ ਕਰਕੇ ਕਹਿੰਦੇ ਗਗਨ ਦਮਾਮਾ ਵਾਜਿਓ ਪਰੇ ਨਿਸ਼ਾਨੇ, ਦਮਾਮਾ ਇੱਥੇ ਵੱਜਣਾ, ਤੇ ਸੋ ਗਗਨ ਤੇ ਜਾਣਾ, ਉਹਨੂੰ ਸੋਗ ਹੋ ਚਿੰਤਾ ਹੋ ਹੀ ਨਹੀਂ ਸਕਦੀ। ਉਹ ਤੇ ਤਤੀਆਂ ਲਵਾਂ ਦੇ ਵੀ ਬੈਠਾ ਕਹੇਗਾ ਤੇਰਾ ਕੀ ਆ, ਮੀਠਾ ਲੱਗੇ ਬੰਦ ਬੰਦ ਕਟਵਾਉਂਦੇ ਵੀ ਕਹਿੰਦੇ ਆ ਦੇਖ ਸੀ ਬਰਾ ਤੇਰਾ, ਤੈਨੂੰ ਬੰਦ ਕੱਟਣ ਦੀ ਕਿਹਾ, ਤੈਨੂੰ ਇੱਥੋਂ ਗੁੱਟ ਤੱਕ ਕੱਟਣ ਦੀ ਨਹੀਂ ਕਿਹਾ। ਸਾਗਰ ਤਰਿਆ ਸਾਧੂ ਸੰਗੇ, ਗੁਰੂ ਦੇ ਸੰਸਾਰ ਸੰਬੰਧ ਸਾਗਰ ਤੋਂ ਤਰ ਜਾਈਦਾ, ਨਿਰਭਉ ਨਾਮ, ਫਿਰ ਪਰਮਾਤਮਾ ਦੇ ਨਾਮ ਨੂੰ ਜਪਣ ਵਾਲਿਆਂ ਦਾ। ਪਰ ਤਨ ਪਰਾਇਆ, ਤਨ ਪਰਾਇਆ, ਤਨ ਪਰਾ, ਇਹ ਚੀਜ਼ਾਂ ਨੇੜੇ ਨਹੀਂ ਆਉਂਦੀਆਂ। ਜਮ ਜਨਾਰਨ, ਜਮ ਕਿਹੜੇ ਨੇ? ਕਾਮ, ਕਰੋ, ਲੋਹ, ਮੋਹੰਕਾਰ, ਨਿੰਦਿਆ, ਚੁਗਲੀ, ਬਖੀਲੀ, ਮਾੜੇ ਕਰਮ, ਇਹ ਲਾਗੇ ਨਹੀਂ ਆਉਂਦੇ। ਤ੍ਰਿਸ਼ਨਾਗਨ ਪ੍ਰਭ ਵਾਹ, ਤ੍ਰਿਸ਼ਨਾ ਤਾਂ ਵੈਸੇ ਕਿਸੇ ਦੀ ਬੁੱਝਦੀ ਨਹੀਂ, ਤ੍ਰਿਸ਼ਨਾ ਬਦਲੇ ਹੀ ਕਿ ਸਾਡੀ ਨਹੀਂ ਬੁੱਝੀ, ਤੁਹਾਡੇ ਨਹੀਂ ਬੁੱਝੀ, ਕਿਹਦੀ ਬੁੱਝਦੀ? ਕਿਸੇ ਦੀ ਨਹੀਂ ਬੁੱਝੀ, ਮੈਂ ਵੀ ਉੱਥੇ ਸੀ। ਹਾਂ ਕੋ ਸਤਨਾਮ, ਅਸੀਂ ਕਦੀ ਹੁੰਦੇ ਸੀ 400 ਰੁਪਈਏ, ਤੇ ਅਸੀਂ ਨੌਕਰੀ ਛੱਡੀ ਆ, ਜਿਸ ਵਾਰ ਰਿਟਾਇਰ ਛੱਡੀ ਸੀ ਮੈਂ 78 ਦੇ ਵਿੱਚ ਜੋਬ, ਉਦੋਂ ਮੇਰੀ 400 ਰੁਪਈਆ ਤਨਖਾਹ ਹੁੰਦੀ ਸੀ, ਤੇ ਉਹਦੇ 'ਚ ਵੀ ਗੁਜ਼ਾਰਾ ਹੁੰਦਾ ਸੀ, ਤੇ ਹੁਣ ਗੁਜ਼ਾਰਾ ਹੁੰਦਾ ਹੀ ਨਹੀਂ। ਆਖੋ ਸਤਨਾਮ ਸ੍ਰੀ। ਤੋ ਕਹਿਣ ਤੋਂ ਬਾਅਦ ਤ੍ਰਿਸ਼ਨਾ ਬਿਰਲੇ, ਕੋਈ ਬਿਰਲਾ ਜੀ ਤ੍ਰਿਸ਼ਨਾ, ਨਾਨਕ ਉਧਰੇ ਪ੍ਰਾਪਤ ਹੋਏ, ਨਾਨਕ ਜਿਹੜੇ ਸ਼ਰਨ ਵਿੱਚ ਆ ਜਾਂਦੇ ਉਹ ਤਰ ਜਾਂਦੇ ਨੇ। ਇਸੇ ਕਰਕੇ ਪਾਸ ਕਹਿੰਦੇ

ਦੇਉ ਗੁਣ ਗਾਵਾਂ ਦਿਨ ਰਾਤ ਗੁਣ ਨਾਨਕ ਚਾਓ ਨਾਨਕ ਚਾਓ ਬਣਿਆ ਰਹੇ ਰਾਤ ਦਿਨ ਗੁਰੂ ਦੇ ਚਰਨਾਂ ਜੁੜਿਆ ਰਵਾਂ ਗੁਰੂ ਕਿਰਪਾ ਕਰ ਨਿਤਨੇਮ ਕਰਿਆ ਕਰੋ ਬਾਣੀ ਪੜਿਆ ਕਰੋ ਬਾਣੀ ਤੇ ਬਾਣੀ ਦੇ ਧਾਰਨੀ ਹੋ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਸੇਵਾਦਾਰ ਬਣੋ ਪੰਥ ਨੂੰ ਕੋਸ਼ਿਸ਼ ਕਰੀਏ ਚੱਕਣ ਦੀ ਉੱਪਰ ਨੂੰ ਪੰਥ ਦੇ ਵਿੱਚ ਕੋਈ ਆਪਾਂ ਵੀ ਯੋਗਦਾਨ ਅਸੀਂ ਪਾਈਏ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਯੋਗਦਾਨ ਪਾਉਣ ਦਾ ਸਾਡਾ ਇੱਕੋ ਹੀ ਆ ਕਿ ਜੋ ਸਾਨੂੰ ਸਤਿਗੁਰ ਨੇ ਦਿੱਤਾ ਉਹਨੂੰ ਸਵੀਕਾਰ ਕਰੀਏ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋਹਲੇ ਦੇ ਪਾਠ ਸਾਰੇ ਕਰਨ ਦੀ ਕਿਰਪਾਲਤਾ ਕਰਿਓ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਹਿਲਾ ਰਾਗ ਗੌੜੀ ਦੀ ਕੀ ਮੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਤੇ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਮਰਿਓ ਸਿਜਣਹਾਰੋ ਤੁਮ ਗਾਵੋ ਮੈਂ ਨਿਰਭਉ ਕਾ ਸੋਹਿਲਾ ਹਉ ਵਾਰ ਜੇ ਸੋਹਿਲੇ ਸਦਾ ਸੁਖੋਇ ਰਹਾਓ ਨੇਤਨੇ ਜੀੜੇ ਸੰਭਾਲੀਅਨ ਦੇਖੇਗਾ ਦੇਵਣ ਹਾਰ ਤੇਰੇ ਦਾਨੇ ਕੀਮਤ ਨਾ ਬੁਆਏ ਤੇ ਦਾਤੇ ਕਵਣ ਸੰਭਾਰ ਸੰਭ ਸਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀ ਸੜੀਆਂ ਜੋ ਹੋਏ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨੇਤ ਪਵਨ ਸਦਨ ਹਾਰਾ ਸਿਮਰੀ ਨਾ ਸਿਵਾਸਾ ਮਹਲਾ ਪਹਿਲਾ ਛੇ ਗਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋਵੇ ਸਨ ਏ ਬਾਬਾ ਜਾਗਰ ਕਰਤੇ ਕੀਰਤ ਹੋਏ ਸੋ ਕਾ ਰਾਹ ਵਡਾਈ ਤੋਏ ਰਹਾਓ ਵਿਸ਼ਵੇ ਸਿੰਕੜੀਆ ਪੈਰਾ ਤਿੱਥੀ ਵਾਰੀ ਮਾਂ ਹੋਆ ਸੂਰਜੇ ਕੋ ਰੋ ਤਨ ਇੱਕ ਨਾਨਕ ਕਰਤੇ ਕੇਤੇ ਵੇ ਰਾਤ ਰਾਸੀ ਮੱਲਾ ਪਹਿਲਾ ਗਗਨ ਮੈਂ ਥਾਲ ਰਾਵ ਚੰਦ ਦੀਪਕ ਬਣੇ ਤਾਰ ਕਾ ਮੰਡਲ ਜਨਕ ਮੋਤੀ ਤੂੰ ਮਲਿਆ ਨੂੰ ਪਹੁੰਚਉ ਰੋ ਕਰੇ ਸਭ ਬੰਡਾਏ ਫਲਾਂ ਜੋਤੀ ਕੈਸੀ ਆਰਤੀ ਹੋਏ ਅਖੜਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜਮ ਤੇਰੀ ਰਹਾਉ ਸਹਿਸਤਾਵ ਨੈਨਾ ਨੈਨਾ ਤੋਹੇ ਕੋ ਸਹਿਸ ਮੂਰਤ ਨਨਾ ਇੱਕ ਤੋਹੀ ਸਹਿਸ ਪਦ ਮਿਲਣਾ ਨੇਕ ਪਾਦ ਗੰਧ ਬੇਨ ਸਹਿਸਤਾਵ ਗੰਧ ਵਿੱਚ ਚਲਤ ਮੋਈ ਸਾਮੈ ਜੋਤ ਜੋਤ ਹੈ ਸੋਏ ਤੇਦੇ ਚਾਨਣ ਸਾਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਾ ਮਗਰਾਂ ਲੋਤ ਮਨੰਦ ਨੂੰ ਮੋਇਆ ਹੀ ਪਿਆਸਾ ਕਿਰਪਾ ਜਲ ਦੇ ਨਾਂ ਅਨੁਸਾਰ ਮੁਜਾ ਤੇ ਤੇਰੇ ਨਾਂ ਵਾਸ ਸਾਰਾ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਹ ਨਗਰ ਬਹੁ ਪਰਿਆ ਮਿਲ ਸਾਧੂ ਖਿਰਲ ਖੰਡਾ ਹੈ ਪੂਰਬਲੇ ਤਲੇ ਗੁਰ ਪਾਇਆ ਮਨ ਹਾਲੇ ਮਰਨ ਮੰਡਾ ਹੈ ਕਰ ਸਾਧੂ ਲਈ ਪਨਵੱਡਾ ਹੈ ਕੱਢ ਨਾਓ ਤੋਂ ਪਨਵੱਡਾ ਹੈ ਰਹਾਓ ਸਾਗ ਤਾਰਾ ਸਾਧ ਨਾ ਜਾਣੇ ਆ ਤਨੇ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚਲਾ ਚੁਬੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨਾ ਰਾ ਨਾਮ ਸੁਮਾਣੇ ਦੋ ਜਨ ਮਾਣ ਪੋਖੰਡਾ ਹੈ ਅਵਨਾਸੀ ਪੁਰ ਪਾਇਆ ਪਰਮੇਸ਼ਰ ਬਹੁ ਸੋ ਖਣ ਬ੍ਰਹਮੰਡਾ ਹੈ ਹਾਮ ਗਰੀਬ ਮਸਕੀਨ ਪ੍ਰਭ ਤੇਰੇ ਹਰਾਰਾ ਬੜ ਵੱਡਾ ਹੈ ਜਨ ਨਾਨਕ ਨਾਮ ਉਦਾਰ ਟੇਕ ਹੈ ਹਰ ਨਾਮੇ ਸੋ ਮੰਡਾਰਾ ਗੌੜੀ ਪੂਰਵੀ ਮਹਲਾ ਪੰਜਵਾਂ

ਮਲੀਨ ਰਹਾਉ। ਤ੍ਰਿਗਤ ਜੋਨ ਅਚੇਤ ਸੰਭਵ ਪੁੰਨ ਪਾਪ ਸੋਚ, ਮਾਨੁਖਾ ਅਵਤਾਰ ਦੁਲਭ ਤਹੀ ਸੰਗਤ ਪੋਚ। ਜੀ ਜੰਤ ਜਹਾਂ ਜਾਂ ਲਗ, ਕਰਮ ਕੇ ਬਸ ਜਾਏ, ਕਾਲ ਫਾਸ ਅਬਦ ਲਾਗੈ, ਕਛ ਨਾ ਚਲੈ ਉਪਾਏ। ਰਵਿਦਾਸ ਦਾਸ ਉਦਾਸ ਤਜ, ਭ੍ਰਮ ਤਪਨ ਤਪ ਗੁਰ ਗਿਆਨ, ਭਗਤ ਜਨ ਭੈ ਹਰਨ ਪਰਮਾਨੰਦ ਕਰੋ ਨਿਦਾਨ। ਆਸਾ ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਸੰਤ ਚੀ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀ ਜੈ ਦੇਵਾ ਦੇਵ। ਰਹਾਉ ਸੰਤ ਆਚਰਣ ਸੰਤ ਚੋ ਮਾਰਗ, ਸੰਤ ਚੋ ਓਲਗ ਓਲਗਣੀ। ਔਰ ਇਕ ਮਾਂਗੋ ਭਗਤ ਚਿੰਤਾ ਮਣ, ਜਣੀ ਲਖਾਵੋ ਸੰਤ ਪਾਪੀ ਸਣ। ਰਵਿਦਾਸ ਭਣੈ ਜੋ ਜਾਣੈ ਸੋ ਜਾਣ, ਸੰਤ ਅਨੰਤੈ ਅੰਤਰ ਨਾਹੀ। ਆਸਾ ਤੁਮ ਚੰਦਨ ਹਮ ਇਰੰਡ ਬਾਪੁਰੇ, ਸੰਗ ਤੁਮਾਰੇ ਬਾਸਾ। ਨੀਚ ਰੂਖ ਤੇ ਊਚ ਭਏ ਹੈ, ਗੰਧ ਸੁਗੰਧ ਨਿਵਾਸਾ। ਮਾਧੋ ਸਤ ਸੰਗਤ ਸ਼ਰਨ ਤੁਮਾਰੀ, ਹਮ ਔਗਣ ਤੁਮ ਉਪਕਾਰੀ। ਰਹਾਉ ਤੁਮ ਮਖਤੂਲ ਸੁਪੇਦ ਸੁਪੀਅਲ, ਹਮ ਬਪੁਰੇ ਜਸ ਕੀਰਾ। ਸੰਤ ਸਤ ਸੰਗਤ ਮਿਲ ਰਹੀ ਹੈ, ਮਾਧੋ ਜੈਸੇ ਮਤ ਮਖੀਰਾ। ਜਾਤੀ ਓਸ਼ਾ ਪਾਤੀ ਓਸ਼ਾ, ਓਸ਼ਾ ਜਨਮ ਹਮਾਰਾ, ਰਾਜਾ ਰਾਮ ਕੀ ਸੇਵ ਨ ਕੀਨੀ, ਕਹਿ ਰਵਿਦਾਸ ਚੁਮਾਰਾ। ਆਸਾ ਕਹਾਂ ਭਇਓ ਜੋ ਤਨ, ਭਇਓ ਛਿਨ ਛਿਨ, ਪ੍ਰੇਮ ਜਾਏ ਤੋ ਡਰ ਪੈ ਤੇਰੂ ਜਨ। ਤੁਜੈ ਚਰਨ ਅਰਬਿੰਦ ਭਵਨ ਮਨ, ਪਾਨ ਕਰਤ ਪਾਇਓ ਪਾਇਓ ਰਮਈਆ ਧਨ। ਰਹਾਉ ਸੰਪਤ ਬਿਪਤ ਪਟਲ ਮਾਇਆ ਧਨ, ਤਾਂ ਮੈਂ ਮਗਨ ਹੋਤ ਨਾ ਤੇਰੋ ਜਨ। ਪ੍ਰੇਮ ਕੀ ਜੇਵਰੀ ਬਾਂਧਿਓ ਤੇਰੋ ਜਨ, ਕਹਿ ਰਵਿਦਾਸ ਛੂਟਿਬੋ ਕਵਨ ਗੁਣ। ਆਸਾ ਹਰ ਹਰ ਹਰ ਹਰ ਹਰ ਹਰ ਹਰੇ, ਹਰ ਸਿਮਰਤ ਜਨ ਗਏ ਨਿਸਤਰ ਤਰੇ। ਰਹਾਉ ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਕਾਟੇ ਕਾਗਰ। ਨਿਮਤ ਨਾਮ ਦਿਓ ਦੂਧ ਪੀ ਆਇਆ, ਤੋ ਜਗ ਜਨਮ ਸੰਕਟ ਨਹੀਂ ਆਇਆ। ਜਨ ਰਵਿਦਾਸ ਰਾਮ ਰੰਗ ਰਾਤਾ, ਇਉਂ ਗੁਰ ਪ੍ਰਸਾਦ ਨਰਕ ਨਹੀਂ ਜਾਤਾ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਨੈ ਬੋਲੈ ਦੌਰਿਓ ਫਿਰਤ ਹੈ। ਰਹਾਉ ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਮਨ ਬਚ ਕ੍ਰਮ ਰਸ ਕਸੈ ਲੁਭਾਨਾ, ਬਿਨਸ ਗਿਆ ਜਾਏ ਕਹੂੰ ਸਮਾਨਾ। ਕਹਿ ਰਵਿਦਾਸ ਬਾਜੀ ਜਗ ਭਾਈ, ਬਾਜੀ ਗਰ ਸੌ ਮੋਹਿ ਪ੍ਰੀਤ ਬਨ ਆਈ। ਆਸਾ ਬਾਣੀ ਭਗਤ ਧੰਨੇ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ, ਲਾਲਚ ਬਿਖ ਕਾਮ ਲੋਭ ਦਰਾਤਾ, ਮਨ ਬਿਸਰੇ ਪ੍ਰਭ ਹੀਰੇ। ਰਹਾਉ ਬਿਖ ਫਲ ਮੀਠ ਲੱਗੇ ਮਨ ਬੋਰੇ, ਚਾਰ ਵਿਚਾਰ ਨਾ ਜਾਣਿਆ, ਗੁਣ ਤੇ ਪ੍ਰੀਤ ਬੜੀ ਅਨ ਭਾਂਤੀ, ਜਨਮ ਮਰਨ ਫਿਰ ਤਾਨਿਆ। ਜੁਗਤ ਜਾਨ ਨਹੀਂ ਹਿਰਦੈ ਨਿਵਾਸੀ, ਜਲਤ ਜਾਲ ਜਮ ਫੰਦ ਪਰੇ, ਬਿਖ ਫਲ ਸੰਜ ਭਰੇ ਮਨ ਐਸੇ, ਪਰਮ ਪੁਰਖ ਪ੍ਰਭ ਮਨ ਬਿਸਰੇ। ਗਿਆਨ ਪ੍ਰਵੇਸ਼ ਗੁਰੈ ਧਨ ਦੀਆ, ਧਿਆਨ ਮਾਨ ਮਨ ਏਕ ਮਏ, ਪ੍ਰੇਮ ਭਗਤ ਮਾਨੀ ਸੁਖ ਜਾਣਿਆ, ਤ੍ਰਿਪਤ ਅਗਾਨੇ ਮੁਕਤ ਭਏ। ਜੋਤ ਸਮਾਏ ਸਮਾਨੀ ਜਾ ਕੈ, ਛਲੀ ਪ੍ਰਭ ਪਹਿਚਾਨਿਆ, ਧਨੈ ਧਨ ਪਾਇਆ ਧਰਨੀ ਧਰ, ਮਿਲ ਜਨ ਸੰਤ ਸਮਾਨਿਆ। ਮਹਲਾ ਪੰਜਵਾਂ।
गोविंद गोविंद गोविंद संग नाम दियो मन लीना आड़ धाम कोशी परो होयो लाखीना रहाओ बुनना तनना त्याग कै प्री चरण कबीरा नीच कुला जुलाहरा पयो गुणी गहीरा रविदास ढुवंता ढोर नीत तिन त्यागी माया प्रगट हुआ साध संग हर दर्शन पाया सैन नाई बुद्ध कारिया ओ कर कर सुनया हिरदे वसिया पार ब्रह्म भगता मैं गणया ए बिद सुन कै जाटरू उठ भगती लागा मिले प्रता गुसाइया तन्ना वडभागा रे चित चित सकीना दयाल दमोदर बिवन जान सकोई जे धावै ब्रह्मांड खंड को करता करे सो होई रहाओ जननी केरे उदर उदक मैं पिंड किया दस द्वारा दे आहार अगन मैं रखै ऐसा खसम हमारा कुमी जल माहे तन तिस बाहर पंख खीर तिन नाही पूर्ण परमानंद मनोहर समझ देख मन माही पाखण कीट गुप्त होय रहता ता चो मार्ग नाही कहे तन्ना पूर्ण ताहू को मातरे जी डराही आसा शेख फरीद जीओ की बाणी एक ओंकार सतगुर प्रसाद दिलों मोहब्बत जिन सेई सच्चिया जिन मन होर मुख होर से कांडे कच्चिया रते इश्क खुदाई रंग दिदार के विसरिया जिन नाम ते भुए पार थी रहाओ आप लिए लड़ लाए दर दरवेशे तिन धन जने दी माओ आए सफल से।

ਬੰਦਗੀ ਆਸਾ ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ ਇਹ ਤਨ ਹੋ ਸੀ ਖਾਕ ਨਿਮਾਣੀ ਗੋਰ ਕਰੇ ਆਜ ਮਿਲਾਵਾ ਸ਼ੇਖ ਫਰੀਦ ਟਾਕ ਮਕੂੰਜੜੀਆਂ ਮਨੋ ਮਚਿੰਦੜੀਆਂ ਰਹਾਓ ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ ਝੂਠੀ ਦੁਨੀਆਂ ਲੱਗ ਨਾ ਆਪ ਮਜਾਈਏ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੈ ਵਾਟ ਮੁਰੀਦਾਂ ਜੋਲੀਏ ਸ਼ੈਲ ਲੰਘਦੇ ਪਾਰ ਗੋਰੀ ਮਨ ਧੀਰਿਆ ਕੰਚਨ ਵੰਨੇ ਪਾਸੇ ਕਲਵਤ ਚੀਰਿਆ ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਹਿਆ ਜਿਸ ਆਸਨ ਹਮ ਬੈਠੇ ਕਿਤੇ ਬੈਸ ਗਿਆ ਕੱਤਕ ਕੂੰਜਾ ਚੇਤ ਡੋਂ ਸਾਵਣ ਬਿਜਲੀਆਂ ਸੀਆਲੇ ਸੁਹੰਦੀਆਂ ਪਿਰਗਲ ਬਾਹੜੀਆਂ

ਕਿਨੋ ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿਨ ਗਏ ਜਾਲਣ ਗੋਰਾ ਨਾਲ ਉਲਾਮੇ ਜੀ ਸਹੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਰਾਹ ਗੁਜ਼ਰੀ ਮਹਿਲਾ ਪਹਿਲਾ ਚੌਪ ਦੇ ਘਰ ਪਹਿਲਾ ਤੇਰਾ ਨਾਮ ਕਰੀ ਚੰਨਾਠੀਆ ਜੇ ਮਨ ਉਰਸਾ ਹੋਏ ਕਰਨੀ ਕੁੰਗੂ ਜੇ ਰਲੈ ਘਟ ਅੰਤਰ ਪੂਜਾ ਹੋਏ ਪੂਜਾ ਕੀਚੈ ਨਾਮ ਤੇ ਆਈਐ ਬਿਨ ਨਾਮੈ ਪੂਜ ਨ ਹੋਏ ਰਹਾਓ ਬਾਹਰ ਦੇਵ ਪਖਾਲੀਐ ਜੇ ਮਨ ਧੋਵੈ ਕੋਏ ਝੂਠ ਲਹੈ ਜੀਉ ਮਾਂਜੀਐ ਮੋਖ ਪਿਆਣਾ ਹੋਏ ਪਸ਼ੂ ਮਿਲੈ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਨਾਮ ਵਿਹੁਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਨੇੜਾ ਹੈ ਦੂਰ ਨਾ ਜਾਣਿਓ ਨਿਤ ਸਾਰੇ ਸੰਭਾਲੇ ਜੋ ਦੇਵੈ ਸੋ ਖਾਵਣਾ ਕੋ ਨਾਨਕ ਸਾਚਾ ਹੈ।

ਜਾਂ ਕੀ ਭਗਤ ਕਰੈ ਜਨ ਪੂਰੇ, ਜਨ ਸੇਵੈ ਗੁਰ ਵਿਚਾਰ ਰਹਾਉ। ਰਵ ਸੱਸ ਦੀਪਕ ਜਾਂ ਕੇ ਤ੍ਰਿਭਵਨ, ਏਕਾ ਜੋਤ ਮੁਰਾਰ, ਗੁਰਮੁਖ ਹੋਏ ਸੁਵੈ ਨਸ ਨਿਰਮਲ, ਮਨ ਮੁਖ ਰਹਿਣ ਅੰਧਾਰ, ਸਿੱਧ ਸਮਾਧ ਕਰੈ ਨਿਤ ਝਗੜਾ, ਦੋਹ ਲੋਚਨ ਕਿਆ ਹੀਰੈ, ਅੰਤਰ ਜੋਤ ਸ਼ਬਦ ਧੁਨ ਜਾਗੈ, ਸਤਿਗੁਰ ਝਗੜ ਨਬੇਰੈ, ਸੁਰ ਨਰ ਨਾਥ ਬੇਅੰਤੇ ਅਜੋਨੀ, ਸਾਚੈ ਮਹਿਲੇ ਅਪਾਰਾ, ਨਾਨਕ ਸਹਿਜ ਮਿਲੇ ਜਗ ਜੀਵਨ, ਨਦਰ ਕਰੂ ਨਿਸਤਾਰਾ। ਰਾਹ ਗੁਜ਼ਰੀ ਮਹਲਾ ਤੀਜਾ, ਘਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਤ੍ਰਿਗ ਅਵੇਹਾ ਜੀਵਣਾ, ਜਿਤ ਹਰ ਪ੍ਰੀਤ ਨ ਪਾਏ, ਜਿਤ ਕੰਮ ਹਰ ਵਿਸਰੈ, ਦੂਜੈ ਲੱਗੈ ਜਾਏ, ਐਸਾ ਸਤਿਗੁਰ ਸੇਵੀਐ ਮਨਾ, ਜਿਤ ਸੇਵੈ ਗੋਬਿੰਦ ਪ੍ਰੀਤ ਉਪਜੈ, ਅਵਰ ਵਿਸਰ ਸਭ ਜਾਏ, ਹਰ ਛੇਤੀ ਚੇਤ ਗੈ ਰਹੈ, ਜਰਾ ਕਾ ਪਉ ਨ ਹੋਈ, ਜੀਵਨ ਪਦਵੀ ਪਾਏ ਰਹਾਉ, ਗੋਬਿੰਦ ਪ੍ਰੀਤ ਸਿਉ ਇਕ ਸਹਿਜ ਉਪਜਿਆ, ਵੇਖ ਜੈਸੀ ਭਗਤ ਬਨੀ, ਆਪ ਛੇਤੀ ਆਪ ਖਾਇਆ, ਤਾਂ ਮਨ ਨਿਰਮਲ ਹੋਆ, ਜੋਤੀ ਜੋਤ ਸਮਈ, ਬਿਨ ਭਾਗਾਂ ਐਸਾ ਸਤਿਗੁਰ ਨਾ ਪਾਈਐ, ਜੇ ਲੋਚੈ ਸਭ ਕੋਇ, ਕੂੜੈ ਕੀ ਪਾਲ ਵਿੱਚੋਂ ਨਿਕਲੈ, ਤਾਂ ਸਦਾ ਸੁਖ ਹੋਏ, ਨਾਨਕ ਐਸੇ ਸਤਿਗੁਰ ਕੀ ਕਿਆ, ਉਹ ਸੇਵਕ ਸੇਵਾ ਕਰੇ, ਗੁਰ ਆਗੈ ਜੀਉ ਧਰੇ, ਸਤਿਗੁਰ ਕਾ ਭਾਣਾ ਚਿਤ ਕਰੇ, ਸਤਿਗੁਰ ਆਪੇ ਕਿਰਪਾ ਕਰੇ। ਗੁਜਰੀ ਮਹਲਾ ਤੀਜਾ, ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ, ਹਰ ਕੀ ਸੇਵਾ ਤੇ ਮਨੋ ਚਿੰਦਿਆ, ਫਲ ਪਾਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ, ਹਰ ਮੇਰੀ ਪ੍ਰੀਤ ਰੀਤ ਹੈ, ਹਰ ਮੇਰੀ ਕਥਾ ਕਹਾਣੀ ਜੀ, ਗੁਰਪ੍ਰਸਾਦ ਮੇਰਾ ਮਨ ਭੀਜੈ, ਇਹਾ ਸੇਵ ਬਣੀ ਜੀ ਉਹ ਰਹਾਉ, ਹਰ ਮੇਰਾ ਸਿਮਰਤ, ਹਰ ਮੇਰਾ ਸ਼ਾਸਤਰ, ਹਰ ਮੇਰਾ ਬੰਧਪ, ਹਰ ਮੇਰਾ ਭਾਈ, ਹਰ ਕੀ ਮੈਂ ਭੂਖ ਲਾਗੈ, ਹਰ ਨਾਮ ਮੇਰਾ ਮਨ ਤ੍ਰਿਪਤ ਹੈ, ਹਰ ਮੇਰਾ ਸਾਖ ਅੰਤ ਹੋਏ ਸਖਾਈ, ਹਰ ਬਿਨ ਹੋਰ ਰਾਸ ਕੂੜੀ ਹੈ, ਚਲਦਿਆਂ ਨਾਲ ਨਾ ਜਾਈ, ਹਰ ਮੇਰਾ ਧਨ ਮੇਰਾ ਸਾਥ ਚਾਲੈ, ਜਹਾਂ ਹੋ ਜਾਊਂ ਤਹ ਜਾਈ, ਸੋ ਝੂਠਾ ਜੋ ਝੂਠੇ ਲਾਗੈ, ਝੂਠੇ ਕਰਮ ਕਮਾਈ, ਕਹਿਣਾ ਨ ਕਰ ਕਾ ਪਾਣਾ ਹੋਆ, ਕਹਿਣਾ ਕਛੂ ਨਾ ਜਾਈ। ਗੁਜਰੀ ਮਹਲਾ ਤੀਜਾ, ਜਗ ਮਾਹੇ ਨਾਮ ਦੁਲੰਭ ਹੈ, ਗੁਰਮੁਖ ਪਾਇਆ ਜਾਏ, ਬਿਨ ਨਾਮੈ ਮੁਕਤ ਨ ਹੋਵੇ, ਵੇਖੂ ਕੋ ਵਿਉਪਾਏ, ਬਲਿਹਾਰੀ ਗੁਰੇ ਆਪਣੇ, ਸਦ ਬਲਿਹਾਰੈ ਜਾਉ, ਸਤਿਗੁਰ ਮਿਣਿਆ ਹਰ ਮਨ ਵਸੈ, ਸਹਿਜੇ ਰਹਿ ਸਮਾਈ ਰਹਾਉ, ਜਾਂ ਭਉ ਪਾਏ ਆਪਣਾ ਬੈਰਾਗ ਉਪਜੈ, ਮਨ ਆਏ ਬੈਰਾਗੈ ਤੇ ਹਰ ਪਾਈਐ, ਹਰਸ਼ੋਂ ਰਹਿ ਸਮਾਏ।

ਮੂਰਖ ਤਿਸ ਕੀ ਰਜਾਏ। ਇਹ ਕਾਰਨ ਕਰਤਾ ਕਰੇ ਜੋਤੀ ਜੋਤ ਸਮਾਏ ਗੁਜ਼ਰੀ ਮਹਿਲਾ ਤੀਜਾ। ਰਾਮ ਰਾਮ ਸਭ ਕੋ ਕਹੈ ਕਹੈ ਰਾਮ ਨ ਹੋਏ। ਗੁਰ ਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਕੋਈ। ਅੰਤਰ ਗੋਬਿੰਦ ਜਿਸ ਲਾਗੈ ਪ੍ਰੀਤ ਹਰ ਤਿਸ ਕਦੇ ਨਾ ਵਿਸਰੈ। ਹਰ ਹਰ ਕਰੈ ਸਦਾ ਮਨ ਚੀਤ ਰਹਾਉ। ਹਿਰਦੈ ਜਿਨਕੈ ਕਪਟ ਵਸੈ ਬਾਹਰੋਂ ਸੰਤ ਕਹਾਏ। ਤ੍ਰਿਸ਼ਨਾ ਮੂਲ ਨ ਚੁੱਕਈ ਅੰਤ ਗਏ ਪਛਤਾਏ। ਅਨੇਕ ਤੀਰਥ ਜੇ ਯਤਨ ਕਰੇ ਤਾਂ ਅੰਤਰ ਕੀ ਹੋਮੈ ਕਦੇ ਨ ਜਾਏ। ਜਿਸ ਨਰ ਕੀ ਦੁਬਦਾ ਨਾ ਜਾਏ ਧਰਮ ਰਾਏ ਤਿਸ ਦੇ ਸਜਾਏ। ਕਰਮ ਹੋਵੈ ਸੀ ਜਨ ਪਾਏ ਗੁਰਮੁਖ ਬੂਝੈ ਕੋਈ। ਨਾਨਕ ਵਿੱਚੋਂ ਹੋਮੇ ਮਾਰੇ ਤਾਂ ਹਰ ਪੇਟੈ ਸੋਈ। ਗੁਜ਼ਰੀ ਮਹਲਾ ਤੀਜਾ ਤਿਸ ਜਨ ਸ਼ਾਂਤ ਸਦਾ ਮਤ ਨਿਹਚਲ। ਜਿਸਕਾ ਅਭਿਮਾਨ ਗਵਾਏ ਸੋ ਜਨ ਨਿਰਮਲ। ਜੇ ਗੁਰਮੁਖ ਬੂਝੈ ਹਰ ਚਰਣੀ ਚਿਤ ਲਾਏ। ਹਰ ਚੇਤ ਅਚੇਤ ਮਨਾ ਜੋ ਇੱਛੈ ਸੁਫਲ ਹੋਈ। ਗੁਰ ਪ੍ਰਸਾਦੀ ਹਰ ਰਸ ਪਾਵੈ ਪੀਵਤ ਰਹੈ ਸਦਾ ਸੁਖ ਹੋਈ ਰਹਾਉ। ਸਤਿਗੁਰ ਭੇਟੇ ਤਾਂ ਪਾਰਸ ਹੋਵੈ ਪਾਰਸ ਹੋਏ ਤਾਂ ਪੂਜ ਕਰਾਏ। ਜੋ ਉਸ ਪੂਜੈ ਸੁਫਲ ਪਾਏ ਦੀਖਿਆ ਦੇਵੈ ਸਾਚ ਬੁਝਾਏ। ਵਿਣ ਪਾਰਸੈ ਪੂਜ ਨ ਹੋਵਈ ਵਿਣ ਮਨ ਪਰਚੇ ਅਵਰਾਂ ਸਮਝਾਏ। ਗੁਰੂ ਸਦਾਏ ਅਗਿਆਨੀ ਅੰਧਾ ਕਿਸ ਉਹ ਮਾਰਗ ਪਾਏ। ਨਾਨਕ ਵਿਣ ਨਦਰੀ ਕਿਛੂ ਨ ਪਾਈਐ ਜਿਸ ਨਦਰ ਕਰੇ ਸੋ ਪਾਏ। ਗੁਰਪ੍ਰਸਾਦੀ ਦੇ ਵਡਿਆਈ ਆਪਣਾ ਸ਼ਬਦ ਵਰਤਾਏ। ਗੁਜ਼ਰੀ ਮਹਿਲਾ ਤੀਜਾ ਪੰਚ ਪਦੇ ਨਾ ਕਾਂਸੀ ਮਤ ਉਪਜੈ ਨਾ ਕਾਂਸੀ ਮਤ ਜਾਏ। ਸਤਿਗੁਰ ਮਿਲਿਆ ਮਤ ਉਪਜੈ ਤਾਂ ਇਹ ਸੋਜੀ ਪਾਏ। ਹਰ ਕਥਾ ਤੂੰ ਸੁਣ ਰੇ ਮਨ ਸ਼ਬਦ ਮਨ ਵਸਾਏ। ਇਹ ਮਤ ਤੇਰੀ ਥਿਰ ਰਹੇ ਤਾਂ ਭਰਮ ਵਿੱਚੋਂ ਜਾਏ ਰਹਾਉ। ਹਰ ਚਰਨ ਹਿਰਦੈ ਵਸਾਏ ਤੂੰ ਕਿਲਵਿਕ ਹੋਵੈ ਨਾਸ। ਪੰਚ ਭੂ ਆਤਮਾ ਵਸ ਕਰੈ ਤਾਂ ਤੀਰਥ ਕਰੈ ਨਿਵਾਸ। ਮਨ ਮੁਖ ਇਹ ਮਨ ਮੁਗਧ ਹੈ ਸੋਜੀ ਕਿਛੂ ਨਾ ਪਾਏ। ਹਰ ਕਾ ਨਾਮ ਨ ਬੁਝਈ ਅੰਤ ਗਿਆ ਪਛਤਾਏ। ਇਹ ਮਨ ਕਾਂਸ਼ੀ ਸਭ ਤੀਰਥ ਸਿਮਰਤ ਸਤਿਗੁਰ ਦੀਆ ਬੁਝਾਏ। ਅੜਸੜ ਤੀਰਥ ਤੇ ਸੰਗ ਰਹੈ ਜਿਨ ਹਰ ਹਿਰਦੈ ਰਹਿ ਸਮਾਏ। ਨਾਨਕ ਸਤਿਗੁਰ ਮਿਲਿਆ ਹੁਕਮ ਬੁਝਿਆ ਏਕ ਵਸਿਆ ਮਨ ਆਏ। ਜੋ ਤੁਦ ਭਾਵੈ ਸਭ ਸੱਚ ਹੈ ਸੱਚੇ ਰਹਿ ਸਮਾਏ। ਗੁਜ਼ਰੀ ਮਹਿਲਾ ਤੀਜਾ। ਏਕੋ ਨਾਮ ਨਿਧਾਨ ਪੰਡਿਤ ਸੁਣ ਸਿੱਖ ਸੱਚ ਸੋਈ। ਦੂਜੈ ਭਾਏ ਜੇ ਤਾ ਪੜੈ ਪੜਤ ਗੁਣਤ ਸਦਾ ਦੁਖ ਹੋਈ। ਹਰ ਚਰਣੀ ਤੂੰ ਲਾਗ ਰਹੋ ਗੁਰ ਸ਼ਬਦ ਸੋਝੀ ਹੋਈ। ਹਰ ਰਸ ਰਸਨਾ ਚਾਖ ਤੂੰ ਤਾਂ ਮਨ ਨਿਰਮਲ ਹੋਈ ਰਹਾਉ। ਸਤਿਗੁਰ ਮਿਲੈ ਮਨ ਸੰਤੋਖੀ ਹੈ ਤਾਂ ਫਿਰ ਤ੍ਰਿਸ਼ਨਾ ਭੁੱਖ ਨਾ ਹੋਏ। ਨਾਮ ਨਿਧਾਨ ਪਾਇਆ ਪਰ ਕਰ ਜਾਏ ਨਾ ਕੋਏ। ਕਥਨੀ ਬਦਨੀ ਜੇ ਕਰੇ ਮਨ ਮੁਖ ਬੂਝ ਨਾ ਹੋਏ। ਗੁਰਮਤੀ ਘਟ ਚਾਨਣਾ ਹਰ ਨਾਮ ਪਾਵੈ ਸੋਏ। ਸੁਣ ਸ਼ਾਸਤਰ ਤੂੰ ਨਾ ਬੁਝਹੀ ਤਾਂ ਫਿਰੈ ਬਾਰੋਂ ਬਾਰ। ਸੋ ਮੂਰਖ ਜੋ ਆਪ ਨਾ ਪਛਾਣੀ ਸੱਚ ਨਾ ਧਰੇ ਪਿਆਰ। ਸੱਚੈ ਜਗਤ ਡਹਿਕਾਇਆ ਕਹਿਣਾ ਕਛੂ ਨਾ ਜਾਏ। ਨਾਨਕ ਜੋ ਤਿਸ ਭਾਵੈ ਸੋ ਕਰੇ ਜਿਉਂ ਤਿਸੈ ਦੀ ਰਜਾਏ। ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਗੁਜ਼ਰੀ ਮਹਲਾ ਚੌਥਾ ਚੌਪ ਦੇ ਘਰ ਪਹਿਲਾ। ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋਂ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ਼। ਹਰ ਕੇ ਜਨ ਸਤਿਗੁਰ ਸਤਿਪੁਰਖਾ ਹੋਂ ਬਿਨੋ ਕਰੋਂ ਗੁਰ ਪਾਸ।
हम कीरे किरम सतगुर शरणाई कर दया नाम प्रगाश।

ਜਿਨ ਦਰਸ਼ਨ ਸਤਿਗੁਰ ਸਤਿਪੁਰਖ ਨ ਪਾਇਆ ਤੇ ਭਾਗਹੀਣ ਜਮ ਮਾਰੇ ਸੇ ਕੂਕਰ ਸੂਕਰ ਗਰਦਬ ਭਵੇਂ ਗਰਬ ਜੋਨੀ ਦਈ ਮਾਰੇ ਮਾਹ ਤਿਆਰੇ ਦੀਨ ਦਿਆਲ ਹੋ ਜਨ ਉਪਰ ਕਰ ਕਿਰਪਾ ਲੇਹ ਉਭਾਰੇ ਨਾਨਕ ਜਨ ਹਰ ਕੀ ਸ਼ਰਨਾਈ ਹਰ ਭਾਵੈ ਹਰ ਨਿਸਤਾਰੇ ਗੁਜਰੀ ਮਹਲਾ ਚੌਥਾ ਹੋ ਦਿਆਲ ਮੇਰਾ ਮਨ ਲਾਵੋ ਹੋ ਅਨ ਦਿਨ ਰਾਮ ਨਾਮ ਨਿਤਿਹਾਈ ਸਭ ਸੁਖ ਸਭ ਗੁਣ ਸਭ ਨਿਧਾਨ ਹਰ ਜਿਤ ਜਪੈ ਦੁਖ ਭੋਗ ਸਭ ਲੈ ਜਾਈ ਮਨ ਮੇਰੇ ਮੇਰਾ ਰਾਮ ਨਾਮ ਸੁਖਾ ਹਰ ਭਾਈ ਗੁਰਮਤ ਰਾਮ ਨਾਮ ਜਸ ਗਾਵਾਂ ਅੰਤ ਬੇਲੀ ਦਰਗਾ ਲੈ ਛਡਾਈ ਰਹਾਓ ਤੂੰ ਆਪੇ ਦਾਤਾ ਪ੍ਰਮੇ ਅੰਤਰ ਜਾਮੀ ਕਰ ਕਿਰਪਾ ਲੋਚ ਮੇਰਾ ਮਨ ਲਾਈ ਮੈਂ ਮਨ ਤਨ ਲੋਚ ਲੱਗੀ ਹਰ ਸੇਤੀ ਪ੍ਰਭ ਲੋਚ ਪੂਰੀ ਸਤਿਗੁਰ ਸ਼ਰਨਾਈ ਮਾਨਸ ਜਨਮ ਪੁੰਨ ਕਰ ਪਾਇਆ ਬਿਨ ਨਾਮੈ ਤ੍ਰਿਗ ਤ੍ਰਿਗ ਬਿਰਥਾ ਜਾਈ ਨਾਮ ਬਿਨਾ ਰਸ ਕਸ ਦੁਖ ਪਾਵੈ ਮੁਖ ਫੀਕਾ ਥ

ਆਈ। ਧਨ ਧਨ ਸ਼ਾਬਾਸ਼ ਕਹਿ ਪ੍ਰਭ ਜਨ ਕੋ, ਜਨ ਨਾਨਕ ਮੇਲ ਲਏ ਗਲਾਈ, ਗੁਜਰੀ ਮਹਲਾ ਚੌਥਾ। ਗੁਰਮੁਖ ਸਖੀ ਸਹੇਲੀ ਮੇਰੀ, ਮੁਕ ਦੇਵੋ ਦਾਨ ਹਰ ਪ੍ਰਾਨ ਜੀਵਾਇਆ, ਹਮ ਹੋਵੈ ਲਾਲੇ ਗੋਲੇ ਗੁਰਸਿੱਖਾਂ ਕੇ, ਜਿਨ੍ਹਾਂ ਅਣਦਿਨ ਹਰ ਪ੍ਰਭ ਪੁਰਖ ਧਿਆਇਆ। ਮੇਰੇ ਮਨ ਤਨ ਬਿਰੋ ਗੁਰਸਿੱਖ ਪਗ ਲਾਇਆ, ਮੇਰੇ ਪ੍ਰਾਨ ਸਖਾ ਗੁਰ ਕੇ ਸਿੱਖ ਭਾਈ, ਮੁਕੋ ਕਰੋ ਉਪਦੇਸ਼ ਹਰ ਮਿਲੈ ਮਿਲਾਇਆ ਰਹਾਓ। ਜਾਂ ਹਰ ਪ੍ਰਭ ਭਾਵੈ ਤਾਂ ਗੁਰਮੁਖ ਮੇਲੇ, ਜਿਨ ਵਚਨ ਗੁਰੂ ਸਤਿਗੁਰ ਮਨ ਪਾਇਆ, ਵਡਭਾਗੀ ਗੁਰ ਕੇ ਸਿੱਖ ਪਿਆਰੇ, ਹਰ ਨਿਰਬਾਣੀ ਨਿਰਬਾਣ ਪਦ ਪਾਇਆ। ਸਤ ਸੰਗਤ ਗੁਰ ਕੀ ਹਰ ਪਿਆਰੀ, ਜਿਨ ਹਰ ਹਰ ਨਾਮ ਮੀਠਾ ਮਨ ਪਾਇਆ, ਜਿਨ ਸਤਿਗੁਰ ਸੰਗਤ ਸੰਗ ਨ ਪਾਇਆ, ਸੇ ਭਾਗਹੀਣ ਪਾਪੀ ਜਮ ਜਾਇਆ, ਸੇ ਭਾਗਹੀਣ ਪਾਪੀ ਜਮ ਖਾਇਆ, ਆਪ ਕਿਰਪਾਲ ਕਿਰਪਾ ਪ੍ਰਭ ਧਾਰੇ, ਹਰ ਆਪੇ ਗੁਰਮੁਖ ਮਿਲੈ ਮਿਲਾਇਆ। ਜਨ ਨਾਨਕ ਬੋਲੇ ਗੁਣ ਬਾਣੀ, ਗੁਰਬਾਣੀ ਹਰ ਨਾਮ ਸਮਾਇਆ, ਗੁਜਰੀ ਮਹਲਾ ਚੌਥਾ। ਜਿਨ ਸਤਿਗੁਰ ਪੁਰਖ ਜਿਨ ਹਰ ਪ੍ਰਭ ਪਾਇਆ, ਮੁਕੋ ਕਰ ਉਪਦੇਸ਼ ਹਰ ਮੀਠ ਲਗਾਵੈ, ਤਨ ਮਨ ਸੀਤਲ ਸਭ ਹਰਿਆ ਹੁਆ, ਵਡਭਾਗੀ ਹਰ ਨਾਮ ਧਿਆਵੈ। ਆਈ ਰੇ ਮੋਕੋ ਕੋਈ ਆਏ ਮਿਲੇ, ਹਰ ਨਾਮ ਦ੍ਰਿੜਾਵੈ, ਮੇਰੇ ਪ੍ਰੀਤਮ ਪ੍ਰਾਨ ਮਨ ਤਨ ਸਭ ਦੇਵਾ, ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾ ਵੈ ਰਹਾਓ। ਧੀਰਜ ਧਰਮ ਗੁਰਮਤ ਹਰ ਪਾਇਆ, ਨਿਤ ਹਰ ਨਾਮੈ ਹਰ ਸਿਉ ਚਿਤ ਲਾਵੈ, ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ, ਜੋ ਬੋਲੇ ਸੋ ਮੁਖੇ ਅੰਮ੍ਰਿਤ ਪਾਵੈ, ਨਿਰਮਲ

ਪ੍ਰਿਆ ਸੈਲ ਪੱਥਰ ਮੈਂ ਜੰਤੀ ਉਪਾਏ ਤਾਂ ਕਾ ਰਿਜ਼ਕ ਆ ਗਿਆ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੇ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਵਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੈ ਊੜ ਆਵੈ ਸੈ ਕੋਸਾਂ ਤਿਸ ਪਾਸ਼ੈ ਬਚਰੇ ਸ਼ਰਿਆ ਉਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦਵਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਗੁਜਰੀ ਮਹਲਾ ਪੰਜਵਾਂ ਚੌਪ ਦੇ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਿਆ ਚਾਰ ਖਰੈ ਕਟ ਕਰਮਾ ਇਹ ਰਾਤੇ ਸੰਸਾਰੀ ਕਿਰਿਆ ਚਾਰ ਕਰੈ ਖਟ ਕਰਮਾ ਇਤ ਰਾਤੇ ਸੰਸਾਰੀ ਅੰਤਰ ਮੈਲ ਨਾ ਉਤਰੈ ਹੋਮੈ ਬਿਨ ਗੁਰ ਬਾਜੀ ਹਾਰੀ ਮੇਰੇ ਠਾਕੁਰ ਰੱਖ ਲੇਵੋ ਕਿਰਪਾ ਧਾਰੀ ਕੋਟ ਮਦੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ ਰਹਾਓ ਸ਼ਾਸਤ ਵੇਦ ਸਿਮਰਤ ਸਭ ਸੋਧੇ ਸਭ ਏਕਾ ਬਾਤ ਪੁਕਾਰੀ ਬਿਨ ਗੁਰਮੁਕਤ ਨ ਕੋ ਪਾਵੈ ਮਨ ਵੇਖੋ ਕਰ ਵਿਚਾਰੀ ਅੜਸੜ ਮੱਜਨ ਕਰ ਇਸ਼ਨਾਨਾ ਭ੍ਰਮ ਆਏ ਤਰ ਸਾਰੀ ਅਨਕ ਸੋਚ ਕਰੈ ਦਿਨ ਰਾਤੀ ਬਿਨ ਸਤਿਗੁਰ ਅੰਧਿਆਰੀ ਧਾਵਤ ਧਾਵਤ ਸਭ ਜਗ ਧਾਇਓ ਅਬ ਆਏ ਹਰ ਦੁਆਰੀ ਦੁਰਮਤ ਮੇਟ ਬੁੱਧ ਪ੍ਰਗਾਸ਼ੀ ਜਨ ਨਾਨਕ ਗੁਰਮੁਖ ਤਾਰੀ ਗੁਜਰੀ ਮਹਲਾ ਪੰਜਵਾਂ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇਆ ਨਿਮਖਨ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮੈਂ ਪਾਇਆ ਮਾਈ ਖਾਟ ਆਇਓ ਕਰ ਪੂਤਾ ਹਰ ਧਨ ਚਲਤੇ ਹਰ ਤਨ ਬੈਸੇ ਹਰ ਧਨ ਜਾਗਤ ਸੂਤਾ ਰਹਾਓ ਹਰ

ਮਾਨਾ ਹਰ ਤਨ ਮੇਰੀ ਚਿੰਤ ਵਿਸਾਰੀ ਹਰ ਤਨ ਲਾਇਆ ਧੋਖਾ ਹਰ ਤਨ ਤੇ ਮੈਂ ਨਵਨਿਤ ਪਾਈ ਹਾਥ ਚਰਿਓ ਹਰ ਲੋਕ ਥੋਕਾ ਖਾਵੋ ਖਰਚੋ ਤੋਟ ਨਾ ਆਵੇ ਹਲਤ ਭਲਤ ਕੈ ਸੰਗੇ ਲਾਦ ਖਜ਼ਾਨਾ ਗੁਰੂ ਨਾਨਕ ਕੋ ਦੀਆ ਇਹ ਮਨ ਹਰ ਰੰਗ ਰੰਗੇ ਗੁਜਰੀ ਮਹਲਾ ਪੰਜਵਾਂ ਜਿਸ ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ

ਤ੍ਰਿਕ ਮੌਲਾ ਗੁਜਰੀ ਮਹਲਾ ਪੰਜਵਾਂ ਮਤਾ ਕਰੈ ਪੱਛਮ ਕੈ ਤਾਈ ਪੁਰਬ ਹੀ ਲੈ ਜਾਤ ਖਿਨ ਮੈਂ ਥਾ ਬੁਥਾ ਪਣਹਾਰਾ ਆਪਣ ਹਾਥ ਮਤਾਤ ਸਿਆਣਪ ਕਾਹੂ ਕਾਮ ਨ ਆਤ ਜੋਨ ਰੂਪਿਓ ਠਾਕੁਰ ਮੇਰੇ ਹੋਏ ਰਹੀ ਓ ਬਾਤ ਰਹਾਓ ਦੇਸ਼ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ ਲਸ਼ਕਰ ਨੇਵ ਖਵਾ ਸਭ ਤਿਆਗੇ ਜੰਪ

ਸਹਿ ਸੁਭਾਏ ਪਏ ਕਿਰਪਾਲਾ, ਤਿਸ ਜਨ ਕੀ ਕਾਟੀ ਫਾਸ, ਕਹੋ ਨਾਨਕ ਗੁਰ ਪੂਰਾ ਭੇਟਿਆ, ਪ੍ਰਵਾਣ ਗ੍ਰਸਤ ਉਦਾਸ, ਗੁਜਰੀ ਮਹਿਲਾ ਪੰਜਵਾਂ, ਨਾਮ ਨਿਧਾਨ ਜਿਨ ਜਨ ਜਪਿਓ, ਤਿਨਕੇ ਬੰਧਨ ਕਾਟੇ, ਕਾਮ ਕ੍ਰੋਧ ਮਾਇਆ ਬਿਖ ਮਮਤਾ, ਇਹ ਵਿਆਦ ਤੇ ਹਾਟੇ, ਹਰ ਜਸ ਸਾਧ ਸੰਗ ਮਿਲ ਗਾਇਓ, ਗੁਰ ਪ੍ਰਸਾਦ ਭਇਓ ਮਨ ਨਿਰਮਲ, ਸਰਬ ਸੁਖਾਂ ਸੁਖ ਪਾਇਓ ਰਹਾਉ, ਜੋ ਕਿਛ ਕੀਓ ਸੋਈ ਫਲ ਮਾਨੈ, ਐਸੀ ਭਗਤ ਕਮਾਨੀ, ਮਿੱਤਰ ਸ਼ਤਰ ਸਭ ਏਕ ਸਮਾਨੇ, ਜੋਗ ਜੁਗਤ ਨਿਸ਼ਾਨੀ, ਪੂਰਨ ਪੂਰ ਰਹੋ ਸਰਬ ਥਾਈ, ਆ ਨ ਕਦੂ ਜਾਤਾ, ਘਟ ਘਟ ਅੰਤਰ ਸਰਬ ਨਿਰੰਤਰ, ਰੰਗ ਰਵਿਓ ਰੰਗ ਰਾਤਾ, ਭਏ ਕਿਰਪਾਲ ਦਿਆਲ ਗੋਪਾਲਾ, ਤਾਂ ਨਿਰਭੈ ਕੈ ਘਰ ਆਇਆ, ਕਲ ਕਲੇਸ਼ ਮਿਟੇ ਖਿਨ ਭੀਤਰ, ਨਾਨਕ ਸਹਿਜ ਸਮਾਇਆ, ਗੁਜਰੀ ਮਹਲਾ ਪੰਜਵਾਂ, ਜਿਸ ਮਾਨੁਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ, ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ, ਤਿਨ ਭਉ ਸਾਗਰ ਤਰਿਆ, ਗੁਰ ਹਰ ਬਿਨ ਕੋ ਨਾ ਬ੍ਰਿਥਾ ਦੁੱਖ ਕਾਟੈ, ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ, ਤਿਤ ਮਾਨ ਮਹਿਤ ਜਸ ਘਾਟੈ ਰਹਾਉ, ਮਾਇਆ ਕੇ ਸੰਬੰਧ ਸੈਨ ਸਾਕਿਤ ਹੀ ਕਾਮਨ ਆਇਆ, ਹਰ ਕਾ ਦਾਸ ਨੀਚ ਕੁਲ ਉੱਚਾ, ਤੇ ਸੰਗ ਮਨ ਵਾਂਛਿਤ ਫਲ ਪਾਇਆ, ਲਾ ਕੋਟ ਵਿਖਿਆ ਕੇ ਬਿੰਜਨ, ਤਾਂ ਮੈਂ ਤ੍ਰਿਸ਼ਨ ਨਾ ਬੂਝੀ, ਸਿਮਰਤ ਨਾਮ ਕੋਟ ਉਜਿਆਰਾ, ਬਸਤੇ ਅਗੋਚਰ ਸੂਝੀ, ਫਿਰਤ ਫਿਰਤ ਤੁਮਰੈ ਦੁਆਰ ਆਇਆ, ਪੈ ਪੰਜਨ ਹਰ ਰਾਇਆ, ਸਾਧ ਕੇ ਚਰਨ ਧੂਰ ਜਨ ਬਾਂਛੈ, ਸੁਖ ਨਾਨਕ ਏ ਪਾਇਆ, ਗੁਜਰੀ ਮਹਲਾ ਪੰਜਵਾਂ, ਪੰਚ ਪਦਾ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪ੍ਰਥਮੇ ਗਰਭ ਮਾਤਾ ਕੈ ਵਾਸਾ, ਊਹਾਂ ਛੋੜ ਧਰਨ ਮੈਂ ਆਇਆ, ਚਿਤਰਸ਼ਾਲ ਸੁੰਦਰ ਬਾਗ ਮੰਦਰ, ਸੰਗ ਨ ਕਛੂ ਜਾਇਆ, ਅਵਰ ਸਮਿਥਿਆ ਲੋਭ ਲਵੀ, ਗੁਰਪੂਰੈ ਦੀਓ ਹਰ ਨਾਮਾ, ਜੀ ਕੋ ਇਹ ਵਸਤ ਫੱਬੀ ਰਹਾਉ, ਇਸ਼ਟ ਮੀਤ ਬੰਦਬ ਸੁਧ ਪਾਈ, ਸੰਗ ਬਨ ਤਾਰਾ ਚ ਹਸਿਆ, ਜਬ ਅੰਤੀ ਅਵਸਰ ਆਏ ਬਨਿਓ ਹੈ, ਉਨ ਪੇਕਤ ਹੀ ਕਾਲ ਗ੍ਰਸਿਆ, ਕਰ ਕਰਨ ਅਰਥ ਬਿਹਾਜੀ ਸੰਪੈ, ਸੋਇਨਾ ਰੂਪਾ ਦਾਮਾ, ਪਾੜੀ ਕੋ ਉਹ ਪਾੜਾ ਮਿਲਿਆ, ਹੋਰ ਸਗਲ ਪਇਓ ਬੇਰਾਨਾ, ਹੈਵਰ ਗੈਵਰ ਰਥ ਸੰਬਾਹੇ, ਗੈ ਕਰਨ ਕੀਨੇ ਮੇਰੇ, ਜਬ ਤੇ ਹੋਈ ਲਾਮੀ ਧਾਈ, ਚਲੈ ਨਾਹੀ ਇੱਕ ਪੈਰੇ, ਨਾਮ ਧਨ ਨਾਮ ਸੁਖ ਰਾਜਾ, ਨਾਮ ਕੁਟੰਬ ਸਹਾਈ, ਨਾਮ ਸੰਪਤ ਗੁਰੂ ਨਾਨਕ ਕੋ ਦੀ, ਉਹ ਮਰੈ ਨਾ ਆਵੈ ਜਾਈ, ਗੁਜਰੀ ਮਹਿਲਾ ਪੰਜਵਾਂ, ਤੇ ਪਦੇ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦੁੱਖ ਬਿਨ ਸੇ ਸੁਖ ਕੀਆ ਨਿਵਾਸਾ, ਤ੍ਰਿਸ਼ਨਾ ਜਲਨ ਬੁਝਾਈ, ਨਾਮ ਨਿਧਾਨ ਸਤਿਗੁਰੂ ਦ੍ਰਿੜਾਇਆ, ਬਿਨਸ ਨ ਆਵੈ ਜਾਈ, ਹਰ ਜਬ ਮਾਇਆ ਬੰਧਨ ਟੁਟੇ, ਭਏ ਕਿਰਪਾਲ ਦਿਆਲ ਪ੍ਰਭ ਮੇਰੇ, ਸਾਧ ਸੰਗਤ ਮੇਲ ਛੂਟੇ ਰਹਾਓ, ਆਟ ਪੈਰ ਹਰ ਕੇ ਗੁਣ ਗਾਵੈ, ਭਗਤ ਪ੍ਰੇਮ ਰਸ ਮਾਤਾ, ਹਰਕ ਸੋਗ ਦੋਹੋਂ ਮਾਹੇ ਨਿਰਾਲਾ, ਕਰਨੈ ਹਾਰ ਪਛਾਤਾ, ਜਿਸ ਕਾ ਸਾ ਤਿਨ ਹੀ ਰੱਖ ਲਿਆ, ਸਗਲ ਜੁਗਤ ਬਣ ਆਈ, ਕਹੋ ਨਾਨਕ ਪ੍ਰਭ ਪੁਰਖ ਦਿਆਲਾ, ਕੀਮਤ ਕਹਿਣ ਨਾ ਜਾਈ, ਗੁਜਰੀ ਮਹਿਲਾ ਪੰਜਵਾਂ, ਦੁੱਪ ਦੇ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਤਤ ਪਵਿੱਤਰ ਲੀਏ ਕਰੇ ਆਪਣੇ, ਸਗਲ ਕਰਤ ਨਮਸਕਾਰੋ, ਬਰਨ ਜਾਤ ਕੋ ਪੁੱਛੈ ਨਾਹੀ, ਬਾਂਛੈ ਚਰਨ ਵਾਰੋ, ਠਾਕੁਰ ਐਸੋ ਨਾਮ ਤੁਮਾਰੋ, ਸਗਲ ਸ੍ਰਿਸ਼ਟ ਕੋ ਤਣੀਕ ਹੀ ਜੈ, ਜਨ ਕੈ ਅੰਗ ਨਿਰਾਰੋ ਰਹਾਓ, ਸਾਧ ਸੰਗ ਨਾਨਕ ਬੁੱਧ ਪਾਈ, ਹਰ ਕੀਰਤਨ ਆਧਾਰੋ, ਨਾਮ ਦਿਓ ਤਰਲੋਚਨ ਕਬੀਰ ਦਾਸਰੋ, ਮੁਕਤ ਭਇਓ ਚਮਿਆਰੋ, ਗੁਜਰੀ ਮਹਲਾ ਪੰਜਵਾਂ, ਹੈ ਨਾਹੀ ਕੋ ਬੂਝਣ ਹਾਰੋ, ਜਾਣੈ ਕਵਨ ਪਤਾ, ਸ਼ਿਵ ਰੰਚ ਅਰ ਸਗਲ ਮੋਨ ਜਾਨ, ਗਹਿ ਨਾ ਸਕਾਹੇ ਗਤਾ, ਪ੍ਰਭ ਕੀ ਅਗਮ ਅਗਾਧ ਕਥਾ,
सुनिए अवर अवर वेद बुझिए, बकन कथन रहता रहाओ। आपे भगता आप स्वामी आपन संग राता, नानक को प्रभु रहो है। पीख्यो जतर कथा गुजरी महला पंजवा, मता मसूर तेवर सियाणप जन को कशु न आयो। जा जय सराय बनयो है तहां तहां हर त्यायो, प्रभु को भगत वशल बिरदायो। करे प्रतपाल बार की न्यायी जन को लाड लड़ायो रहाओ। जब तब संजम कर्म धर्म हर कीर्तन जन गायो, शरण परयो नानक ठाकुर की अपैदान सुख पायो। गुजरी महला पंजवा, दिन राती आराधो प्यारो निमख न की जै ढीला, सत सेवा कर पावनी लाई है त्याग मान हटीला, मोहन प्राण मान रंगीला, बास रे ही रह कै संगे भीख मोयो मन लीला रहाओ। जे सिमरत मन होते आनंदा उतरे मनो जंगीला, मिलबे की महिमा बरन न साको नानक परे परीला। गुजरी महला पंजवा, मन जोगी शास्त्र कहावत सब कीने बस अपनही, तीन देवर कोड़ ते तीसा तिन की हैरत का

ਮੁੰਡੇ ਹਸਰਾ ਜੀ ਕੀ ਤੁਨੀ ਸਲੂਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਕੇ ਦੇਵਤੇ ਕੀ ਏ ਕਰਤ ਨਾਲਾ ਗੀ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਉਗਵੈ ਸੁਰ ਚੜੇ ਹਜ਼ਾਰ ਏਤੇ ਚਾਨਣ

0: ਸਰੂਪ ਮਹੱਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਣੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਧੇ ਆਖੇ ਲੱਖ ਕਰੋੜ, ਸੱਚੇ ਸਭ ਤਾਣ ਸੱਚੇ ਸਭ ਜੋਰ, ਸੱਚੀ ਤੇਰੀ ਸਿਫਤ ਸੱਚੀ ਸਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਨ ਸੱਚ, ਜੋ ਮਰ ਜਮੈ ਸੋ ਕੱਚ ਨ ਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਓ, ਵੱਡੀ ਵਡਿਆਈ ਜਾਂ ਸੱਚ ਨਿਆਓ, ਵੱਡੀ ਵਡਿਆਈ ਜਾਣੇ ਚਲਥਾਓ, ਵੱਡੀ ਵਡਿਆਈ ਜਾਣੇ ਆ ਲਾਓ, ਵੱਡੀ

ਕੀਤਾ ਕਰਨਾ ਸਰਵ ਰਜਾਈ ਮਹੱਲਾ ਦੂਜਾ। ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ, ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ, ਇੱਕ ਨਾ ਭਾਣਾ ਕਰ ਲੈ ਇੱਕ ਨਾ ਮਾਇਆ ਵਿੱਚ ਨਿਵਾਸ।

0: ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਗੈ ਫਿਰੈ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲਗੈ ਪ੍ਰਾਣੀ, ਵਿਸਮਾਦ ਸੰਜੋਗ, ਵਿਸਮਾਦ ਵਿਨਯੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਲਾਹ, ਵਿਸਮਾਦ ਉਜੜ, ਵਿਸਮਾਦ ਰਾਹ, ਵਿਸਮਾਦ ਨੇੜਾ, ਵਿਸਮਾਦ ਦੂਰ, ਵਿਸਮਾਦ ਵੇਖਿਆ ਹਾਜ਼ਰਾ ਹਜ਼ੂਰ, ਵੇਖ ਵਿਰਾਨ ਰਿਹਾ ਵਿਸਮਾਦ, ਨਾਨਕ ਪੂਜਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪ੍ਰਾਣ ਕਦੇਵਾ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਵਿਹਾਰ, ਕੁਦਰਤ ਜਾਤੀ ਜਿਨ ਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਵੈ ਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੇ

ਪਸਮੜ ਪੌੜਸ ਦਾ ਆਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਕਰ ਚਲਾਇਆ, ਅੱਗੇ ਕਰਨ ਕੀ ਤਵਾਚੀ ਹੈ, ਬਲੇ ਖਾ ਕਰ ਸਮਝਾਇਆ ਥਾ ਨਾ ਹੋਵੇ ਪਉਦੀ, ਹੁਣ ਸੁਣਿਆ ਕਿਆ ਰੋਆ ਆਇਆ, ਮਨ ਅੰਦਰ ਜਨਮ ਗਵਾਇਆ, ਮਨ ਅੰਦਰ ਜਨਮ।

0: ਰੋੜੀ ਚਲਤਨਾਥ ਪੈ ਵਿੱਚ ਸਿੱਧ ਬੁੱਧ ਸਰਨਾਥ ਪੈ ਵਿੱਚ ਆਡਾਣੇ ਆਕਾਸ ਪੈ ਵਿੱਚ ਜੂਤ ਮਹਾਂਬਲ ਸੂਰ ਪੈ ਵਿੱਚ ਆਵੈ ਜਾਵੈ ਪੂਰ ਸਗਲੇ ਆਪੋ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚੀ ਇੱਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਨ, ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ, ਕੀਤੇ ਨੱਚੇ ਮੰਗਤੇ ਗਿੜਮੁੜ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਅਲਬਤਾਲ, ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ, ਜਿੱਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਇਸ਼ਾਰ, ਗਿਆਨ

ਜੀ ਸਤਿਗੁਰ ਪਾਇਆ ਇਹ ਜੀਓ ਬਹੁਤ ਜਨਮ ਪ੍ਰਮਿਆ ਤਾਂ ਸਤਿਗੁਰੂ ਸਭ ਸੁਣਾਇਆ ਸਤਿਗੁਰੂ ਜੀ ਵੜਦਾਤਾ ਕੋ ਨਹੀਂ ਸਭ ਸੁਣੇ ਲੋਕ ਸਭਾਇਆ ਸਤਿਗੁਰੂ ਮਿਲਿਆ ਸੱਚ ਪਾਇਆ ਜੀ ਵਿੱਚੋਂ ਆਪ ਗਵਾਇਆ ਜਿੰਨੀ ਸੱਚੋ ਸੱਚ ਬੁਝਾਇਆ ਜਿੰਨੀ ਸੱਚੋ

0: ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਜਨ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੁਸੇ ਗਿਆਨ ਵਿਹੂਣੀ ਖਾਇ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾਂ ਝਾਟੈ ਪਾਏ ਵੇਖੇ ਲੋਕ ਹੱਸੈ ਕਰ ਜਾਏ ਰੋਟੀਆਂ

ਪਿਆਰ ਸਜਣਾ ਜਾਕਾ ਕੀ ਆ ਸਗਲ ਜਹਾਨ, ਸੇਵਕ ਸੇਵਾ ਕਰਮ ਚੜਾਓ ਭਿੰਨੀ ਰਹਿਣ ਜਿਨਾ ਮਨ ਚਾਓ, ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ, ਕੋਲੂ ਚਰਖਾ ਚੱਕੀ ਚੱਕ ਥਲ ਵਾਰੋ ਲੈ ਬਹੁਤ ਅਨੰਤ ਲਾਟੂ।

ਨਾਇ ਲੈਣ ਰੱਖਣਾ ਜਾਈਐ ਜੀਉ ਪਿੰਡ ਸਭ ਤਿਸਦਾ ਦੇ ਖਾਜੇ ਅਗਵਾਈਐ ਜੇ ਲੋੜਾ ਚੰਗਾ ਆਪਣਾ ਕਰਪਨੋ ਨੀ ਸਦਾਈਆ ਜੇ ਜਰਵਾਣਾ ਪਰ ਹਰੈ ਜਰਵੇਸ ਕਰਿੰਦੀ ਆਈਐ ਕੋ ਰਹਿ ਨਾ ਪ੍ਰਿਆ ਪਾਈਐ ਕੋ ਰਹਿ ਨਾ ਪ੍ਰਿਆ ਪਾਈਐ।

ਪਹਿਲਾ ਮੁਸਲਮਾਨਾਂ ਸਿਵ ਸ਼ਰੀਅਤ ਪੜ ਪ੍ਰਕਿਰਿਆ ਵਿਚਾਰ ਬੰਦੇ ਸੀ ਜੇ ਭਵ ਵਿੱਚ ਬੰਦੀ ਵੇਖਣ ਕੋ ਦੇਦਾਰ ਹਿੰਦੂ ਸਲਾਈ ਸਲਾਹ ਦਰਸ਼ਨ ਰੂਪ ਅਪਾਰ।

ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ, ਓਨਕਰ ਪ੍ਰਗਟ ਆਗ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਵਿਚਾਰ ਹੈ ਜਿਨ ਸੱਚੇ ਸਿਉਂ ਚਿਤਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

0: ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ ਹੋਂ ਵਿੱਚ ਤੋਵੈ, ਹੋਂ ਵਿੱਚ ਜਾਤੀ ਜਨਸੀ ਖੋਵੈ, ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ, ਮੋਕ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤੋ ਪਾਇਆ, ਹੋਂ ਮੈਂ ਬੂਝੈ ਤਾਂਦਰ ਸੂਝੈ, ਗਿਆਨ ਵਿਹੂਣਾ ਕਰ ਕਥ ਲੂਝੈ, ਨਾਨਕ ਹੁਕਮੀ ਲਿਖਿਆ ਲੇਖ, ਜੇ ਆਵੇਖੈ ਤੇ ਆਵੇਖ ਮਹਲਾ ਦੂਜਾ।
1: ਹੋ ਮੈਂ ਇਹਾ ਜਾਤੈ ਹੋ ਮੈਂ ਕਰਮ ਕਮਾਏ, ਹੋ ਮੈਂ ਇਹ ਬੰਧਨਾ ਫਿਰ ਫਿਰ ਜੋਨੀ ਪਾਈ, ਹੋ ਮੈਂ

ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ। ਓਨੀ ਮੰਦੇ ਪੈਰ ਨਾ ਰੱਖਿਓ ਓਨ ਕਰਸ ਕੇ ਧਰਮ ਕਮਾਇਆ। ਓਨੀ ਦੁਨੀਆ ਤੁਹਾਡੇ ਬੰਦਨਾ ਪਾਣੀ ਥੋੜਾ ਖਾਇਆ, ਤੂੰ ਬਖਸ਼ਿਸ਼ ਅਗਲਾ ਨਿੰਦੇ ਮੈਂ ਚੜਿਆ ਸਵਾਇਆ। ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ।

ਥਾਂ ਸਹਿਜ ਜੁਗ ਬਿਵਾਣ ਲਗ ਸੁਰਤਨ ਸੰਗਰਾਮ ਰਣ ਮੈਂ ਛੁੱਟੇ ਪੁਰਾਣ ਲਗ ਸੁਰਤੀ ਲਗ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤਾ ਕਰਨਾ ਕੀ ਲਿਖਿਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨੇ ਸਨ।

ਪੌੜੀ ਸੱਚਾ ਸਾਹਿਬ ਏਕੂੰ ਜਿਨੀ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਸ ਮਿਲਿਆ ਸੱਚ ਤੇ ਤਿਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੈ ਸੱਚ ਵਸਾਇਆ।

ਪਹਿਲਾ ਪੜਪੜ ਗੱਡੀ ਲੱਦੀ ਐ ਪੜਪੜ ਪਰੀ ਐ ਸਾਥ ਪੜਪੜ ਬੇੜੀ ਪਾਈ ਐ ਪੜਪੜ ਗੱਡੀ ਐ ਖਾਤ ਪੜੀਏ ਪੜਪ ਗੇੜੀ ਗਾਈਏ ਪੜਪੜ ਗੱਡੀਏ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਯਾਰ ਜਾਓ ਪੜੀਏ ਜੇਤੇ ਸਾਸ ਨਾਨਕ ਲਿਖਿਆ ਇੱਕ ਗੱਲ ਹੋਰ ਹੂੰ ਮੈਂ

ਮੂਰਖ ਅੰਧੇ ਪਤ ਗਵਾਈ, ਵਿਣ ਨਾਵੇ ਕਿਸ ਥਾਏ ਨਾ ਪਾਈ, ਰਹੇ ਵਿਵਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪੁਛਤਾਣੀ, ਸਤਿਗੁਰੂ ਭੇਟੇ ਸੁਸਕ ਪਾਏ ਹਰ ਕਾ

ਸਲੋਕ ਮਹਲਾ ਪਹਿਲਾ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਵੈਸਨਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪੈਨਨਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆ, ਕੂੜ ਬੀਬੀ, ਖੱਪ ਹੋਈ ਖਾਲ, ਕੂੜ ਕੂੜੇ ਨੇ ਹੋ ਲੱਗਾ ਵਿਛਰਿਆ ਕਰਤਾ।

ਜਤ ਲਿਖਾ ਜਿਮਲੇ ਤਮਸਤਕ ਲਾਈਐ ਕੂੜਾ ਲਾਲ ਛੱਡੀਐ ਹੋਏ ਇੱਕ ਮਨ ਅਲਗ ਤੇ ਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਤੁਰਤ ਨਾ ਦੀ ਪਾਈਐ ਮਾਥੋੜੀ ਸੇਵ ਗਵਾਈਐ ਮਾਥੋੜੀ ਸੇਵ ਗਵਾਈ।

0: ਪਹਿਲਾ ਸੱਚ ਕਾਲ ਗੁੜ ਵਰਤਿਆ ਕਲ ਕਲ ਗਵਿਤਾਲ ਵੀ ਉਹ ਬੀਜ ਪਤ ਲੈ ਗਏ ਅਬ ਕਿਉਂ ਗਵੈ ਦਾਲ ਜੇ ਕਹੋਏ ਤਾਂ ਉਗਵੈ ਰੁਤੂ ਹੂੰ ਰੁਤ ਹੋਏ ਨਾਨਕ ਪਾਹੇ ਬਾਰਾ ਘੋਰੇ ਰੰਗ ਨ ਸੋਏ ਭੈ ਵਿੱਚ ਕੁੰਭ ਚੜਾਈ ਐਸਨ ਪਾਉ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਈ ਮਹੱਲਾ ਪਹਿਲਾ
1: ਲਭ ਪਾਪ ਦੋਇ ਰਾਜਾ ਮਹਤਾ ਕੂੜ ਹੋਆ ਸਿਕਦਾਰ ਕਾਮ ਨੇਬ ਸਦ ਪੁੱਛਿਐ ਬੈ ਬੈ ਕਰੇ ਵਿਚਾਰ ਅੰਧੀ ਰਜਤ ਗਿਆਨ ਵੀ ਹੂਣੀ ਪਾਏ ਮੁਰੇ ਮੁਰਦਾਰ।

ਪੰਡਤ ਹਿਕਮਤ ਹੁੰਜਤ ਸੰਜੈ ਕਰੇ ਪਿਆਰ। ਧਰਮੀ ਧਰਮ ਕਰੈ ਗਵਾਵੈ ਮੰਗੈ ਮੁਖ ਦੁਆਰ। ਜਤੀ ਸਦਾਵੈ ਜੁਗਤ ਨ ਜਾਣੈ ਛੱਡ ਬਹਿ ਕਰਬਾਰ। ਸਭ ਕੋ ਪੂਰਾ ਆਪੇ ਹੋਵੇ ਘਟ ਨਾ ਕੋਈ ਆਖੇ।

ਇਨਾ ਜਨਤਾ ਕੈ ਵਸ ਕਿਛ ਨਾਹੀ ਤੁਧ ਵੇਖੀ ਜਗਤ ਪਾਇਆ ਇੱਕ ਨਾਨਕ ਤੂੰ ਮਿਲੈ ਕਬ ਤੁਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿਸ ਉਸਦੇ ਆਪ ਬੁਝਾਇਆ ਸਹਿਜੇ ਹੀ ਸਹਿ ਸਮਾਇਆ।

0: ਪਹਿਲਾ ਦੁਖ ਦਾਰੂ ਸੁਖ ਰੋਗ ਪਿਆ ਜਾਂ ਸੁਖਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੁਕਰੀ ਨਾ ਹੋਏ ਬਲਿਹਾਰੇ ਕੁਦਰਤ ਵਸਿਆ ਤਿਰੰਤ ਨ ਜਾਈ ਲਖਿਆ ਲਹਾਉ ਜਾਤ ਮੈਂ ਜੋ ਜੋਤ ਮੈਂ ਜਾਤਾ ਅਕਲ ਕਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿਰਸ ਵਾਲੇ ਜਿਨ ਕੀਤੀ ਸੋ ਪਾਰ ਪਿਆ ਕਾਹੋ ਨਾਨਕ ਕਰਤੀ ਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਰਿਹਾ ਮਹੱਲਾ ਦੂਜਾ
1: ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣੈ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪਰਾਕਿਰਤੈ ਸਰਬ

0: ਤਾਏ ਸਤਿਯੁਗ ਰਤ ਸੰਤੋਖ ਕਾ ਧਰਮ ਗੈ ਰਥ ਵਾਉ ਤ੍ਰੇਤੇ ਰਥ ਜਤੀ ਕਾ ਜੋਰ ਗੈ ਰਥ ਵਾਉ ਦੁਆਪਰ ਰਤ ਪੀਕਾ ਸਤ ਗੈ ਰਥ ਵਾਉ ਕਲਯੁਗ ਰਤ ਗਨਕਾ ਕੂੜ ਗੈ ਰਥ ਵਾਉ ਮਹੱਲਾ ਪਹਿਲਾ
1: ਸਾਮ ਕਹੇ ਸਿਤੰਬਰ ਸਵਾਮੀ ਸੱਚ ਮੈਂ ਅੱਛਾ ਸਾਜਰੇ ਸਭ ਕੋ ਸੱਚ ਸਮਾਵੇ ਰੇ ਕਹਿ ਰਿਹਾ ਪ੍ਰਭੂਰ ਰਾਮ ਨਾਮ ਦੇਵਾ ਮੈਂ ਸੂਰ ਨਾਏ ਲੈ ਪਰਾਸ਼ਤ ਜਾਏ ਨਾਨਕ ਤੋਂ ਮੁਖੰਤਰ ਪਾਏ ਜੁਜ ਮਹਿ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿਦਰਾ ਮਨ ਮੈਂ ਰੰਗ ਗਿਆ ਕਲ ਮੈਂ ਵੇਦ ਅਥਰ ਬਣ ਹੂਆ ਨਾਉ ਖੁਦਾਈ ਅਲਹੋ ਪਿਆ ਨੀਲ ਬਸਤਰ ਲੈ ਕਪੜੇ ਪਹਿਰੇ ਦੁਰਗ ਪਠਾਣੀ ਅਮਲ ਕੀਆ।

0: ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋਨੇ ਵੈ ਆਪ ਕੋ ਪਰ ਕੋਨੇ ਵੈ ਨਾ ਕੋਏ ਤਰਤ ਰਾਜੂ ਤੋਲੀਐ ਨਵੇ ਸੁਗੋ ਰਾਹੋਏ ਅਪਰਾਧੀ ਦੁਣਾ ਨਿਵੈ ਜੋ ਹੰਤਾ ਮਿਰਗਾਏ ਸੀਸ ਨਿਵੈ ਕਿਆਥੀਐ ਜਾਂ ਹਿਰਦੈ ਸੁਤੇ ਜਾਏ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਲ ਪੂਜ ਸਬਗਲ ਸਮਾਦੰ ਮੁਖ ਝੂਠ ਵੇ ਭੂਖਣ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੋ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮ ਕਰਮੰ।

ਕੌੜੀ ਕੱਪੜ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਬੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਪਾਉਂਦੇ ਰਬੀ ਡੰਗੇ ਜਾਵਣਾ ਨੰਗਾ ਦੋ ਜਗ ਝੱਲਿਆ ਦਿਸਾ ਖਰਾ ਡਰਾਵਣਾ ਕਰੇ ਉਗਣ ਪਛੋਤਾਵਣਾ।

0: ਸਲੋਕ ਮਹਲਾ ਪਹਿਲਾ। ਦਿਆਗ ਪਾ ਸੰਤੋਖ ਸੂਤ ਜਤ ਕੰਡੀ ਸਤ ਵਟ ਇਹ ਉਜਨੇ ਉਜੀ ਕਾਹਤ ਪਾਂਡੇ ਕਤ ਨਾ ਏ ਟੁੱਟੇ ਨਾ ਮਨ ਲੱਗੇ ਨਾ ਏ ਜਲੇ ਨਾ ਜਾਏ ਧਨ ਸੁਮਾਨ ਸਨਾਨਕਾ ਜੋਗਲ ਚੱਲੇ ਪਾਏ ਚੌਂਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ ਸਿੱਖਾ ਕਨ ਚੜਾਈਆਂ ਗੁਰ ਬ੍ਰਹਮਣ ਥੀਆ ਉਹ ਮੁਆ ਉਹ ਚੜ ਪਿਆ ਵੇਤਾ ਗਾ ਗਿਆ ਮਹੱਲਾ ਪਹਿਲਾ।
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪੈਨਾਮੀਆਂ ਰਾਤ ਦਿਨ ਜੀ ਨਾਲ ਤੱਕ ਪਾਓ ਕੱਦੀਆਂ ਬਾਵਣ ਵੱਡੇ ਆਏ ਕੋਹੇ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਡੀਆ ਵੀ ਫਿਰ ਪਾਈਆ ਹੋਰ ਨਾਨਕ ਤੱਕ ਨਾ ਟੁੱਟਈ ਜੇ ਤੱਕ ਹੋਵੇ ਜੂਰ ਮਹੱਲਾ ਪਹਿਲਾ।
0: ਨਾਏ ਮੰਨੀਏ ਪੱਤੂ ਪਜੈ ਸਲਾਈ ਸਾਸੂ ਦਰਗੇ ਅੰਦਰ ਪਾਈਐ ਤਗ ਨਾ ਤੁਰ ਸਪੂਤ ਮਹੱਲਾ ਪਹਿਲਾ।
1: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੀਵਾ ਤਗ ਨਾ ਖੀ ਵਿਤਗਾ ਪੇ ਵਤੈ ਵਟਧਾਗੇ ਵਰਾ ਕਤੈ ਲੈ ਪਹਾੜ ਕਰੇ ਵਿਆਹ ਹੋ ਕੜਕਾ ਗਲਦ ਸੇਰਾ ਹੋ ਸੁਣ ਵੇਖੋ ਲੋਕਾਂ ਇਹੋ ਵਿਡਾਣ ਮਨ

0: ਤਾਨ ਮਲੇਸ਼ਾ ਖਾਏ ਅੰਤਰ ਪੂਜਾ ਪੜਿਕ ਤੇ ਬਾਸ ਸੰਜਮ ਤੁਰਕਾ ਪਾਏ ਛੋਡੀ ਲੈ ਪਖੰਡਾ ਨਾਮ ਲਿਏ ਜਾਏ ਤਿਰੰਗਾ ਮਹੱਲਾ ਪਹਿਲਾ
1: ਮਾਨਸ ਖਾਣੇ ਕਰੇ ਨਿਵਾਸ ਸ਼੍ਰੀ ਵਿਗਾਇਨ ਤਿੰਨ ਗਲਤਾ ਤਿੰਨ ਕਰ ਬ੍ਰਾਹਮਣ ਪੂਰੇ ਨਾਦ ਉਹਨਾਂ ਪਿਆ ਵੈ ਹੋਈ ਸਾਧ ਕੂੜੀ ਰਾਜ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾੜੇ ਰਾ ਦੂਰ ਨਾਨਕ ਕੂੜ ਰਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਸ਼੍ਰੀ ਜਗਤ ਕਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਧਾਲੇ ਪੂਜੇ ਪੁਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜੇ ਯਾਰ ਮੱਤ ਭਿੱਟੇ ਵੇ ਮੱਤ ਭਿੱਟੇ ਹੋ ਅਨ ਸਾਡਾ ਫਿੱਟੇ

0: ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨਕੇ ਜੀਆਂ ਬਾਜ ਨ ਕੋਈ ਪਹਿਲਾ ਪਾਣੀ ਜੋ ਹੈ ਜੇ ਥਰਿਆ ਸਭ ਕੋਈ ਸੂਤਕ ਇੱਕ ਰੱਖੀ ਹੈ ਸੂਤ ਪਵਰ ਸੋਏ ਨਾਨਕ ਸੂਤਕੇ ਬਿਨਾ ਉਤਰੈ ਗਿਆਨ ਉਤਾਰੈ ਤੋਈ ਮਹੱਲਾ ਪਹਿਲਾ
1: ਮਨ ਕਾ ਸੂਤਕ ਲੋਭ ਹੈ ਜੇਵਾਂ ਸੂਤਕ ਕੂੜ ਅੱਖੀ ਸੂਤਕ ਵੇਖਣਾ ਭਰਤ ਨੇ ਭਰਤ

ਸੁੱਚੇ ਅੱਗੇ ਰੱਖਣ ਕੋਈ ਨਾ ਪਿਟਿਓ ਜਾਏ। ਸੁੱਚਾ ਹੋਈ ਕੈ ਜੀਵਿਆ ਲਗਾ ਆਪਣ ਸਲੋਕ, ਕੋ ਹੱਤੀ ਜਾਏ ਸੁੱਟਿਆ ਕਿਸੇ ਲੱਗਾ ਦੋ। ਆਨ ਦੇਵਤਾ ਭਣੀ ਦੇਵਤਾ ਬੈਸੰਤਰ ਦੇਵਤਾ ਲੂਣ, ਪੰਜਵਾ ਪਾਇਆ ਕਿਰਤਾ ਹੋਆ ਪਾਪ ਵਿਤ, ਪਾਪੀ ਸੋਤਨ ਗੱਡੀਆਂ ਥੁੱਕਾਂ ਪਾਈਆਂ ਤਿਤ, ਜਦ ਮੁਖ ਨਾਮ ਨਾ ਉਚਰੈ ਬਿਨਾਂ ਵੈਰਸ ਖਾਏ, ਨਾਨਕ ਏਵੇ ਜਾਣੀਐ ਤਿਤ ਮੁਖ।

ਪੌੜੀ ਜਿਤ ਸੇਵੀਆਂ ਸੁਖ ਪਾਈਆ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਆ ਆਪਣਾ ਸਕਾਲ ਪੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਖਿੱਚੇ ਜੇ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛਲਾ ਹੀ ਉੱਪਰ ਘਾਲੀਐ।

0: ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ
1: ਜੋ ਜੀ ਹੋਏ ਸੁਗਵੈ ਮੁਹ ਕਾ ਕਿਆ ਵਾਉ ਬੀਜੇ ਬਿਖ ਮੰਗੇ ਅੰਮ੍ਰਿਤ

0: ਜਾਤ ਆਪਸ ਤੇ ਜੋ ਪਾਈ ਹੈ ਨਾਨਕ ਸਾ ਕਰਮਾਲ ਸਾਹਿਬ ਤੁਠੈ ਜੋ ਮਿਲੇ ਮਹੱਲਾ ਦੂਜਾ।
1: ਇਹ ਕਨੇਹੀ ਚਾਕਰੀ ਜਿਤ ਭਾਉ ਖਸਮ ਨਾ ਜਾਏ।

ਆਪੇ ਭਾਂਡੇ ਸਾਜਨ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈ ਇੱਕ ਚੁੱਲੇ ਰੈਂਚੜੇ, ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ, ਤਿਨਾ ਸਵਾਰੇ ਨਾਨਕਾ ਜਨ

ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕੀ ਮਹਾਨ ਬਖਸ਼ਿਸ਼ ਮਹਿਰਮਤ ਹੋਈ ਹੈ। ਸਤਿਗੁਰੂ ਜੀ ਅੰਮ੍ਰਿਤ ਵੇਲੇ ਆਪ ਜੀ ਨੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ। ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਇਲਾਹੀ ਬਾਣੀ ਦੇ ਸ਼੍ਰੀ ਸਹਿਜ ਪਾਠ ਸ਼੍ਰੀ ਨਿਤਨੇਮ ਦੇ ਰੂਪ ਵਿੱਚ ਹੋਏ। ਸਤਿਗੁਰੂ ਜੀ ਰੱਬੀ ਬਾਣੀ ਆਸਾ ਕੀ ਵਾਰ ਦੇ ਕੀਰਤਨ ਹੋਏ। ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ। ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ। ਸੰਗਤ ਦੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ। ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ। ਦੇਸਾਂ ਪ੍ਰਦੇਸਾਂ ਵਿੱਚ ਆਪ ਅੰਗ ਸੰਗ ਸਹਾਈ ਹੋਣਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਆਪਣੇ ਸ਼ੁਭ ਦੈਵੀ ਗੁਣ ਬਖਸ਼ਿਸ਼ ਕਰਨੇ। ਸਤਿਗੁਰੂ ਜੀ ਦਰ ਘਰ ਦੇ ਸੇਵਕ ਭਾਈ ਲਸ਼ਕਰ ਸਿੰਘ ਸੰਧੂ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਸ਼ੁਕਰਾਨੇ ਵਜੋਂ ਅੱਜ ਸਾਰੇ ਦਿਨ ਦੀ ਦੇਗਾਂ ਦੀ ਸੇਵਾ ਕੀਤੀ ਜਾ ਰਹੀ ਹੈ। ਆਪ ਜੀ ਨੇ ਕਿਰਪਾ ਕਰਨੀ ਕੀਤੀ ਸੇਵਾ ਥਾਂ ਪਾਉਣੀ। ਸੰਧੂ ਪਰਿਵਾਰ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ। ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਆਪ ਜੀ ਕੇ ਹਜ਼ੂਰ ਪਰਿਵਾਰ ਵੱਲੋਂ ਸਮੂਹ ਸੰਗਤਾਂ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਤੇ ਪ੍ਰਵਾਨ ਹੋਵੇ। ਕਰੋ ਕਿਰਪਾ ਆਪਣੇ ਇਲਾਹੀ ਫੁਰਮਾਨ ਬਖਸ਼ ਕੇ ਕਿਰਤਾਰਥ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤਿਰਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਦੀ ਨੂਰੇ ਅਰਸ਼ੋਂ ਕੁਰਸੋਂ ਝੱਟੀ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਵਾਹਿਗੁਰੂ ਜੀ ਸੋਹੀ ਮਹੱਲਾ ਪੰਜਵਾਂ ਗੁਰੇ ਆਪਣੇ ਉਪਰ ਬਲ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਗੁਰੇ ਆਪਣੇ ਉਪਰ ਬਲ ਜਾਈਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹੋ, ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਰੱਬੀ ਬਾਣੀ ਦੇ ਕੀਰਤਨ ਗੁਰਬਾਣੀ ਦੇ ਨਾਲ ਸਾਂਝ ਬਣਾ ਰਹੇ ਹੋ। ਪਾਵਨ ਹੁਕਮਨਾਮਾ ਆਪ ਜੀ ਨੇ ਸਰਵਣ ਕੀਤਾ ਹੈ। ਸਮਾਂ ਹੈ ਮੁੱਖ ਵਾਕ ਦੀ ਵਿਚਾਰ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਤੂੰ ਸਮਰੱਥ ਅਕਾਥੀ ਅਗੋਚਰ

पूरी तुम्हें अपनो बिरद रखावो, तुमरी शरण तुम्हारी आसा, तुम ही सज्जन सुहेले राखो राखनहार दयाला, नानक करके गोले राखो राखनहार दयाला, नानक करके गोले जुगो जुग अटल, चवर शतर तख्त दे मालक हाजरा हजूर जारा जहूर शब्द गुरु, बाणी के बोहे थमरत के दाते, दसा पातशाहियां दी जोत, साहब सच्चे पातशाह सतगुरु गुरु ग्रंथ साहब महाराज, तिन्हां दी पावन पवित्र ते मुकद्दस हजूरी विच अमृत वेले तों सजे दीवाना दीआं हाजरियां भर रहे, सन्मानयोग सत्कारयोग सतसंगी जनों, सतगुरां ने बड़ी अपार बख्शिश रहमत कीती है आप सब। गुरदेव दी पावन हजूरी विच जुड़ बैठ के सतगुरां दी अमृतमई बाणी आसा की वार दे कीर्तन दे नाल सांझ बना रहे सी। उपरंत गुरु चरणां विच सरबत दे भले दी अरदास होई ते अज दा जिहड़ा मुख वाक है ਉਹ ਆਪ ਸੰਗਤ ਨੇ ਸਰਵਣ ਕੀਤਾ ਹੈ। ਤੋ ਆਓ ਸਾਧ ਸੰਗਤ, ਸਮਾਂ ਹੈ ਅੱਜ ਦੇ ਪਾਵਨ ਤੇ ਪਵਿੱਤਰ ਉਪਦੇਸ਼ ਦੀ ਵਿਚਾਰ ਦਾ। ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਆਓ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਵਿੱਚ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਵਾਕ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 741 ਅਤੇ 42 ਦੇ ਉੱਤੇ ਸੁਭਾਇਮਾਨ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਸ ਪਾਵਨ ਸ਼ਬਦ ਵਿੱਚ ਰਹਾਉ ਵਾਲੀ ਪੰਕਤੀ ਵਿੱਚ ਜੋ ਵਿਚਾਰ ਅੰਕਿਤ ਕੀਤੇ ਨੇ, ਮਹਾਰਾਜ ਫਰਮਾਉਂਦੇ ਨੇ ਸਿਮਰੋ ਸੋ ਪ੍ਰਭ ਆਪਣਾ ਸਵਾਮੀ, ਸਗਲ ਘਟਾਂ ਕਾ ਅੰਤਰਜਾਮੀ। ਗੁਰਦੇਵ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਮੈਂ ਗੁਰੂ ਦੀ ਕਿਰਪਾ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਦਾ ਹਾਂ, ਉਹਨੂੰ ਚੇਤੇ ਕਰਦਾ ਹਾਂ ਜਿਹੜਾ ਹਰ ਇੱਕ ਹਿਰਦੇ ਦੀ ਜਾਣਨ ਵਾਲਾ ਹੈ, ਜਿਹਨੂੰ ਅਸੀਂ ਅੰਤਰਜਾਮੀ ਕਹਿੰਦੇ ਹਾਂ। ਉਹ ਵਾਹਿਗੁਰੂ ਜਿਹਦੇ ਬਾਰੇ ਬਾਣੀ ਨੇ ਇਹ ਖਿਆਲ ਦਿੱਤਾ ਵੀ ਘੱਟ ਘੱਟ ਮੈਂ ਹਰਜੂ ਬਸੈ, ਜਿਹੜਾ ਹਰ ਇੱਕ ਹਿਰਦੇ ਵਿੱਚ ਵੱਸਦਾ ਹੈ, ਹਰ ਘਾਟ ਵਿੱਚ ਵੱਸਦਾ ਹੈ, ਜਿਹਦੇ ਬਾਰੇ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਈਬੈ ਬੀਠਲ ਊਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਜਿਸ ਤੋਂ ਬਿਨਾਂ ਸੰਸਾਰ ਨੂੰ ਕਲਪਿਆ ਹੀ ਨਹੀਂ ਜਾ ਸਕਦਾ। ਉਹ ਵਾਹਿਗੁਰੂ ਜਿਹੜਾ ਸਾਰਿਆਂ ਦੇ ਅੰਦਰ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਮੈਂ ਉਹਨੂੰ ਸਿਮਰਦਾ ਹਾਂ। ਸਿਮਰੋਂ ਸੋ ਪ੍ਰਭ ਆਪਣਾ ਸਵਾਮੀ, ਸਵਾਮੀ ਦਾ ਅਰਥ ਹੁੰਦਾ ਜੀ ਮਾਲਕ। ਸਗਲ ਘਟਾਂਕਾ ਅੰਤਰਜਾਮੀ, ਸਗਲ ਘਾਟ, ਘਾਟ ਕਹਿੰਦੇ ਨੇ ਹਿਰਦੇ ਨੂੰ, ਆਖਿਆ ਜਿਹੜਾ ਸਾਰਿਆਂ ਹਿਰਦਿਆਂ ਦੇ ਅੰਦਰ ਦੀ ਜਾਣਨ ਵਾਲਾ ਹੈ, ਅੰਤਰਜਾਮੀ ਹੈ ਜਿਹੜਾ। ਹਰ ਰੋਜ਼ ਅਸੀਂ ਮਹਾਰਾਜ ਦੀ ਬਾਣੀ ਦਾ ਇਹ ਵਾਕ ਪੜ੍ਹਦੇ ਹਾਂ ਵੀ ਅੰਤਰਜਾਮੀ ਪੁਰਖ ਵਿਧਾਤੇ।
ਉਹ ਜਿਹੜਾ ਪੁਰਖ ਅਕਾਲ ਪੁਰਖ ਵਿਧਾਤਾ ਹੈ ਉਹ ਮਨੁੱਖ ਦੇ ਅੰਦਰ ਦੀ ਜਾਣਨ ਵਾਲਾ ਹੈ, ਅੰਦਰ ਦੀ ਵੇਦਨਾ ਨੂੰ ਜਾਣਦਾ ਹੈ। ਉਹ ਰੱਬ ਉਤੋਂ ਲੁਕੋਇਆ ਕੁਝ ਨਹੀਂ ਜਾ ਸਕਦਾ। ਬੰਦਾ ਕਈ ਵਾਰ ਜ਼ੁਬਾਨ ਤੇ ਕੁਝ ਹੋਰ ਸ਼ਬਦ ਰੱਖਦਾ ਹੈ, ਅੰਦਰ ਕੋਈ ਹੋਰ ਸ਼ਬਦ ਰੱਖਦਾ ਹੈ। ਸਾਡੇ ਐਕਸ਼ਨ ਕਈ ਵਾਰ ਹੋਰ ਹੁੰਦੇ ਨੇ, ਸੁਭਾਅ ਕਈ ਵਾਰ ਹੋਰ ਹੁੰਦਾ ਹੈ। ਮਹਾਰਾਜ ਕਹਿੰਦੇ ਨੇ ਮੇਰਾ ਉਹ ਰੱਬ ਜਿਹੜਾ ਅੰਦਰ ਦੀ ਜਾਣਨ ਵਾਲਾ ਹੈ, ਜਿਹੜਾ ਬਾਹਰ ਦੇ ਐਕਸ਼ਨਾਂ ਨੂੰ ਨਹੀਂ ਵੇਖਦਾ ਬਲਕਿ ਅੰਦਰ ਦੀ ਭਾਵਨਾ ਨੂੰ ਵੇਖਦਾ ਹੈ। ਮੈਂ ਤੇ ਉਸ ਰੱਬ ਨੂੰ ਸਿਮਰਦਾ ਹਾਂ ਗੁਰੂ ਦੀ ਕਿਰਪਾ ਨਾਲ, ਜਿਹੜਾ ਹਰ ਇੱਕ ਦੇ ਹਿਰਦੇ ਦੀ ਜਾਣਦਾ ਹੈ, ਜਿਹੜਾ ਕਿਸੇ ਵਿਸ਼ੇਸ਼ ਵਰਗ ਨੂੰ ਨਹੀਂ ਜਾਣਦਾ ਬਲਕਿ ਜਿਹੜਾ ਹਰ ਇੱਕ ਨੂੰ ਹੀ ਜਾਣਦਾ ਹੈ। ਸਗਲ ਕਟਾਕਾ ਹੈ ਜਿਹੜਾ ਤੋਂ ਮੈਂ ਅਰਜ ਕਰਨ ਲੱਗਾ ਸੀ, ਉਸ ਅਕਾਲ ਪੁਰਖ ਵਾਹਿਗੁਰੂ ਦੇ ਬਾਰੇ ਬਾਣੀ ਨੇ ਆਖਿਆ, ਜਲ ਥਲ ਮਈਲ ਪੂਰਿਆ ਰਵਿਆ ਵਿੱਚ ਵਣਾ। ਜਿਹੜਾ ਜਲ ਵਿੱਚ ਹੈ, ਥਲ ਵਿੱਚ ਹੈ, ਹਰ ਇੱਕ ਦੇ ਅੰਦਰ ਹੈ, ਵਣਾਂ ਵਿੱਚ ਹੈ, ਪਹਾੜਾਂ ਵਿੱਚ ਹੈ, ਜੰਗਲਾਂ ਵਿੱਚ ਹੈ, ਕੋਈ ਐਸੀ ਥਾਂ ਨਹੀਂ ਹੈ ਜਿੱਥੇ ਉਹ ਪਰਿਪੂਰਨ ਪਰਮੇਸ਼ਰ ਨਹੀਂ ਵਸਦਾ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਨੂੰ ਪੁੱਛੋ ਉਹਨੂੰ ਸਿਮਰ ਕੇ ਹੁੰਦਾ ਕੀ ਹੈ, ਤੇ ਸੁਖਮਣੀ ਦੀ ਬਾਣੀ ਜਿਹੜੀ ਹੈ ਉਹਦੀ ਪਹਿਲੀ ਅਸ਼ਟਪਦੀ ਵਿੱਚ ਹੀ ਮਹਾਰਾਜ ਨੇ ਆਖਿਆ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਮੈਂ ਉਹਨੂੰ ਸਿਮਰਦਾ ਹਾਂ, ਉਹਦਾ ਚਿੰਤਨ ਕਰਦਾ ਹਾਂ, ਉਹਨੂੰ ਯਾਦ ਕਰਦਾ ਹਾਂ ਤੇ ਉਹ ਅਕਾਲ ਪੁਰਖ ਆਪ ਆਨੰਦ ਦਾ ਸੋਮਾ ਹੈ ਤੇ ਮੇਰੇ ਅੰਦਰ ਵੀ ਆਨੰਦ ਆਉਂਦਾ ਹੈ। ਉਹ ਆਪ ਠੰਡਕ ਦਾ ਸੋਮਾ ਹੈ ਤੇ ਮੇਰੇ ਅੰਦਰ ਵੀ ਠੰਡ ਪੈਂਦੀ ਹੈ। ਉਹ ਵਾਹਿਗੁਰੂ ਦੇ ਵਿੱਚ ਜਿਹੜੇ ਗੁਣ ਨੇ ਉਹ ਇੰਨੇ ਕੀਮਤੀ ਨੇ, ਜਦੋਂ ਮੈਂ ਉਹਨੂੰ ਚੇਤੇ ਕਰਦਾ ਹਾਂ ਤੇ ਮੇਰੇ ਅੰਦਰ ਵੀ ਉਹ ਗੁਣ ਪੈਦਾ ਹੁੰਦੇ ਨੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਉਹਨੂੰ ਸਿਮਰ ਕੇ ਮੈਂ ਆਪਣੇ ਅੰਦਰ ਦੇ ਜਿਹੜੇ ਕਲੇਸ਼ ਨੇ, ਜਿਹੜੇ ਐਬ ਨੇ, ਜਿਹੜੀਆਂ ਬੁਰਾਈਆਂ ਨੇ, ਉਹਨਾਂ ਨੂੰ ਢਾ ਦਿੰਦਾ ਹਾਂ, ਡਿਮੋਲਿਸ਼ ਕਰ ਦਿੰਦਾ ਹਾਂ, ਖਤਮ ਕਰ ਦਿੰਦਾ ਹਾਂ। ਮਹਾਰਾਜ ਬਾਣੀ ਵਿੱਚ ਇੱਕ ਖਿਆਲ ਹੋਰ ਦਿੰਦੇ ਨੇ, ਉਹ ਵੀ ਗੁਰੂ ਅਰਜਨ ਸਾਹਿਬ ਦਾ ਵਾਕ ਹੈ। ਉੱਥੇ ਬਾਬੇ ਨੇ ਕਿਹਾ, ਪਰਮੇਸ਼ਰ ਦਿੱਤਾ ਬੰਨਾ। ਪਰਮੇਸ਼ਰ ਨੇ ਕੀ ਕੀਤਾ, ਜਿਹੜਾ ਅੰਤਰਜਾਮੀ ਵਾਹਿਗੁਰੂ ਹੈ ਉਹਨੇ ਅੰਦਰ ਬੰਨ ਲਾ ਦਿੱਤਾ। ਜਿਵੇਂ ਪਾਣੀ ਵਹਿੰਦਾ ਆਇਆ ਹੋਵੇ, ਦਰਿਆ ਟੁੱਟ ਗਿਆ ਹੋਵੇ ਤੇ ਪਤਾ ਹੈ ਵੀ ਇਹ ਟੁੱਟੇ ਹੋਏ ਦਰਿਆ ਨੇ ਪਿੰਡਾਂ ਦੇ ਪਿੰਡ ਰੋੜ ਦੇਣੇ ਨੇ, ਤੇ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਉਸ ਦਰਿਆ ਦੇ ਵਹਾਅ ਨੂੰ ਬਦਲਣ ਲਈ ਬੰਨ ਤਿਆਰ ਕਰਦੇ ਨੇ ਤਾਂ ਕਿ ਇਹਦਾ ਜਿਹੜਾ ਪਾਣੀ ਹੈ ਇਹ ਮਾਰ ਨਾ ਕਰ ਸਕੇ, ਮਜ਼ਬੂਤ ਬੰਨ ਬਣਾਉਂਦੇ ਨੇ। ਤੇ ਮਹਾਰਾਜ ਕਹਿੰਦੇ ਨੇ ਇੱਦਾਂ ਹੀ ਮੇਰੇ ਅੰਦਰ ਜਿਹੜੇ ਖਿਆਲਾਂ ਦੇ ਦਰਿਆ ਪ੍ਰਵਾਹ ਚੱਲ ਰਹੇ ਨੇ, ਜਿਹੜੇ ਮੇਰੇ ਜੀਵਨ ਵਿੱਚ ਤਬਾਹੀ ਲੈ ਕੇ ਆ ਰਹੇ ਨੇ, ਜਿਵੇਂ ਦਰਿਆ ਟੁੱਟਿਆ ਹੋਇਆ ਤਬਾਹੀ ਲੈ ਕੇ ਆਉਂਦਾ ਹੈ, ਇੱਦਾਂ ਹੀ ਮੇਰੇ ਅੰਦਰ ਜਿਹੜਾ ਦਰਿਆ ਵਗ ਰਿਹਾ ਹੈ, ਇਹਦਾ ਬੰਨ ਟੁੱਟਿਆ ਹੋਇਆ ਹੈ। ਇਹਦੇ ਵਿੱਚ ਕਈ ਤਰ੍ਹਾਂ ਦੇ ਖਿਆਲ ਪ੍ਰਗਟ ਹੁੰਦੇ ਨੇ ਜਿਹੜੇ ਜੀਵਨ ਨੂੰ ਤਬਾਹ ਕਰਨ ਵਾਲੇ ਨੇ। ਮੈਂ ਆਪਣੇ ਉਸ ਪਰਮੇਸ਼ਰ ਨੂੰ ਸਿਮਰਿਆ ਤੇ ਇਸ ਦਰਿਆ ਨੂੰ ਉਹਨੇ ਬੰਨ ਲਾ ਦਿੱਤਾ। ਪਰਮੇਸ਼ਰ ਦਿੱਤਾ ਬੰਨਾ, ਉਹਨੇ ਬੰਨ ਲਾ ਦਿੱਤਾ। ਹੋਇਆ ਕਿ ਦੁੱਖ ਰੋਗ ਕਾ ਡੇਰਾ ਭੰਨਾ। ਹੁਣ ਜਦੋਂ ਬੰਨ ਲੱਗਾ, ਹੁਣ ਇੱਕ ਦਰਿਆ ਐਸਾ ਹੋਵੇ ਜਿਹਦਾ ਰੋਜ਼ ਹੀ ਬੰਨ ਟੁੱਟ ਜਾਂਦਾ ਹੈ, ਰੋਜ਼ ਹੀ ਬੰਨ ਟੁੱਟ ਜਾਂਦਾ ਹੈ, ਹਰ ਰੋਜ਼ ਦੀ ਮੁਸੀਬਤ ਹੈ। ਬੰਦਾ ਸਵੇਰੇ ਆਪਣੇ ਘਰ ਨੂੰ ਸਾਫ਼ ਕਰਦਾ ਹੈ, ਸ਼ਾਮਾਂ ਨੂੰ ਫਿਰ ਉਹ ਬੰਨ ਜਿਹੜਾ ਹੈ ਉਹ ਆਪਣੇ ਨਾਲ ਗਾਰਾ ਮਿੱਟੀ ਕਈ ਕੁਝ ਲੈ ਆਉਂਦਾ ਹੈ, ਕਈ ਗੰਦਾ ਪਾਣੀ ਲੈ ਕੇ ਆਉਂਦਾ ਹੈ। ਹਰ ਰੋਜ਼ ਦਾ ਇਹ ਸਿਲਸਿਲਾ ਬਣਿਆ ਹੋਇਆ ਹੈ, ਹਰ ਰੋਜ਼ ਦਾ ਹੀ। ਪਰ ਮੈਂ ਗੁਰੂ ਦੀ ਵਿਚਾਰ ਦੁਆਰਾ ਇਸ ਬੰਨ ਨੂੰ ਮਜ਼ਬੂਤ ਕਰ ਲਿਆ, ਮੈਂ ਉਸ ਰੱਬ ਨੂੰ ਚੇਤੇ ਕਰਕੇ ਇਸ ਬੰਨ ਨੂੰ ਮਜ਼ਬੂਤ ਕਰ ਲਿਆ। ਪਰਮੇਸ਼ਰ ਦਿੱਤਾ ਬੰਨਾ, ਬੰਨਾ ਦਾ ਮਤਲਬ ਰੋਕ ਲਾ ਦਿੱਤੀ, ਬੰਨ ਲਾ ਦਿੱਤਾ। ਹੁਣ ਰੱਬ ਨੂੰ ਸਿਮਰਿਆ, ਰੱਬ ਨੂੰ ਚੇਤੇ ਕੀਤਾ, ਸਿਮਰੋ ਸੋ ਪ੍ਰਭ ਆਪਣਾ ਸਵਾਮੀ, ਉਸ ਸਵਾਮੀ ਨੂੰ ਸਿਮਰਿਆ ਜਿਹੜਾ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਹੈ। ਪਹਿਲਾ ਨੁਕਤਾ ਗੁਰੂ ਅਰਜਨ ਸਾਹਿਬ ਨੇ ਇਹ ਦਿੱਤਾ, ਸੁਖਮਣੀ ਸਾਹਿਬ ਵਿੱਚ ਆਖਿਆ ਵੀ ਉਹਨੂੰ ਸਿਮਰਿਆ ਤੇ ਕਲੇਸ਼ ਮਿਟ ਗਏ।
ਹੁਣ ਕਿਸੇ ਪਾਸੇ ਅਸੀਂ ਮੂੰਹ ਕਰੀਏ ਹਰ ਰੋਜ਼ ਅਤੇ ਉੱਧਰ ਲੜਾਈ ਝਗੜਾ ਹੋਵੇ, ਉਹ ਕੋਈ ਸੀਨ ਬਹੁਤਾ ਚੰਗਾ ਨਾ ਹੋਵੇ ਅਤੇ ਬੰਦਾ ਇੱਕ ਰਸਤੇ ਵਿੱਚ ਅੜਿੱਕਾ ਲਾ ਲੈਂਦਾ ਹੈ ਵੀ ਕਮ ਸੇ ਕਮ ਉੱਧਰ ਧਿਆਨ 'ਤੇ ਨਾ ਜਾਵੇ, ਅਸੀਂ ਕੰਧ ਬਣਾ ਲਈ। ਹੁਣ ਜਿੱਦਣ ਦੀ ਕੰਧ ਬਣੀ ਹੈ ਪਰਲੇ ਬੰਨੇ 'ਤੇ ਸਾਰਾ ਕੁਝ ਹੋਈ ਜਾਂਦਾ ਹੈ, ਪਰ ਕੰਧ ਤੋਂ ਉਰਲੇ ਬੰਨੇ ਹੁਣ ਕੁਝ ਨਹੀਂ ਹੈ। ਅਤੇ ਮਹਾਰਾਜ ਕਹਿੰਦੇ ਮੈਂ ਪਰਮੇਸ਼ਰ ਨੂੰ ਸਿਮਰ ਕੇ ਬੰਨ ਲਾ ਲਿਆ, ਜਿਹੜੇ ਦਰਿਆ ਜਿਹੜਾ ਵਹਾਅ ਵਿਚਾਰਾਂ ਦਾ ਅੰਦਰ ਵਗ ਰਿਹਾ ਸੀ ਉਹਦੇ ਉੱਤੇ ਹੁਣ ਰੋਕ ਲੱਗ ਗਈ ਹੈ, ਹੁਣ ਉਹ ਮੇਰੇ ਉੱਤੇ ਮੇਰੇ ਜੀਵਨ ਉੱਤੇ ਅਸਰ ਨਹੀਂ ਪਾ ਸਕਦੇ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਦਾ ਡੇਰਾ ਭੰਨਾ, ਹੁਣ ਦੁੱਖਾਂ ਦਾ ਰੋਗਾਂ ਦਾ ਡੇਰਾ ਭੱਜ ਗਿਆ। ਤੇ ਅਗਲਾ ਬੋਲ ਹੈ ਜੀ ਆਨੰਦ ਕਰੈ ਨਰ ਨਾਰੀ, ਨਰ ਤੇ ਨਾਰੀਆਂ ਗਿਆਨ ਇੰਦਰੇ ਕਰਮ ਇੰਦਰੇ ਇਹ ਆਨੰਦ ਵਿੱਚ ਨੇ। ਹੁਣ ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਉਸ ਪ੍ਰਭੂ ਨੇ ਹਰੀ ਨੇ ਐਸੀ ਕਿਰਪਾ ਕੀਤੀ ਹੁਣ ਅੰਦਰ ਖਿੜਾ ਬਣਿਆ ਪਿਆ, ਆਨੰਦ ਬਣਿਆ ਪਿਆ। ਸੰਤੋ ਸੁਖ ਹੋਆ ਸਭ ਥਾਈ, ਹੇ ਸਤ ਸੰਗੀ ਜਨੋ ਹੁਣ ਸੁਖ ਹੀ ਸੁਖ ਹੋ ਗਿਆ ਜੀਵਨ ਵਿੱਚ, ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹੇ ਆ ਸਭਨੀ ਜਾਈ। ਜਾਈ ਦਾ ਅਰਥ ਹੈ ਅੰਦਰ। ਮਹਾਰਾਜ ਨੇ ਆਖਿਆ ਹੁਣ ਉਹ ਪਾਰ ਬ੍ਰਹਮ ਪਰਮੇਸ਼ਰ ਜਿਹੜਾ ਪਰਿਪੂਰਨ ਹੈ ਉਹਦੀ ਸਮਝ ਲੱਗ ਗਈ, ਉਹ ਅੰਦਰ ਵਸਿਆ ਹੋਇਆ ਹੈ, ਹੁਣ ਆਨੰਦ ਵੱਜਾ ਹੋਇਆ। ਤੇ ਇੱਥੇ ਵੀ ਮਹਾਰਾਜ ਬਖਸ਼ਿਸ਼ ਕਰਦੇ ਆ, ਕਹਿੰਦੇ ਸਿਮਰੋ ਸੋ ਪ੍ਰਭ ਆਪਣਾ ਸਵਾਮੀ, ਮੈਂ ਆਪਣੇ ਮਾਲਕ ਨੂੰ ਸੇਵਦਾ। ਹੁਣ ਮਾਲਕ ਵੈਸੇ ਜਿਹੜੇ ਨੇ ਉਹ ਅੱਜ ਕੱਲ੍ਹ ਬੜੇ ਬਣ ਜਾਂਦੇ ਨੇ, ਪਰ ਇੱਥੇ ਗੁਰੂ ਅਰਜਨ ਸਾਹਿਬ ਜਦੋਂ ਮਾਲਕ ਦੀ ਗੱਲ ਕਰਦੇ ਨੇ ਤੇ ਉਹਨਾਂ ਦਾ ਮਾਲਕ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ, ਹੋਰ ਕੋਈ ਦੂਜਾ ਨਹੀਂ ਹੈ, ਇੱਕੋ ਹੀ ਮਾਲਕ ਹੋਣਾ ਚਾਹੀਦਾ ਬੰਦੇ ਦਾ। ਤੇ ਜਿਹਦੇ ਮਾਲਕ ਵੰਨ ਸਵੰਨੇ ਹੋਣ ਉਹ ਰੁੜ ਜਾਂਦਾ ਹੈ, ਜਿਵੇਂ ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿ ਜਾਂਦਾ ਨਾ, ਜਿਹਨੇ ਹਰ ਇੱਕ ਨੂੰ ਹੀ ਮਾਲਕ ਬਣਾ ਲਿਆ ਉਹਦਾ ਕੀ ਬਣੇਗਾ। ਭਾਈ ਗੁਰਦਾਸ ਸਾਹਿਬ ਨੇ ਇੱਕ ਉਦਾਹਰਨ ਵਰਤੀ ਹੈ, ਉਹਨਾਂ ਆਖਿਆ ਸਾਂਝਾ ਬੱਬ ਨਾ ਰੋਵੀ, ਜਿਵੇਂ ਸਾਂਝਾ ਪਿਓ ਹੋਵੇ ਮਰ ਜਾਵੇ ਤੇ ਉਹਨੂੰ ਸਮਝ ਨਹੀਂ ਲੱਗਦੀ ਉਹਨੂੰ ਰੋਣ ਵਾਲਾ ਕੌਣ ਹੁੰਦਾ, ਕਈ ਹੁੰਦੇ ਨੇ। ਤੇ ਉਹਨਾਂ ਨੇ ਉਦਾਹਰਨ ਵਰਤੀ ਆਖਿਆ ਬਹੁਤੀ ਘਰੀ ਪ੍ਰਾਹੁਣਾ ਜਿਉਂ ਰਹਿੰਦਾ ਭੁੱਖਾ। ਹੁਣ ਕੋਈ ਪ੍ਰਾਹੁਣਾ ਹੋਵੇ, ਰਿਸ਼ਤੇਦਾਰ ਹੋਵੇ, ਆਇਆ ਹੋਵੇ ਤੇ ਉਹਨੇ ਜਾਣਾ ਕਈ ਘਰਾਂ ਵਿੱਚ ਹੋਵੇ, ਕਈ ਵਾਰ ਉਹ ਭੁੱਖਾ ਹੀ ਰਹਿ ਜਾਂਦਾ, ਉਹਨੇ ਪ੍ਰਸ਼ਾਦਾ ਪਾਣੀ ਛਕਿਆ ਹੀ ਨਹੀਂ ਹੁੰਦਾ, ਭਲਾ ਕਿਉਂ? ਕਿਉਂਕਿ ਜਦੋਂ ਇੱਕ ਰਿਸ਼ਤੇਦਾਰ ਵਾਲੇ ਬੰਨੇ ਗਿਆ, ਸਭ ਤੋਂ ਪਹਿਲਾਂ ਸਾਡੇ ਵਿੱਚ ਇਹ ਰਿਵਾਜ਼ ਹੈ ਆਪਾਂ ਚਾਹ ਪੁੱਛਦੇ ਹਾਂ, ਹੁਣ ਚਾਹ ਤੇ ਉਹਨੂੰ ਸਾਰੇ ਪਿਆਈ ਜਾ ਰਹੇ ਨੇ, ਪਰ ਉਹਨੂੰ ਲੱਗੀ ਹੈ ਭੁੱਖ ਪ੍ਰਸ਼ਾਦੇ ਦੀ, ਪ੍ਰਸ਼ਾਦਾ ਕੋਈ ਵੀ ਨਹੀਂ ਪੁੱਛ ਰਿਹਾ। ਪ੍ਰਸ਼ਾਦੇ ਬਾਰੇ ਜਾਂ ਇੱਦਾਂ ਸੋਚਿਆ ਜਾ ਰਿਹਾ ਵੀ ਚਲੋ ਉਹਨਾਂ ਦੇ ਫਲਾਨੇ ਘਰੇ ਗਿਆ ਸੀ, ਉੱਧਰੋਂ ਖਾ ਕੇ ਆਇਆ ਹੋਣਾ, ਭਰਜਾਈ ਵੱਲੋਂ ਖਾਇਆ ਹੋਣਾ, ਏਦਾਂ ਹੀ ਦੂਜੇ ਘਰੇ ਜਾਂਦਾ ਉਹ ਕਹਿੰਦਾ ਉੱਧਰ ਗਿਆ ਸੀ ਉਹਨਾਂ ਖਵਾਤਾ ਹੋਣਾ। ਇਸ ਕਰਕੇ ਬਹੁਤੇ ਘਰਾਂ ਦੇ ਪ੍ਰਾਹੁਣੇ ਭੁੱਖੇ ਹੀ ਰਹਿ ਜਾਂਦੇ ਨੇ, ਉਹਨਾਂ ਦੇ ਹੱਥ ਵੱਸ ਕੁਝ ਨਹੀਂ ਪੈਂਦਾ। ਤੇ ਭਾਈ ਗੁਰਦਾਸ ਨੇ ਆਖਿਆ ਬਹੁਤੀ ਘਰੀ ਪ੍ਰਾਹੁਣਾ ਜਿਉਂ ਰਹਿੰਦਾ ਭੁੱਖਾ, ਜਿਵੇਂ ਬਹੁਤੇ ਘਰਾਂ ਦਾ ਪ੍ਰਾਹੁਣਾ ਵਿਚਾਰਾ ਭੁੱਖਾ ਹੀ ਰਹਿ ਜਾਂਦਾ, ਕਿਉਂਕਿ ਸਾਰਿਆਂ ਨੂੰ ਇਹਦਾ ਉੱਧਰੋਂ ਖਾਇਆ ਉੱਧਰੋਂ ਖਾਇਆ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਮੈਂ ਇੱਕੋ ਸਵਾਮੀ ਪਰਮੇਸ਼ਰ ਅਕਾਲ ਪੁਰਖ ਨੂੰ ਸਿਮਰਦਾ ਹਾਂ, ਮੇਰੇ ਲਈ ਹੋਰ ਕੋਈ ਸਵਾਮੀ ਨਹੀਂ ਹੈ, ਮੇਰੇ ਲਈ ਹੋਰ ਕੋਈ ਮਾਲਕ ਨਹੀਂ ਹੈ। ਸਵਾਮੀ ਦਾ ਅਰਥ ਮਾਲਕ ਹੀ ਹੁੰਦਾ, ਹੋਰ ਕੋਈ ਮਾਲਕ ਨਹੀਂ ਹੈ ਮੇਰਾ, ਇੱਕੋ ਹੀ ਮਾਲਕ ਹੈ ਮੇਰਾ। ਕਬੀਰ ਸਾਹਿਬ ਨੇ ਤੇ ਇੱਥੋਂ ਤੱਕ ਸ਼ਬਦ ਵਰਤ ਲਏ, ਆਪਣੇ ਆਪ ਪ੍ਰਥਾ ਹੀ ਉਹਨਾਂ ਨੇ ਵਰਤੇ। ਵੈਸੇ ਉਹਨਾਂ ਆਖਿਆ ਮੈਂ ਕੂਕਰ ਹਾਂ ਰੱਬ ਦਾ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉਂ, ਇੱਕੋ ਦਾ ਹੀ। ਹੁਣ ਕੁੱਤੇ ਵੀ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਹੁੰਦਾ ਹੈ ਜਿਹਦਾ ਕੋਈ ਮਾਲਕ ਹੈ, ਇੱਕ ਹੁੰਦਾ ਹੈ ਜਿਹਦਾ ਕੋਈ ਮਾਲਕ ਨਹੀਂ, ਉਹਨੂੰ ਆਪਾਂ ਇਹ ਕਹਿ ਦਿੰਦੇ ਹਾਂ ਵੀ ਇਹ ਅਵਾਰਾ ਹੈ। ਹੁਣ ਜਿਨ੍ਹਾਂ ਦੇ ਉੱਤੇ ਕੁੰਡਾ ਨਹੀਂ ਨਾ ਹੁੰਦਾ ਉਹਨੂੰ ਅਵਾਰਾ ਹੀ ਕਿਹਾ ਜਾਂਦਾ, ਉਹ ਅਵਾਰਾ ਹੀ ਵੱਜਦਾ ਹੈ, ਕਦੀ ਕਿਤੇ ਕਦੀ ਕਿਤੇ, ਕਦੀ ਕਿਸੇ ਦੇ ਬੂਹੇ ਅੱਗੇ, ਕਦੀ ਕਿਸੇ ਦੇ ਬੂਹੇ ਅੱਗੇ, ਕਦੀ ਕਿਧਰੋਂ ਡਾਂਗਾਂ ਖਾਂਦਾ, ਕਦੀ ਕਿਸੇ ਵੱਲੋਂ ਡਾਂਗਾਂ ਖਾਂਦਾ। ਤੇ ਇੱਕ ਮਾਲਕ ਦਾ ਕੁੱਤਾ ਹੈ, ਕੂਕਰ ਹੈ, ਮਾਲਕ ਨੂੰ ਉਹਦੀ ਫਿਕਰ ਵੀ ਹੈ।
ਉਹਨੂੰ ਫਿਕਰ ਹੈ। ਤਾਂ ਤੇ ਕਬੀਰ ਸਾਹਿਬ ਨੇ ਆਖਿਆ, ਕਬੀਰ ਕੁੱਤੇ ਦੀਆਂ ਦੋ ਉਦਾਹਰਨਾਂ ਬਾਣੀ ਨੇ ਵਰਤੀਆਂ, ਇੱਕ ਉਹਦੀ ਵਫਾਦਾਰੀ ਦੀ ਤੇ ਦੂਜੇ ਪਾਸੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਸੀ, ਦੁਆਰੇ ਦੁਆਰ ਸਵਾਨ ਜਿਉਂ ਡੋਲਤ, ਜਿਵੇਂ ਇੱਕ ਦੁਆਰ ਤੋਂ ਕਦੀ ਦੂਜੇ ਦੁਆਰ ਤੇ ਕਦੀ ਤੀਜੇ ਦਰਬਾਰ ਦੇ ਉੱਤੇ ਅਵਾਰਾ ਕੁੱਤਾ ਡੋਲਦਾ ਫਿਰਦਾ, ਨੈ ਸੁਧ ਰਾਮ ਭਜਨ ਕੀ। ਵੀ ਹੇ ਭਾਈ, ਤੈਨੂੰ ਵੀ ਜਿਹੜੇ ਰਾਮ ਨੂੰ ਤੂੰ ਚੇਤੇ ਕਰਨਾ ਏ ਉਹਦੀ ਕੋਈ ਸੁਧ ਨਹੀਂ ਹੈ, ਕਿਹੜੇ ਰੱਬ ਨੂੰ ਮੈਂ ਚੇਤੇ ਕਰਨਾ ਉਹਦੀ ਕੋਈ ਸੁਧ ਨਹੀਂ ਹੈ, ਤੂੰ ਭੱਜਾ ਹੀ ਫਿਰਦਾ ਕਦੀ ਕਿਸੇ ਦੇ ਦੁਆਰ ਉੱਤੇ ਤੇ ਕਦੀ ਕਿਸੇ ਦੇ ਦੁਆਰ ਉੱਤੇ। ਗੱਲ ਤੇ ਬੜੀ ਸਿੱਧੀ ਸੀ, ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਦੀ ਉਪਾਸ਼ਨਾ ਨਹੀਂ ਕਰਨੀ, ਇੱਕੋ ਹੀ ਮਾਲਕ ਹੈ, ਉਹਦੇ ਹੀ ਦਰ ਦੇ ਉੱਤੇ ਰਹਿਣਾ ਹੈ, ਉਹਦੇ ਦਰ ਉੱਤੇ ਰਹਿਣਾ ਹੈ। ਬਹੁਤ ਸਾਰੀਆਂ ਉਦਾਹਰਨਾਂ ਨੇ। ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਉਹਨਾਂ ਨੇ ਆਖਿਆ, ਬਾਰ ਪਰਾਇਆ ਬੈਸਣਾ, ਪਰਾਇਆ ਦਾ ਅਰਥ ਹੁੰਦਾ ਦੂਜੇ ਦੇ ਬਾਰ ਉੱਤੇ, ਬਾਰ ਦਾ ਅਰਥ ਦਰਵਾਜ਼ਾ ਹੁੰਦਾ। ਬਾਰ ਪਰਾਇਆ ਬੈਸਣਾ ਸਾਈਂ ਮੁਜੈ ਨਾ ਦੇ। ਸ਼ੇਖ ਫਰੀਦ ਸਾਹਿਬ ਪਤਾ ਕੀ ਕਹਿੰਦੇ ਨੇ, ਕਹਿੰਦੇ ਨੇ ਉਹਦੀ ਕਾਹਦੀ ਜ਼ਿੰਦਗੀ ਹੁੰਦੀ ਹੈ ਜਿਹੜਾ ਅੱਜ ਕਿਸੇ ਦਰ ਉੱਤੇ, ਕੱਲ੍ਹ ਨੂੰ ਕਿਸੇ ਦਰ ਉੱਤੇ, ਕਿਸੇ ਦਰ ਉੱਤੇ ਭੜਕਣ ਦੀ ਲੋੜ ਨਹੀਂ। ਕੋ ਅਕਾਲ ਪੁਰਖ ਦੇ ਆਪਾਂ ਸਾਰੇ ਬੱਚੇ ਹਾਂ, ਉਹਦੇ ਪੁਜਾਰੀ ਹਾਂ, ਉਹਨੂੰ ਉਹਦੀ ਉਹੋ ਹੀ ਸਭ ਕੁਝ ਦੇਣ ਵਾਲਾ ਹੈ, ਉਹੋ ਹੀ ਸਾਰਿਆਂ ਦਾ ਮਾਲਕ ਹੈ। ਤੇ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਬਾਰ ਪਰਾਇਆ ਬੈਸਣਾ ਸਾਈ ਮੁਜੈ ਨਾ ਦੇ। ਹੇ ਸਾਈ, ਮੈਂ ਤੇਰੇ ਦਰ ਨੂੰ ਛੱਡ ਕੇ ਕਿਸੇ ਦੂਜੇ ਦੇ ਦਰ ਉੱਤੇ ਨਾ ਬਵਾਂ ਜਾ ਕੇ। ਤੇ ਅਗਲੇ ਬਚਨ ਵਿੱਚ ਸ਼ੇਖ ਫਰੀਦ ਸਾਹਿਬ ਪਤਾ ਕੀ ਕਹਿੰਦੇ ਨੇ, ਕਹਿੰਦੇ ਜੇ ਤੂੰ ਇਹ ਮੈਂ ਰੱਖ ਸੀ, ਤੇ ਜੇ ਮੈਨੂੰ ਏਦਾਂ ਹੀ ਰੱਖਣਾ ਹੈ ਵੀ ਕਦੀ ਮੈਂ ਕਿਸੇ ਦਰ ਉੱਤੇ ਕਦੀ ਕਿਸੇ ਦਰ ਉੱਤੇ, ਤਾਂ ਜੀਓ ਸਰੀਰੋਂ ਲੇ, ਤੇ ਫਿਰ ਕੀ ਹੋਵੇ, ਮੇਰੀ ਮੇਰੇ ਸਰੀਰ ਵਿੱਚੋਂ ਮੇਰੀ ਜਿੰਦ ਨਿਕਲ ਜਾਵੇ, ਪਰ ਮੈਂ ਰਹਿਣਾ ਇੱਕੋ ਦਾ ਬਣ ਕੇ ਚਾਹੁੰਦਾ ਹਾਂ, ਇੱਕੋ ਦਰ ਉੱਤੇ ਰਹਿਣਾ ਚਾਹੁੰਦਾ ਹਾਂ। ਹੁਣ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿ ਸਿਮਰੋਂ ਸੋ ਪ੍ਰਭ ਆਪਣਾ ਸਵਾਮੀ। ਸਿਮਰੋਂ ਦਾ ਅਰਥ ਹੈ ਮੈਂ ਉਹਨੂੰ ਯਾਦ ਕਰਦਾ ਹਾਂ। ਸਗਲ ਘਟਾਂਕਾ ਅੰਤਰ ਜਾਮੀ, ਤੇ ਉਹ ਸਵਾਮੀ ਵੀ ਕਿਹੜਾ ਹੋਵੇ ਮਾਲਕ। ਹੁਣ ਕਈ ਵਾਰ ਆਪਾਂ ਵੀ ਕਹਿੰਦੇ ਜੀ ਇੱਕੋ ਹੀ ਮਾਲਕ ਹੈ ਜੀ, ਬੰਦਾ ਆਮ ਸ਼ਬਦਾਵਲੀ ਤੁਸੀਂ ਬੰਦੇ ਦੀ ਵੇਖੋ, ਬੰਦਾ ਕਹਿੰਦਾ ਜੀ ਮਾਲਕ ਇੱਕੋ ਹੀ ਹੈ ਸਾਰੇ ਸੰਸਾਰ ਦਾ, ਪਰ ਕੀ ਸੱਚੀ ਇੱਕੋ ਹੁੰਦਾ ਹੈ? ਇੱਥੇ ਕੋਈ ਕਿਸੇ ਨੂੰ ਮਾਲਕ ਬਣਾਈ ਫਿਰਦਾ ਤੇ ਕੋਈ ਕਿਸੇ ਨੂੰ ਬਣਾਈ ਫਿਰਦਾ। ਸਿੱਖ ਦੀ ਜ਼ਿੰਦਗੀ ਦਾ ਮਾਲਕ ਕੇਵਲ ਇੱਕ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਹੈ ਬਾਣੀ, ਕਿਉਂਕਿ ਉਸੇ ਨਿਰੰਕਾਰ ਦੀ ਸਿਫਤਸਲਾਹ ਕਰਦੀ ਹੈ। ਇਸ ਬਾਣੀ ਤੋਂ ਬਿਨਾਂ ਉਹਦਾ ਹੋਰ ਕੋਈ ਮਾਲਕ ਨਹੀਂ ਹੈਗਾ। ਤੇ ਜਿੱਦਣ ਅਸੀਂ ਬਾਣੀ ਨਾਲੋਂ ਟੁੱਟਦੇ ਹਾਂ ਫਿਰ ਮਾਲਕ ਕਈ ਬਣ ਜਾਂਦੇ ਨੇ ਸਾਡੇ, ਕਈ ਇੱਕ ਨਹੀਂ ਰਹਿੰਦੇ। ਛੁੱਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆ ਕਹੁ ਨਾਨਕ ਸੌ ਨਾਂ। ਸੌ ਨਾਂ ਦਾ ਮਤਲਬ ਹੁੰਦਾ ਹੈ ਸੌ ਖਸਮ ਬਣ ਗਏ, ਤੇ ਮੇਰਾ ਤੇ ਖਸਮ ਇੱਕੋ ਹੀ ਹੈ ਜਿਹਦੇ ਬਾਰੇ ਮੈਨੂੰ ਆਸਾ ਕੀ ਵਾਰ ਵਿੱਚ ਮਹਾਰਾਜ ਨੇ ਆਖਿਆ, ਜਿਹੜੇ ਉਸ ਸਵਾਮੀ ਅਕਾਲ ਪੁਰਖ ਨੂੰ ਛੱਡ ਜਾਂਦੇ ਨੇ ਉਹ ਡੁੱਬ ਜਾਂਦੇ ਨੇ। ਖਸਮ ਛੋੜ ਦੂਜੇ ਲੱਗੇ, ਜਿਹੜੇ ਇਸ ਖਸਮ ਨੂੰ ਛੱਡ ਕੇ ਇਸ ਸਵਾਮੀ ਨੂੰ ਛੱਡ ਕੇ ਕਿਸੇ ਦੂਜੇ ਨਾਲ ਲੱਗ ਜਾਂਦੇ ਨੇ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ, ਉਹ ਡੁੱਬ ਜਾਂਦੇ ਨੇ। ਸਤਿਗੁਰੂ ਹੈ ਬੋਇਥਾ ਵਿਰਲੈ ਕਿਨੈ ਵਿਚਾਰਿਆ। ਗੁਰੂ ਹੀ ਬੋਇਥ ਹੈ, ਜਹਾਜ਼ ਹੈ, ਕੋਈ ਵਿਰਲਾ ਹੀ ਹੈ ਜਿਹੜਾ ਇਸ ਗੱਲ ਦੀ ਸਮਝ ਪ੍ਰਾਪਤ ਕਰਦਾ। ਸਤਿਗੁਰੂ ਮਹਾਰਾਜ ਨੇ ਪਹਿਲੇ ਬਚਨ ਵਿੱਚ ਗੱਲ ਆਖੀ, ਗੁਰ ਆਪਣੇ ਉੱਪਰ ਬਲ ਜਾਈਐ। ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਣਾ, ਕੁਰਬਾਨ ਜਾਣਾ, ਕਿਉਂਕਿ ਇਹੋ ਗੁਰੂ ਹੈ ਜਿਹਨੇ ਮੈਨੂੰ ਇੱਕ ਅਕਾਲ ਪੁਰਖ ਦੀ ਸੋਝੀ ਦਿੱਤੀ, ਜਿਹਨੇ ਦੱਸਿਆ ਵੀ ਉਹਦਾ ਹੀ ਸਿਮਰਨ ਕਰਨਾ, ਉਹਦਾ ਹੀ ਚਿੰਤਨ ਕਰਨਾ ਹੈ। ਪਹਿਲਾਂ ਮੈਂ ਭਟਕਦਾ ਫਿਰਦਾ ਸੀ, ਹੁਣ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ। ਇਹਨੇ ਮੈਨੂੰ ਗਿਆਨ ਦੇ ਦਿੱਤਾ, ਸਮਝ ਦੇ ਦਿੱਤੀ, ਵਿਵੇਕ ਬੁੱਧ ਦੇ ਦਿੱਤੀ। ਤਾਂ ਹੀ ਤੇ ਮਹਾਰਾਜ ਵਾਰ ਵਾਰ ਇਹ ਗੱਲ ਕਹਿੰਦੇ ਨੇ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ,
ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ। ਮੈਂ ਆਪਣੇ ਗੁਰੂ ਤੋਂ ਬਲਿਆਰ ਜਾਣਾ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਇਸ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਹੈ। ਗੁਰ ਕੀ ਮਤ ਤੂੰ ਲੈ ਆਣੇ, ਗੁਰੂ ਦੀ ਮਤ ਧਾਰਨ ਕਰ। ਭਗਤ ਬਿਨਾ ਬਹੁ ਡੁੱਬੇ ਸਿਆਣੇ। ਜਿਹੜੇ ਆਪਣੇ ਆਪ ਵਿੱਚ ਸਿਆਣੇ ਬਣਦੇ ਸੀ, ਜਦੋਂ ਉਹਨਾਂ ਨੇ ਗੁਰੂ ਦੀ ਮਤ ਧਾਰਨਾ ਕੀਤੀ, ਉਹ ਡੁੱਬ ਗਏ। ਤੁਸੀਂ ਦੁਨਿਆਵੀ ਕਿੱਤੇ ਵਿੱਚ ਵੀ ਵੇਖੋ ਜੀ, ਜਿੰਨੇ ਕੋਈ ਗੁਰੂ ਧਾਰਨ ਨਹੀਂ ਨਾ ਕੀਤਾ, ਜਿਹੜਾ ਸਿਰਫ ਕਈ ਵਾਰ ਦੇਖਾ ਦੇਖੀ ਕਹਿੰਦਾ ਮੈਂ ਵੀ ਆਹ ਕੰਮ ਕਰ ਲਊਂਗਾ, ਉਹ ਆਪਣਾ ਵੀ ਨੁਕਸਾਨ ਕਰਦਾ ਤੇ ਜਿੱਥੇ ਲੱਗਾ ਹੁੰਦਾ ਉਹਨਾਂ ਦਾ ਵੀ ਕਰ ਜਾਂਦਾ। ਜਿਹੜਾ ਅਣਸਿੱਖਿਆ ਬੰਦਾ ਹੈ, ਜਿਹਨੇ ਕਿਤੇ ਉਹ ਐਜੂਕੇਸ਼ਨ ਨਹੀਂ ਲਈ, ਟ੍ਰੇਨਿੰਗ ਨਹੀਂ ਲਈ, ਉਹਨੇ ਆਪਣਾ ਨੁਕਸਾਨ ਵੀ ਕਰ ਜਾਣਾ ਹੈ ਤੇ ਉਹਨੇ ਦੂਜੇ ਦਾ ਵੀ ਕਰ ਜਾਣਾ ਹੈ। ਜਿਵੇਂ ਦੁਨਿਆਵੀ ਗਿਆਨ ਲਈ ਸਾਨੂੰ ਚੰਗੇ ਉਸਤਾਦ ਦੀ ਲੋੜ ਪੈਂਦੀ ਹੈ, ਇੱਦਾਂ ਹੀ ਅਧਿਆਤਮਿਕ ਗਿਆਨ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਪਾਸੋਂ ਮਿਲਦਾ ਹੈ। ਇਹੋ ਹੀ ਉਸਤਾਦ ਹੈ, ਹੋਰ ਕੋਈ ਨਹੀਂ ਜੀ ਹੈਗਾ, ਇਹ ਵੀ ਚੇਤੇ ਰੱਖ ਲਓ। ਬਾਕੀ ਉਸਤਾਦਾਂ ਵਿੱਚ ਦੁਨੀਆਂ ਦੇ ਉਸਤਾਦਾਂ ਦੀਆਂ ਕਮੀਆਂ ਚੱਲ ਜਾਂਦੀਆਂ ਨੇ, ਮੈਂ ਇਹ ਨਹੀਂ ਕਹਿ ਰਿਹਾ ਉਹਨਾਂ 'ਚ ਕਮੀ ਹੋਣੀ ਚਾਹੀਦੀ ਹੈ। ਕਮੀ ਇੱਦਾਂ ਚੱਲ ਜਾਂਦੀ ਹੈ ਵੀ ਜਿਹੜਾ ਤੁਹਾਨੂੰ ਕੰਮ ਸਿਖਾ ਰਿਹਾ ਹੈ ਨਾ, ਫਿਰ ਤੁਸੀਂ ਇਹ ਨਹੀਂ ਵੇਂਦੇ ਉਹਦਾ ਪਰਿਵਾਰ ਕਿੱਦਾਂ ਦਾ ਹੈ, ਉਹਦਾ ਆਪਣਾ ਐਟੀਟਿਊਡ ਆਪਣਾ ਵਿਹਾਰ ਕਿੱਦਾਂ ਦਾ ਹੈ। ਪਰ ਜਿਹੜਾ ਧਾਰਮਿਕ ਤੌਰ ਉੱਤੇ ਬੰਦਾ ਗਿਆਨ ਦਿੰਦਾ ਹੋਵੇ ਤੇ ਉਹਦਾ ਆਪਣਾ ਕਿਰਦਾਰ ਨਾ ਕੋਈ ਹੋਵੇ, ਤੇ ਫਿਰ ਤੁਹਾਡੀ ਵੀ ਘਾੜਤ ਘੜੀ ਨਹੀਂ ਜਾ ਸਕਦੀ। ਇਸ ਕਰਕੇ ਫਿਰ ਕਿਹੜਾ ਐਸਾ ਗੁਰੂ ਹੈ ਜਿਹਦੇ ਉੱਤੇ ਭਰੋਸਾ ਕੀਤਾ ਜਾ ਸਕੇ, ਤੇ ਉਹ ਸ਼ਬਦ ਗੁਰੂ ਹੀ ਹੈ, ਹੋਰ ਕੋਈ ਨਹੀਂ ਹੈਗਾ। ਨਾ ਕੋਈ ਪ੍ਰਚਾਰਕ, ਨਾ ਬਾਬਾ, ਨਾ ਕਥਾਵਾਚਕ, ਕੋਈ ਨਹੀਂ। ਉਹ ਇੱਕੋ ਹੀ ਗੁਰੂ ਹੈ ਜਿਹਦੇ ਉੱਤੇ, ਜਿਹਦੇ ਕਿਰਦਾਰ ਦੇ ਵਿੱਚ ਥੋੜੀ ਜਿੰਨੀ ਵੀ ਕੋਈ ਤਰੇੜ ਨਹੀਂ ਹੈਗੀ, ਉਹ ਸਾਡਾ ਸ਼ਬਦ ਗੁਰੂ ਹੀ ਹੈ। ਇਸ ਕਰਕੇ ਅਸੀਂ ਕਹਿ ਦਿੰਦੇ ਹਾਂ ਜੀ ਗੁਰੂ ਦੀ ਲੋੜ ਬੜੀ ਹੈ, ਪਰ ਇਹ ਚੇਤੇ ਰੱਖੋ ਵੀ ਗੁਰੂ ਹੋਵੇ ਕਿਹੜਾ ਫਿਰ, ਕਿਉਂਕਿ ਹਰ ਬੰਦੇ ਨੇ ਆਪੋ ਆਪਣਾ ਗੁਰੂ ਵੀ ਫਿਰ ਬਣਾ ਲਿਆ। ਸਾਡੇ ਲਈ ਗੁਰੂ ਜਿਹੜਾ ਹੈ ਉਹ ਸ਼ਬਦ ਹੈ, ਸ਼ਬਦ ਨੂੰ ਕੋਈ ਤਰੇੜ ਨਹੀਂ ਹੈਗੀ। ਬੰਦਿਆਂ ਦੀ ਪਰਸਨੈਲਿਟੀ ਵਿੱਚ ਮੁਸ਼ਕਲਾਂ ਹੋ ਜਾਂਦੀਆਂ ਨੇ, ਪਰ ਸ਼ਬਦ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ। ਇਸ ਕਰਕੇ ਸਿੱਖੀ ਵਿੱਚ ਫਿਜ਼ੀਕਲ ਰੂਪ ਵਿੱਚ ਬੋਡੀ ਨੂੰ ਗੁਰੂ ਨਹੀਂ ਕਿਹਾ ਜਾਂਦਾ, ਕਿਉਂਕਿ ਸਰੀਰ ਜਿੰਨਾ ਚਿਰ ਜੀਂਦਾ ਹੈ ਉਹਦੇ ਵਿੱਚ ਹਜ਼ਾਰਾਂ ਕਮੀਆਂ ਬਣਨ ਦੀ ਸੰਭਾਵਨਾ ਹੁੰਦੀ ਹੈ। ਕਿਹਦੇ ਕਿਹਦੇ ਵੱਲ ਭੜਕੋਗੇ, ਕਿਹਦੇ ਕਿਹਦੇ ਵੱਲ ਭੱਜੋਗੇ? ਤੁਸੀਂ ਇੱਕ ਸਰੀਰ ਨੂੰ ਗੁਰੂ ਮੰਨੋਗੇ, ਕੱਲ੍ਹ ਨੂੰ ਉਹ ਮਰ ਜਾਵੇਗਾ, ਫਿਰ ਦੂਜਾ ਲੱਭਣਾ ਪਵੇਗਾ, ਉਹ ਮਰੇਗਾ ਫਿਰ ਤੀਜਾ ਲੱਭਣਾ ਪਵੇਗਾ। ਇੱਕ ਰਾਮ ਮਸਕੀਨ ਸਾਹਿਬ ਨੂੰ ਨਾ ਇਹਨਾਂ ਰਾਧਾ ਸਵਾਮੀਆਂ ਨੇ ਇੱਕ ਗੱਲ ਆਖੀ ਸੀ, ਕਹਿੰਦੇ ਜੀ ਸਰੀਰ ਦੀ ਤੇ ਬਹੁਤ ਲੋੜ ਹੈ, ਸਰੀਰ ਇਹ ਕਹਿੰਦੇ ਨੇ ਵੀ ਸ਼ਬਦ ਨਹੀਂ ਸਰੀਰ ਗੁਰੂ ਹੈ, ਕਿਉਂਕਿ ਸਰੀਰ ਨਹੀਂ ਦੱਸਣਾ ਨਾ, ਸਰੀਰ ਨਹੀਂ ਦੱਸਣਾ। ਉਹਨਾਂ ਨੇ ਗੱਲ ਬੜੀ ਕਮਾਲ ਦੀ ਆਖੀ, ਚਰਚਾ ਚੱਲ ਪਈ ਬੜੀ, ਉਹ ਵੀਡੀਓ ਉਹਨਾਂ ਦੀ ਵਾਇਰਲ ਵੀ ਹੋਈ ਸੀ। ਉਹਨਾਂ ਨੇ ਪੁੱਛਿਆ ਰਾਧਾ ਸਵਾਮੀਆਂ ਨੂੰ, ਉਹਨਾਂ ਨੇ ਸਵਾਲ ਕੀਤਾ, ਕਿਉਂਕਿ ਰਾਧਾ ਸਵਾਮੀ ਇਸ ਚੀਜ਼ ਦਾ ਜ਼ਿਕਰ ਕਰਦੇ ਨੇ ਵੀ ਸਰੀਰਕ ਤੌਰ 'ਤੇ ਗੁਰੂ ਦਾ ਹੋਣਾ ਬੜਾ ਜ਼ਰੂਰੀ ਹੈ। ਅਤੇ ਮਸਕੀਨ ਸਾਹਿਬ ਨੇ ਉਹਨਾਂ ਨੂੰ ਸਵਾਲ ਕੀਤਾ ਵੀ ਹੁਣ ਤੁਹਾਡਾ ਸਰੀਰਕ ਤੌਰ 'ਤੇ ਕੌਣ ਗੁਰੂ ਹੈ? ਉਹ ਕਹਿੰਦਾ ਜੀ ਫਲਾਨਾ ਫਲਾਨਾ ਹੁਣ ਡੇਰੇ ਦਾ ਮੁਖੀ ਹੈ। ਕਹਿੰਦਾ ਜੀ ਅੱਛਾ, ਜੇ ਤੁਸੀਂ ਉਸ ਤੋਂ ਜਿਹੜਾ ਪਹਿਲਾਂ ਸੀ ਉਹਦੇ ਬਾਰੇ ਦੱਸਣਾ ਹੋਵੇ, ਕਹਿੰਦਾ ਜੀ ਪਹਿਲਾਂ ਫਲਾਨਾ ਸੀ ਉਹ ਮਰ ਗਿਆ, ਪਹਿਲਾਂ ਇਸ ਤੋਂ ਪਹਿਲਾਂ ਇੱਕ ਫਲਾਨਾ ਗੁਰੂ ਸੀ ਉਹ ਮਰ ਗਿਆ। ਕਹਿੰਦਾ ਇਹਦਾ ਮਤਲਬ ਤੁਹਾਡਾ ਗੁਰੂ ਮਰ ਗਿਆ? ਤੇ ਤੁਸੀਂ ਇਹ ਕਹੋਗੇ ਵੀ ਗੁਰੂ ਮਰ ਗਿਆ ਫਿਰ? ਹੁਣ ਬੜੀ ਅਚੰਬਤ ਜੀ ਗੱਲ ਹੈ ਆਪਣੇ ਆਪ ਦੇ ਵਿੱਚ ਵੀ ਗੁਰੂ ਤੇ ਮਰਦਾ ਹੀ ਨਹੀਂ, ਗੁਰੂ ਨਹੀਂ ਮਰਦਾ। ਕਹਿੰਦਾ ਅੱਛਾ, ਜੇ ਉਹਨੂੰ ਮਿਲਣਾ ਹੋਵੇ, ਜਿਹੜਾ ਮਰਿਆ ਹੋਇਆ ਉਹਨੂੰ ਮਿਲਣਾ ਹੋਵੇ ਤੇ ਕਿਵੇਂ ਮਿਲੋਗੇ? ਕਹਿੰਦੇ ਜੀ ਸਾਡੇ ਬਾਬੇ ਦੀਆਂ ਰਿਕਾਰਡਿੰਗਾਂ ਹੈਗੀਆਂ ਨੇ, ਸਮਝਿਓ ਰਿਕਾਰਡਿੰਗ ਹੈਗੀ ਹੈ, ਉਹਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਹੈਗੀਆਂ ਨੇ, ਉੱਥੋਂ ਮਿਲ ਲਓ। ਕਹਿੰਦੇ ਫਿਰ ਇਹੋ ਤੇ ਗੱਲ ਅਸੀਂ ਕਹਿ ਰਹੇ ਹਾਂ ਵੀ ਤੁਸੀਂ ਖੁਦ ਹੀ ਮੰਨ ਗਏ ਵੀ ਸ਼ਬਦ ਨਾਲ ਹੀ ਚੱਲਿਆ
ਜਾ ਸਕਦਾ। ਸਰੀਰ ਤੇ ਖਤਮ ਹੋ ਜਾਣੇ ਨੇ, ਸਰੀਰ ਤੇ ਮੁੱਕ ਜਾਣੇ ਨੇ, ਤੇ ਫਿਰ ਗੁਰੂ ਸਾਡਾ ਕਿੱਡਾ ਸਿਆਣਾ ਸੀ, ਉਹ ਤੁਹਾਨੂੰ ਪਹਿਲਾਂ ਹੀ ਕਿਹਦੇ ਲੜ ਲਾ ਗਿਆ, ਸ਼ਬਦ ਦੇ ਲੜ। ਤੇ ਹੁਣ ਆਪਾਂ ਵੇਖਦੇ ਹੀ ਆ ਨਾ, ਡੇਰੇਦਾਰ ਜਾਂ ਜਿਹੜੇ ਆਪਣੇ ਆਪ ਨੂੰ ਗੁਰੂ, ਉਹ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਦੇ ਇਨਫਲੂਐਂਸ ਵਿੱਚ ਹੁੰਦੇ ਨੇ, ਉਹਦੇ ਪ੍ਰਭਾਵ ਵਿੱਚ ਹੁੰਦੇ ਨੇ। ਐਸਾ ਵਾਪਰਦਾ ਕਿਉਂਕਿ ਹਿਊਮਨ ਨੇਚਰ ਹੈ ਸਰੀਰਕ ਤੌਰ ਉੱਤੇ। ਉਹਨਾਂ 'ਚ ਹਜ਼ਾਰਾਂ ਕਮੀਆਂ ਆਉਣਗੀਆਂ, ਇੱਕ ਮਰੇਗਾ ਦੂਜਾ ਲੱਭੋਗੇ, ਦੂਜਾ ਮਰੋਗੇ ਤੀਜਾ ਲੱਭੇਗਾ, ਤੀਜਾ ਚੌਥਾ। ਗੁਰੂ ਸਾਹਿਬ ਨੇ ਆਖਿਆ ਤੁਹਾਨੂੰ ਮੈਂ ਸਰੀਰਾਂ ਦੇ ਚੱਕਰਾਂ 'ਚੋਂ ਬਾਹਰ ਕੱਢ ਕੇ ਐਸਾ ਖਜ਼ਾਨਾ ਦੇ ਚੱਲਿਆ, ਤੁਸੀਂ ਅੱਧੀ ਰਾਤ ਵੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲੱਗ ਪਓ ਤੇ ਕੋਈ ਗੱਲ ਨਹੀਂ, ਅੱਧੀ ਰਾਤ ਨੂੰ ਵੀ ਇਹ ਥੱਕਦਾ ਨਹੀਂ। ਤੇ ਤੁਹਾਨੂੰ ਗੁਰੂ ਵੀ ਐਸਾ ਦੇ ਕੇ ਚੱਲਿਆ ਜਿਹੜਾ ਭਗਤਾਂ ਦਾ ਵੀ ਗੁਰੂ ਸੀ, ਆਦਿ ਜੁਗਾਦੀ ਸਗਲ ਭਗਤ, ਜਿਹੜਾ ਗੁਰੂ ਅਰਜਨ ਸਾਹਿਬ ਦਾ ਵੀ ਗੁਰੂ ਹੈ, ਜਿਹੜਾ ਗੁਰੂ ਨਾਨਕ ਸਾਹਿਬ ਦਾ ਵੀ ਗੁਰੂ ਹੈ, ਜਿਹਦਾ ਪ੍ਰਕਾਸ਼ ਤੇ ਹੋਇਆ ਹੈ। ਪਰ ਇਹਦਾ ਕਦੀ ਵੀ ਉਹ ਦਿਨ ਨਹੀਂ ਆਊਗੀ, ਹੁਣ ਸਿੱਖ ਕੌਮ ਵਿੱਚ ਰਹਿੰਦੀ ਹਯਾਤੀ ਤੱਕ ਸਿੱਖ ਕਦੀ ਇਹ ਨਹੀਂ ਕਹਿ ਸਕਦੇ ਸਾਡਾ ਗੁਰੂ ਮਰ ਗਿਆ, ਅਸੀਂ ਨਹੀਂ ਕਹਿ ਸਕਦੇ। ਅਸੀਂ ਇਹ ਤੇ ਕਵਾਂਗੇ ਵੀ ਗੁਰੂ ਦਾ ਪ੍ਰਕਾਸ਼ ਹੋਇਆ, ਅਸੀਂ ਇਹ ਨਹੀਂ ਕਵਾਂਗੇ ਵੀ ਗੁਰੂ ਮਰ ਵੀ ਗਿਆ, ਕਿਉਂਕਿ ਸ਼ਬਦ ਕਦੀ ਮਰਦਾ ਨਹੀਂ ਹੈ। ਸ਼ਬਦ ਨਾਲ ਜੋੜ ਦਿੱਤਾ, ਸ਼ਬਦ ਗੁਰੂ ਸੁਰਤ ਤੋਂ ਨਾ ਚੇਲਾ, ਸ਼ਬਦ ਨਾਲ ਜੋੜ ਦਿੱਤਾ। ਪੀੜੀਆਂ ਬਦਲ ਗਈਆਂ, ਸ਼ਬਦ ਉਹੀ ਹੈ ਵੇਖੋ, ਉਹ ਸ਼ਬਦ। ਤੇ ਫਿਰ ਐਨ ਬਿਲਕੁਲ ਵੈਲੀਡੇਟ ਹੈ, ਗੁਰੂ ਸਾਹਿਬ ਨੇ ਆਪ ਕੀਤਾ ਹੈ, ਤੇ ਤੁਹਾਨੂੰ ਲੜ ਵੀ ਉਹਦੇ ਆਪ ਹੀ ਲਾ ਕੇ ਗਏ ਨੇ। ਸੋ ਸਾਡੇ ਲਈ ਮਹਾਰਾਜ ਕਿੰਨੀ ਵਾਰ ਬਚਨ ਬਾਣੀ ਚਾਹੇ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਤੇ ਹੁਣ ਅਗਲੀ ਗੱਲ ਵੀ ਸਰੀਰ ਦੀ ਲੋੜ ਵੀ ਹੈਗੀ ਹੈ, ਵੀ ਸਰੀਰ ਦੀ ਲੋੜ ਲਈ ਬਾਬੇ ਨੇ ਕੋਈ ਇੱਕ ਗੁਰੂ ਨਹੀਂ ਚੁਣਿਆ। ਉਹਨੇ ਆਖਿਆ ਜਿਹੜਾ ਵੀ ਬਾਣੀ ਨੂੰ ਪੜ੍ਹੇਗਾ, ਵਿਚਾਰੇਗਾ, ਅੱਗੇ ਪ੍ਰਚਾਰੇਗਾ, ਉਹ ਸਰੀਰ ਹੋ ਗਿਆ। ਤਾਂ ਹੀ ਨਾ ਸਾਡੇ ਵਿੱਚ ਸਿਰਫ ਦੋ ਹੀ ਉਪਾਧੀਆਂ ਹੁੰਦੀਆਂ ਸੀ ਵੈਸੇ ਗੁਰੂ ਘਰਾਂ ਦੇ ਵਿੱਚ, ਜਾਂ ਰਾਗੀ ਹੁੰਦੇ ਸੀ ਜਾਂ ਗ੍ਰੰਥੀ ਹੁੰਦੇ ਸੀ, ਹੋਰ ਤਾਂ ਕੋਈ ਵੀ ਨਹੀਂ ਸੀ ਹੈਗਾ। ਵੱਧ ਤੋਂ ਵੱਧ ਕੋਈ ਉਦਾਸੀ ਸੀ, ਚਲੋ ਕਥਾਵਾਚਕ ਆਪਾਂ ਕਹਿੰਦੇ। ਸਾਡੇ ਵਿੱਚ ਕੋਈ ਹੋਰ ਉਪਾਧੀ ਨਹੀਂ ਸੀ ਗੁਰੂ ਘਰ ਦੇ ਵਿੱਚ ਨਾ, ਜਿਹੜੀ ਗੁਰੂ ਸਾਹਿਬ ਵੱਲੋਂ ਪ੍ਰਮਾਣਿਤ ਹੈ, ਇਹ ਸਮਝ ਲਓ, ਉਹ ਪਦਵੀ ਜਾਂ ਗ੍ਰੰਥੀ ਦੀ ਹੈ ਜਾਂ ਭਾਈ ਸਾਹਿਬ ਦੀ ਹੈ ਤੇ ਜਾਂ ਰਾਗੀਆਂ ਦੀ ਹੈ, ਹੋਰ ਤੇ ਕੋਈ ਹੈ ਹੀ ਕੋਈ ਨਹੀਂ। ਕਦੀ ਤੁਸੀਂ ਵੇਖਿਆ ਵੀ ਗੁਰੂ ਅਰਜਨ ਸਾਹਿਬ ਨੇ ਇਹ ਆਖਿਆ ਹੋਵੇ ਵੀ ਗੁਰਦੁਆਰਿਆਂ ਵਿੱਚ ਇੱਕ ਬ੍ਰਹਮ ਗਿਆਨੀ ਵੀ ਬੈਠਿਆ ਕਰੇਗਾ, ਇੱਕ ਸੰਤ ਵੀ ਹੋਇਆ ਕਰੇਗਾ ਇੱਥੇ, ਇੱਕ ਸ਼੍ਰੀ ਸ਼੍ਰੀ 1008 ਮਹੰਤ ਵੀ ਹੋਇਆ ਕਰੇਗਾ ਨਾ। ਉੱਥੇ ਕੀ ਹੈ, ਇੱਕ ਗ੍ਰੰਥ ਹੈ ਤੇ ਗ੍ਰੰਥ ਨੂੰ ਇੰਟਰਪ੍ਰੇਟ ਕਰਨ ਵਾਲਾ ਇੱਕ ਗ੍ਰੰਥੀ ਹੈ, ਤੇ ਉਸੇ ਗ੍ਰੰਥ ਦੀ ਬਾਣੀ ਨੂੰ ਗਾਉਣ ਵਾਲਾ ਇੱਕ ਰਾਗੀ ਜਥਾ ਹੈ ਬਸ, ਤੇ ਇਤਿਹਾਸ ਨੂੰ ਪੜ੍ਹਨ ਵਾਲਾ ਢਾਡੀ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ। ਗੁਰੂ ਦੀ ਸ਼ੋਭਾ ਵਿੱਚ ਕਵਿਤਾ ਲਿਖਣ ਵਾਲਾ ਇੱਕ ਕਵੀ ਹੈ, ਪਰ ਗੁਰੂ ਸਾਹਿਬ ਨੇ ਕੋਈ ਐਸਾ ਨਹੀਂ ਥਾਪਿਆ, ਹੋਰ ਕੋਈ ਨਹੀਂ ਥਾਪਿਆ। ਪਰ ਅੱਜ ਕਈ ਚੀਜ਼ਾਂ ਹੋ ਗਈਆਂ, ਕਈ ਚੀਜ਼ਾਂ ਅਸੀਂ ਜੋੜ ਲਈਆਂ, ਜੁੜ ਗਈਆਂ। ਸੋ ਜਿਹੜਾ ਇਤਿਹਾਸਕ ਤੌਰ 'ਤੇ ਜਿਹੜਾ ਡੈਜੀਗਨੇਸ਼ਨ ਹੈ, ਉਹ ਤਾਂ ਇਹੋ ਹੀ ਹੈ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਮਹਾਰਾਜ ਨੇ ਕੀਤਾ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਉਹਨਾਂ ਨੇ ਥਾਪਿਆ, ਹੋਰ ਤਾਂ ਕੋਈ ਨਹੀਂ ਨਾ ਹੈਗਾ। ਇਤਿਹਾਸਕ ਤੌਰ 'ਤੇ ਇਹੋ ਹੀ ਹੈ ਵੀ ਭਾਈ ਗੁਰਦਾਸ ਜੀ ਗੁਰਬਾਣੀ ਦੇ ਵਿਆਖਿਆਕਾਰ ਸਨ, ਉਹ ਕਥਾ ਕਰਦੇ ਸਨ, ਹੋਰ ਤਾਂ ਕੋਈ ਨਹੀਂ ਹੈਗਾ। ਜੇ ਤੁਸੀਂ ਲਾ ਇਤਿਹਾਸਕ ਤੌਰ 'ਤੇ ਇਹੋ ਹੀ ਹੈ ਵੀ ਇੱਕ ਸੱਤਾ ਅਤੇ ਬਲਵੰਡਾ ਗੁਰੂ ਘਰ ਦੇ ਰਬਾਬੀ ਸਨ, ਕੀਰਤਨੀਏ ਸਨ, ਹੋਰ ਕੋਈ ਨਹੀਂ ਹੈਗਾ। ਸੋ ਗੁਰੂ ਕਿਰਪਾ ਕਰੇ, ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਮੈਂ ਆਪਣੇ ਗੁਰੂ ਤੋਂ ਬਲਿਆਰ ਜਾਂਦਾ। ਅਤੇ ਗੁਰੂ ਕੌਣ ਹੈ, ਗੁਰੂ ਹੈ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ, ਹੋਰ ਕੋਈ ਨਹੀਂ। ਉਦਾਂ ਗੁਰੂ ਬਹੁਤ ਹੋਣਗੇ, ਬੜੇ ਗੁਰੂ ਨੇ। ਗੋਰੇ ਆਪਣੇ ਉੱਪਰ ਬਲ ਜਾਈਏ, ਆਪਣੇ ਗੁਰੂ ਤੋਂ ਬਲਿਆਰ ਜਾਇਆ ਕਰੋ, ਸਦਕੇ ਜਾਇਆ ਕਰੋ, ਇਹਦੇ ਨਾਲ ਦਾ ਕੋਈ ਨਹੀਂ ਹੈਗਾ। ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਦਾ ਗੁਰੂ ਕੋਈ ਨਹੀਂ ਹੈਗਾ। ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਅੱਛਾ ਤੁਸੀਂ ਅੰਦਾਜ਼ਾ ਲਓ ਵੀ ਜੇ ਗੁਰੂ ਅਰਜਨ ਸਾਹਿਬ ਮਹਾਰਾਜ ਵਰਗੀ ਸ਼ਖਸੀਅਤ ਕਹਿੰਦੀ ਹੈ ਵੀ ਮੈਂ ਆਪਣੇ ਗੁਰੂ ਤੋਂ ਬਲਿਆਰ ਜਾਂਦਾ, ਤੇ ਉਹ ਕਿਹਦੇ ਬਾਰੇ ਕਹਿੰਦੇ ਹੋਣਗੇ? ਆਪਾਂ ਕਦੀ ਇੱਦਾਂ ਸੋਚ ਕੇ ਤੇ ਵੇਖੀਏ, ਜਿਹੜੇ ਗੁਰੂ ਅਰਜਨ ਸਾਹਿਬ ਆਪ ਤੱਤੀਆਂ ਤਵੀਆਂ ਤੇ ਬੈਠੇ ਨੇ, ਜਦੋਂ ਆਪ ਕਹਿੰਦੇ ਨੇ ਵੀ ਮੈਂ ਆਪਣੇ ਗੁਰੂ ਤੋਂ ਬਲਿਆਰ ਜਾਂਦਾ, ਤੇ ਉਹ ਕਿਹਦੇ ਬਾਰੇ ਕਹਿੰਦੇ ਨੇ?
कौन हो सकता है उन्हों का गुरु। जदों गुरु नानक साहब महाराज कहते हैं मैं गुरु तो बलिहार जाना, उन्हों का गुरु केड़ा हो सकता है? बाणी चो जवाब मिलेगा, महाराज की बाणी च आता है अपरंपर पार ब्रह्म परमेश्वर नानक गुर मिलिया सोई जियो। आख्या गुरु नानक का गुरु परमेश्वर आप है, रब आप है, उहदा होर कोई गुरु नहीं है। कबीर का गुरु केड़ा है? कबीर का गुरु भी रब आप है, होर कोई गुरु नहीं है उहदा। ये जिहड़े पुरख सन ना, इहनू थोड़ा जिहा आपां इहनू एक्सप्लेन कर लैने, गल समझ लग जाएगी। आम एक गल प्रचलित है भी न्यूटन दे लॉ ने उन्हें जिहड़े जिहड़ा लॉ गुरुताकर्षण जिहड़ा धरती, हुण गुरता आकर्षण ते धरती च पहला ही हैगा, न्यूटन तो पहला भी हैगा, पर उन्हूं उहदा फाउंडर कहा जांदा। ते उह एक दिन रुख दे थले पिया सी, उन्हें की वेख्या भी एक सेब टुट के धरती वल डिगा, भी ये थले नहीं क्यों आया। न्यूटन ने वह चीज भरी नहीं धरती दे विच, धरती विच वह चीज पहला ही सी, उन्हें लोगों के सामने रखी ते उन्हूं दुनिया ने की कहा भी यह न्यूटन का लॉ है। लॉ न्यूटन का नहीं है, लॉ तो कुदरत पिया हो पहले ही, मतलब उन्हें वह चीज थोड़े सामने एक तुहानू सोचन लाया भी आ धरती आ रीजन है, आ कारण है, सारा उन्हें ज्ञान दिता। अच्छा फिर उस लॉ तो बाद अज उत्ते पीएचडियां होंदियां ने, अज उहदे उत्ते दुनिया चल रही है अगे तो अगे, है ना। हुण उसे लॉ नूं एक स्टूडेंट स्कूल में जाके पढ़ता, पर न्यूटन नूं किते पढ़न की लोड़ नहीं सी पई, उन्हें आप सोचा सी, उन्हें आप उन्हूं समझिया सी। बाबे नानक नूं किते पढ़न की लोड़ नहीं पई, कबीर नूं किते पढ़न की लोड़ नहीं पई, उन्होंने माहौल विच्चों उस चीज़ नूं समझ लिया। पर असी क्योंकि घट बुद्धि वाले हाँ, सानू पढ़न की लोड़ पैंदी है। हुण जे सानू पढ़न की लोड़ पैंदी है तो साडे लई यूनिवर्सिटी गुरद्वारा है, साडे लई कॉलेज गुरद्वारा है, तो असी जिवें दुनिया न्यूटन के पिछे पिछे अगे विद्यार्थी चलते हैं, असी अपने बाबे गुरु नानक के पिछे पिछे चलना, पर इन्नी गल ही है, एहो ही खेड़ है, होर कोई नहीं है। भी गुरु की लोड़ यह है भी हुण तुसी दुनिया की एक एग्जाम्पल होर दिना, नानक सिंह नावलकार होए ने तुहानू पता ही होना, पांच जमातां वह बंदा पढ़िया सी, पांच जमातां। हुण किसे ने की कहना अज्ज दे समें च, वह अनपढ़ जिहा ही बंदा सी, पांच जमातां पढ़िया सी। नानक सिंह नावलकार दे उत्ते पीएचडियां होंदियां, इदां ही है ना जी, आप पांच जमातां पढ़िया सी। ते इह ते हुण यूनिवर्सिटियां कॉलेजां वाले चक्कर पढ़ाई दे हुण थोड़े डूंघे हो गए, जिहड़े पहले बंदे सन ਉਹ ਜਿਹੜੇ ਪੁਰਾਣੇ ਸਨ ਉਹ ਪਹਿਲਾਂ ਦਸਵੀਂ ਕੀਤੀ ਸੀ, ਉਹ ਸਰਕਾਰੀ ਸਕੂਲਾਂ 'ਚ ਮੈਥ ਪੜ੍ਹਾਉਂਦੇ ਹੁੰਦੇ ਸੀ, ਉਹਨਾਂ ਨੇ ਬਿਲਕੁਲ ਐਂ ਮੈਥ ਪੜ੍ਹਾਉਣਾ, ਉਹਨਾਂ ਕਹਿੰਦੇ ਜੀ 10 ਜਮਾਤਾਂ ਪੜ੍ਹੇ ਸੀ ਸਾਰੇ। ਅਤੇ ਸ਼ਾਇਦ ਅੱਜ ਦਾ ਜਿਹੜਾ ਸਾਡੇ ਵਰਗਾ ਗ੍ਰੈਜੂਏਸ਼ਨ ਵਾਲਾ ਹੈ ਉਹਨੂੰ ਵੀ ਉਹ ਮੈਥ ਨਾ ਆਉਂਦਾ ਹੋਵੇ। ਸੋ ਗੁਰੂ ਨਾਨਕ ਸਾਹਿਬ ਉੱਤੇ ਰੱਬ ਦੀ ਬਖਸ਼ਿਸ਼ ਹੈ, ਤਾਂ ਹੀ ਉਹਨੂੰ ਧੁਰੋਂ ਪਠਾਏ ਕਹਿੰਦੇ ਨੇ, ਵੀ ਉਹਨਾਂ ਨੂੰ ਕਿਸੇ ਨੇ ਨਹੀਂ ਪੜ੍ਹਾਇਆ, ਪਰ ਕਿਉਂਕਿ ਮੇਰੀ ਮੱਤ ਥੋੜ੍ਹੀ ਹੈ, ਮੈਨੂੰ ਪੜ੍ਹਨ ਦੀ ਲੋੜ ਪੈਂਦੀ ਹੈ, ਅਤੇ ਮੈਂ ਉਸ ਪੜ੍ਹਨ ਦੀ ਲੋੜ ਲਈ ਮੈਨੂੰ ਕਿਤੇ ਭੱਜਣ ਦੀ ਲੋੜ ਨਹੀਂ, ਬਾਬਾ ਨਾਨਕ ਮੇਰੇ ਲਈ ਬੈਠਾ ਹੈ, ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸ਼ਬਦ ਮੇਰੇ ਲਈ ਬੈਠਾ ਹੈ, ਮੈਂ ਕਿਉਂ ਭੱਜਾ ਫਿਰਾਂ, ਮੈਂ ਕਿਉਂ ਭੜਕਦਾ ਫਿਰਾਂ। ਬਸ ਜੇ ਇੰਨੀ ਗੱਲ ਹੀ ਸਾਧ ਸੰਗਤ ਆਪਾਂ ਸਮਝ ਲਈਏ ਨਾ, ਤਾਂ ਅਸੀਂ ਗੁਰੂ ਦੇ ਸ਼ਬਦ ਨੂੰ ਛੱਡ ਕੇ ਕਿਤੇ ਹੋਰ ਵਿਸ਼ਵਾਸ ਨਹੀਂ ਰੱਖਾਂਗੇ ਆਪਣਾ। ਗੁਰ ਆਪਣੇ ਉੱਪਰ ਬਲ ਜਾਈਐ, ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਆਪਣੇ ਗੁਰੂ ਤੋਂ ਬਲਿਆਰ ਜਾਓ। ਮਹਾਰਾਜ ਆਠ ਪਹਿਰ ਹਰ ਹਰ ਜਸ ਗਾਈਐ, ਗੁਰੂ ਦੀ ਮੱਤ ਲੈ ਕੇ ਅੱਠੇ ਪਹਿਰ ਹੀ ਰੱਬ ਦੀ ਸਿਫਤਸਲਾਹ ਕਰਿਆ ਕਰੋ ਹਰ ਵੇਲੇ। ਅਗਲਾ ਬਚਨ ਹੈ, ਚਰਨ ਕਮਲ ਸਿਉਂ ਲਾਗੀ ਪ੍ਰੀਤ, ਗੁਰੂ ਦੀ ਮੱਤ ਲੈ ਕੇ ਮੇਰੀ ਪ੍ਰੀਤ ਰੱਬ ਦੇ ਚਰਨਾਂ ਨਾਲ ਲੱਗ ਗਈ, ਸਾਚੀ ਪੂਰਨ ਨਿਰਮਲ ਰੀਤ। ਤੇ ਜੀਵਨ ਦੀ ਰੀਤ, ਰੀਤ ਦਾ ਮਤਲਬ ਹੁੰਦਾ ਪਰੰਪਰਾ, ਤੌਰ ਤਰੀਕਾ। ਆਖਿਆ ਉਹ ਨਿਰਮਲ ਹੋ ਗਿਆ, ਪਵਿੱਤਰ ਹੋ ਗਿਆ, ਸਾਚੀ ਪੂਰਨ ਨਿਰਮਲ ਰੀਤ, ਸੰਤ ਪ੍ਰਸਾਦ ਵਸੈ ਮਨ ਮਾਹੀ। ਗੁਰੂ ਦੀ ਸੰਗਤ ਕਰਕੇ ਰੱਬ ਮਨ ਵਿੱਚ ਵਸ ਗਿਆ, ਜਨਮ ਜਨਮ ਕੇ ਕਿਲ ਵਿਖ ਜਾਹੀ, ਜਨਮਾਂ ਜਨਮਾਂਤਰਾਂ ਦੇ ਪਾਪ ਉਹਨੇ ਅੰਦਰੋਂ ਕੱਢ ਦਿੱਤੇ, ਇਹ ਫਰਕ ਪਿਆ।

ਅੱਲਾ। ਮਹਾਰਾਜ ਕਹਿੰਦੇ ਨੇ, ਹੇ ਦੀਨਾਂ ਤੇ ਦਇਆ ਕਰਨ ਵਾਲੇ ਪਰਮੇਸ਼ਰ, ਮੇਰੇ ਉੱਤੇ ਕਿਰਪਾ ਕਰ, ਮੈਂ ਤੇਰੇ ਸਤ ਸੰਗੀ ਜਨਾਂ ਦੀ ਧੂੜ ਲੋਚਦਾ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਅਸੀਂ ਗੁਰੂ ਸ਼ਬਦ ਦੇ ਨਾਲ ਜੁੜੀਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜੁੜੀਏ ਤੇ ਆਪਣੀ ਸੁਰਤ ਵਿੱਚ ਇਸ ਗੱਲ ਨੂੰ ਪੱਕਿਆਂ ਕਰੀਏ ਵੀ ਮੇਰਾ ਗੁਰੂ ਉਹ ਹੀ ਹੈ ਜਿਹੜਾ ਸ਼ਬਦ ਰੂਪ ਵਿੱਚ ਮੇਰੇ ਸਾਹਮਣੇ ਬਿਰਾਜਮਾਨ ਹੈ। ਇਸ ਤੋਂ ਬਿਨਾਂ ਹੋਰ ਮੇਰਾ ਗੁਰੂ ਨਹੀਂ ਹੈ। ਅਧਿਆਤਮਕ ਤੌਰ ਉੱਤੇ ਰੂਹਾਨੀਅਤ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੀ ਹੈ, ਹੋਰ ਕੋਈ ਨਹੀਂ ਹੋ ਸਕਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਆਓ ਸਮਾਂ ਹੈ ਗੁਰਬਾਣੀ ਕੀਰਤਨ ਦਾ। ਭਾਈ ਦਿਲਬਾਗ ਸਿੰਘ ਹੋਣਾ ਦੇ ਜੱਥੇ ਪਾਸੋਂ ਸਰਵਣ ਕਰੋ। ਕੱਲ੍ਹ ਦਾ ਦਿਨ ਜਿਹੜਾ ਹੈ ਥੋੜ੍ਹਾ ਜਿਹਾ ਸਕੈਜੂਲ ਵਿੱਚ ਤਬਦੀਲੀ ਵੀ ਹੈ। ਕਥਾ ਜਿਹੜੀ ਹੈ ਉਹ ਹੁਕਮਨਾਮੇ ਦੀ 8:40 'ਤੇ ਹੋਵੇਗੀ। ਇਸੇ ਤਰੀਕੇ ਨਾਲ ਅਗਲੀ ਕਥਾ ਵੀ ਜਿਹੜੀ ਹੈ ਉਹਦੇ ਵਿੱਚ ਵੀ ਤਬਦੀਲੀ ਹੈ, ਸਿਰਫ ਕੱਲ੍ਹ ਦਾ ਦਿਨ। ਸੋ ਆਓ ਸਮਾਂ ਹੈ ਗੁਰਬਾਣੀ ਕੀਰਤਨ ਦਾ, ਭਾਈ ਸਾਹਿਬ ਦੇ ਜੱਥੇ ਪਾਸੋਂ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਦਾਸ ਦੇ ਜਥੇ ਪਾਸੋਂ ਕੀਰਤਨ ਦੀਆਂ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ। ਗੁਰੂ ਕੀ ਬਾਣੀ ਦਾ ਕੀਰਤਨ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਸਾਧ ਸੰਗਤ ਬਖਸ਼ਣਹਾਰ ਹੈ, ਗੁਰੂ ਗਰੀਬ ਨਾਥ ਪਾਤਸ਼ਾਹ ਬਖਸ਼ਣਹਾਰ ਹਨ। ਸਤਿਗੁਰੂ ਜੀ ਮਿਹਰ ਕਰਨ, ਇਸੇ ਤਰ੍ਹਾਂ ਹੀ ਆਪ ਜੀ ਸੰਗਤਾਂ ਦੇ ਦਰਸ਼ਨ ਕਰਦੇ ਰਹੀਏ ਔਰ ਆਪ ਜੀ ਦੀ ਸੇਵਾ ਕਰਦੇ ਰਹੀਏ। ਮੇਰੇ ਤੋਂ ਬਾਅਦ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸ਼ਨ ਸਿੰਘ ਜੀ ਚੀਮਾ, ਜੋ ਆਪ ਜੀ ਨੂੰ ਸ਼ਬਦ ਵਿਚਾਰ ਸਰਵਣ ਕਰਾਉਣਗੇ। ਆਓ ਉਹਨਾਂ ਤੋਂ ਬਾਣੀ ਦੀ ਸ਼ਬਦ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

कबीर जी ते पदे चार तुके जमते उलट पए हैं राम।

ਤੇ ਉਲਟ ਸੁਜਨ ਭਏ ਚੀਤਾ ਆਬ ਮੋਹੇ ਸਰਬ ਕੁਸਲ ਕਰ ਮਾਨਿਆ ਸ਼ਾਂਤ ਭਈ ਜਬ ਗੋਬਿੰਦ ਜਾਣਿਆ ਆਬ ਮੋਹੇ ਸਰਬ ਕੁਸਲ ਕਰ ਮਾਨਿਆ ਸ਼ਾਂਤ ਭਈ ਜਬ ਗੋਬਿੰਦ ਜਾਣਿਆ ਰਹਾਓ।

अब मन उलट सनातन हुआ, तब जानिया जब जीव तमुआ। कहो कबीर सुख सहज समामो, आप न डरो न अवर डरामो। जुगो जुग टल चवर शतर तख्त दे मालक हाजरा हजूर जारा जहूर शब्द गुरु बाणी के बोहे थमरत के दाते दसा पातशाहियां दी जोत साहब सच्चे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच अमृत वेले तो ही सज्जे दवाना दियां हाजरियां भर रहे सत्कार योग सन्मान योग सतसंगी जनों, गुरदेव ने बड़ी अपार बख्शिश रहमत कीती है आप सब सतगुरु दी हजूरी विच जुड़ बैठ के मेरे तो पहला गुरु करके रागी सिंघां पासों अमृतमई बाणी दे कीर्तन सरवण कर रहे सी। तो आओ साध संगत जिथे आप जी ने रब्बी बाणी दे कीर्तन सरवण कीते ने हुण समा है लड़ीवार चल रही गुरु ग्रंथ साहब दी मुबारक बाणी दी कथा विचार दा। जिन्ने श्री आप सतगुरां दे हजूर बैठे हो जां घरां विच मीडिया दे माध्यम राही सरवण कर रहे हो, आओ आपस विच फतेह दी सांझ पाईए जी। वाहिगुरु जी का खालसा वाहिगुरु जी की फतेह। मुबारक बचन राग गौड़ी विच कबीर साहब जी दी रसना तो उचारण कीता होया गुरु ग्रंथ साहब जी दे अंक 326 अते 27 दे उत्ते सुभायमान है। शब्द दा सरलेख है गौड़ी कबीर जी ते पदे दा अर्थ हुंदा है तिन्ना पदयां वाला शब्द जिन्हों आपां तीन पहरे कह सकते हैं, शब्द पदा वरत्या जांदा है। नाल लिखा है चार तुके, इकला कला जिहड़ा पदा है उहदियां चार तुकां ने, चार लाइनस ने उहदियां। कबीर साहब ने रहाओ वाली पंक्ति विच ख्याल प्रगट कीता है भी अब मोहे सर्ब कुशल करमान्या। एक शब्द बड़ा प्रचलित है आपां आम सुणदे हां भी, वैसे पंजाबी विच ते आपां इहनूं कहिंदे हां भी सब सुख सांद है, ते हिंदी विच इहदे लई शब्द वरत्या जांदा है भी सब कुशल मंगल है। सो कुशल दा अर्थ हुंदा है सुख सांद। कबीर साहब कहिंदे ने भी हुण मेरे अंदर सब सुख सांद है, जीवन आनंदमई हो गया। अब मोहे सर्ब, सर्ब दा अर्थ है पूरा जीवन विच सारा ही, इकते कोई कमी नहीं रह गई। वैसे जो बंदा अपनी जिंदगी नू बसर करता है तो सारी जिंदगी बंदा व्याह भी लैंदा है, पर बहुत कुछ की प्राप्ति तो बाद भी कहिंदा है नहीं जे आ मिल जाता तो फिर गल वक्री होनी सी। मतलब वो जिहड़ा उन्ना क अधूरापन है वह बंदे दे अंदर रहिंदा ही रहिंदा है। बहुत कुछ की प्राप्ति वाला बंदा भी ये कहिंदा है नहीं थोड़ा जिहा होर, जीवन में कभी आनंद नहीं बन पाता। हुण कबीर साहब जिहड़े ने वो ने जिहड़े झुग्गियां झौंपड़ियां दे विच रहण वाले ने, अपनी किरत करते ने, खड्डी बुणते ने, कबीर जिहड़े ने जुलाहे का काम करते ने। बड़ा छोटा जिहा उन्हां दा परिवार है, गुजरान चलता है। एक पासे वह एक जंग बड़ी वड्डी लड़ रहे ने जिहड़ी धार्मिक वर्ग दे नाल है, खास करके जिहड़ा ब्राह्मण सी उहदे नाल कबीर साहब ने जंग लड़ी है। ते समाज विच भी उन्हां दा कोई बहुता रुतबा मन्निया नहीं जांदा, उन्हां नूं जुलाहे कह के तिरस्कारिया जांदा है, नीवां विखाया जांदा है। आला दुआला माहौल भी इदां दा है, अपनी किरतकार भी करदे ने।
ਪਰ ਇਸ ਸਭ ਦੇ ਬਾਵਜੂਦ ਵੀ ਉਹ ਜਿੱਥੇ ਪੁਜਾਰੀ ਨਾਲ ਵਖਤ ਦੇ ਹਾਕਮ ਨਾਲ ਜੰਗ ਲੜ ਰਹੇ ਨੇ ਉੱਥੇ ਉਹ ਇਹ ਸ਼ਬਦ ਰੱਖ ਰਹੇ ਨੇ ਵੀ ਮੈਂ ਭਾਈ ਹੁਣ ਕੁਸ਼ਲ ਮੰਗਲ ਹਾਂ, ਸਭ ਸੁੱਖ ਸਾਂਦ ਹੈ, ਸਭ ਆਨੰਦ ਹੈ। ਸਾਨੂੰ ਵੀ ਇਹ ਸ਼ਬਦ ਦਿੱਤੇ ਸੀ ਸਾਡੇ ਬਜ਼ੁਰਗਾਂ ਨੇ ਵੀ ਜਦੋਂ ਆਪਾਂ ਇੱਕ ਦੂਜੇ ਨੂੰ ਮਿਲਦੇ ਹਾਂ ਤੇ ਬੰਦਾ ਕਹਿੰਦਾ ਇਹਦੀ ਚੜ੍ਹਦੀ ਕਲਾ। ਚੜ੍ਹਦੀ ਕਲਾ ਦਾ ਮਤਲਬ ਵੀ ਸੁੱਖ ਸਾਂਦ ਹੁੰਦਾ, ਆਨੰਦਮਈ ਜੀਵਨ ਹੁੰਦਾ। ਅਸੀਂ ਸੁੱਖ ਸ਼ਾਂਤੀ ਵਾਲਾ ਜੀਵਨ ਕਦੋਂ ਮੰਨਦੇ ਹਾਂ? ਜਿਹੜੀ ਸਾਡੀ ਸੁਰਤ ਹੈ ਉਹਦੇ ਵਿੱਚ ਇਹ ਹੁੰਦਾ ਵੀ ਜਦੋਂ ਮੈਨੂੰ ਕੋਈ ਬਾਹਰੀ ਤੌਰ ਤੇ ਦੁੱਖ ਨਾ ਹੋਵੇ ਤੇ ਉਦੋਂ ਮੈਂ ਸੁਖੀ ਹੁੰਦਾ। ਪਰ ਗੁਰਮਤ ਨੇ ਇਹ ਨਹੀਂ ਮੰਨਿਆ। ਗੁਰਮਤ ਨੇ ਆਖਿਆ ਹੈ ਵੀ ਭਾਵੇਂ ਬਾਹਰੋਂ ਜਿੱਦਾਂ ਦੀ ਮਰਜ਼ੀ ਸਿਚੁਏਸ਼ਨ ਹੋਵੇ, ਜਿੱਦਾਂ ਦੇ ਮਰਜ਼ੀ ਹਾਲਾਤ ਬਣ ਜਾਣ, ਫਿਰ ਵੀ ਚੜ੍ਹਦੀ ਕਲਾ ਵਿੱਚ ਫਿਰ ਵੀ ਆਨੰਦਮਈ ਜੀਵਨ। ਇਹ ਗੁਰਮਤ ਨੇ ਸਾਨੂੰ ਸਮਝਾਇਆ, ਇਹ ਮੱਤ ਦਿੱਤੀ ਹੈ। ਅਸੀਂ ਕਹਿੰਦੇ ਹਾਂ ਵੀ ਮੈਂ ਕੁਝ ਪਾ ਲਵਾਂਗਾ ਤੇ ਤਾਂ ਹੀ ਸੁਖੀ ਹੋਵਾਂਗਾ। ਗੁਰਮਤ ਕਹਿੰਦੀ ਹੈ ਨਹੀਂ, ਕੱਖ ਵੀ ਨਾ ਪਾਇਆ ਹੋਵੇ ਤੇ ਤਾਂ ਵੀ ਉਸ ਅਵਸਥਾ ਦੇ ਮਾਲਕ ਹੋਣਾ ਜਿਹਨੂੰ ਆਨੰਦਮਈ ਅਵਸਥਾ ਕਹਿੰਦੇ ਨੇ, ਕੱਖ ਵੀ ਨਾ ਹੋਵੇ। ਤੇ ਆਮ ਸਾਡੀ ਇਹ ਧਾਰਨਾ ਇਹ ਹੈ ਵੀ ਫਲਾਨੀ ਚੀਜ਼ ਦੇ ਪਾਇਆ ਮੇਰੇ ਦੁੱਖਾਂ ਦਾ ਅੰਤ ਹੋ ਜਾਵੇਗਾ। ਦੁੱਖਾਂ ਦਾ ਅੰਤ ਕਰਨ ਲਈ ਕੀ ਪਾਉਣਾ ਪੈਂਦਾ ਹੈ? ਆਪਾਂ ਕਹਿੰਦੇ ਹਾਂ ਸੁੱਖ ਪਾਉਣਾ ਪੈਂਦਾ। ਪਰ ਬਾਬੇ ਨੇ ਤੇ ਇਹ ਵੀ ਰਿਐਲਿਟੀ ਰੱਖੀ ਵੀ ਸੁੱਖ ਮੰਗਤ ਦੁੱਖ ਅੱਗੇ ਆਵਤ, ਵੀ ਸੁੱਖ ਮੰਗੀਏ ਤੇ ਦੁੱਖ ਜਿਹੜਾ ਹੈ ਉਹ ਅੱਗੇ ਆ ਜਾਂਦਾ। ਤੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਇਸੇ ਕਰਕੇ ਆਖਿਆ ਵੀ ਨਹੀਂ, ਇਹ ਜਿਹੜੀ ਆਨੰਦ ਦੀ ਅਵਸਥਾ ਹੈ ਇਹ ਸੁੱਖਾਂ ਤੇ ਦੁੱਖਾਂ ਤੋਂ ਪਾਰ ਦੀ ਅਵਸਥਾ ਹੈ। ਉੱਥੇ ਇੱਥੋਂ ਤੱਕ ਬੋਲ ਮਹਾਰਾਜ ਦੀ ਬਾਣੀ ਦੇ ਵਿੱਚ ਰੱਖੇ ਨੇ। ਆਖਿਆ ਰੱਤ ਪੀਣੇ ਰਾਜੇ ਸਿਰੇ ਉੱਪਰ ਰੱਖੀ ਹੈ, ਇਵੇਂ ਰੱਖਿਆ ਭਾਉ। ਹੁਣ ਮੰਨ ਲਓ 24 ਘੰਟੇ ਤੁਹਾਡੇ ਸਿਰ ਦਾ ਰਾਜਾ ਬੜਾ ਜ਼ਾਲਮ ਹੋਵੇ, ਤੁਹਾਡਾ ਖੂਨ ਪੀਂਦਾ ਹੋਵੇ, ਇੰਨੇ ਪ੍ਰੈਸ਼ਰ ਦੇ ਹੇਠ ਦੁਨੀਆ ਰਹਿੰਦੀ ਹੋਵੇ ਤੇ ਤਾਂ ਵੀ ਕੋਈ ਬੰਦਾ ਆਨੰਦ ਵਿੱਚ ਹੈ, ਇਹ ਆਪਣੇ ਆਪ ਵਿੱਚ ਬੜੀ ਵੱਡੀ ਗੱਲ ਹੈ। ਵੀ ਹਰ ਵੇਲੇ ਉਹਨੂੰ ਪਤਾ ਹੈ ਸਹਿਮ ਹੈ, ਆਲੇ ਦੁਆਲੇ ਦਾ ਮਾਹੌਲ ਚੰਗਾ ਨਹੀਂ ਹੈ, ਪਰ ਫਿਰ ਵੀ ਕੋਈ ਆਨੰਦ ਵਿੱਚ ਹੈ। ਤੇ ਅੱਜ ਸਾਡੇ ਆਲੇ ਦੁਆਲੇ ਦਾ ਮਾਹੌਲ ਵੀ ਚੰਗਾ ਹੈ, ਅਸੀਂ ਸੋਹਣੇ ਮੁਲਕਾਂ ਵਿੱਚ ਵੀ ਆਣ ਕੇ ਰਹਿ ਗਏ, ਰੋਟੀ ਪਾਣੀ ਖਾਣ ਪੀਣ ਦੀ ਕੋਈ ਮੁਸ਼ਕਲ ਨਹੀਂ, ਚੰਗੀਆਂ ਗੱਡੀਆਂ ਬੰਦਾ ਹੰਢਾ ਰਿਹਾ, ਚੰਗੇ ਕੱਪੜੇ ਬੰਦਾ ਪਾ ਰਿਹਾ ਹੈ, ਚੰਗਾ ਲਾਈਫ ਸਟਾਈਲ ਹੈ ਜਿਹਨੂੰ ਆਪਾਂ ਕਹਿੰਦੇ ਹਾਂ, ਪਰ ਫਿਰ ਵੀ ਬੰਦਾ ਜਿਹੜਾ ਹੈ ਉਹ ਦੁਖੀ ਹੈ, ਫਿਰ ਵੀ ਆਨੰਦ ਵਿੱਚ ਨਹੀਂ ਹੈ। ਤੇ ਕਬੀਰ ਸਾਹਿਬ ਕਹਿੰਦੇ ਨੇ ਵੀ ਭਾਈ ਮੈਂ ਤੇ ਆਨੰਦ ਵਿੱਚ ਹੀ ਹਾਂ। ਮੈਨੂੰ ਤੇ ਇਹ ਕਬੀਰ ਸਾਹਿਬ ਦੀ ਗੱਲ ਉਹਨਾਂ ਮਾਵਾਂ ਤੇ ਬੜੀ ਢੁਕਵੀਂ ਲੱਗਦੀ ਹੈ ਜਿਹੜੀਆਂ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਬੈਠੀਆਂ ਨੇ, ਜਿਨ੍ਹਾਂ ਨੂੰ ਆਪਾਂ ਕਹਿੰਦਾ ਵੀ ਉਹਨਾਂ ਨੇ ਖੰਨੀ ਖੰਨੀ ਰੋਟੀ ਉੱਤੇ ਗੁਜ਼ਾਰਾ ਕੀਤਾ, ਜਿਨ੍ਹਾਂ ਨੇ ਬੱਚਿਆਂ ਦੇ ਟੂਟੇ ਕਰਾ ਕੇ ਗਲਾਂ ਵਿੱਚ ਪਾਏ, ਤੇ ਉਹਨਾਂ ਨੇ ਸ਼ਾਮ ਦੀ ਅਰਦਾਸ ਇਹ ਕੀਤੀ ਸੀ ਵੀ ਭਾਈ ਦਿਨ ਸੁੱਖਾਂ ਦਾ ਬਤੀਤ ਹੋਇਆ, ਰਾਤ ਆਈ ਸੁੱਖਾਂ ਦੀ ਬਤੀਤ ਹੋਵੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਵਿੱਚ ਇਹਨੂੰ ਇੱਦਾਂ ਵਖਿਆਨ ਕਰਦੇ ਨੇ ਵੀ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਹਨੂੰ ਮਹਾਰਾਜ ਫਿਰ ਬਾਣੀ ਵਿੱਚ ਇੱਦਾਂ ਕਹਿੰਦੇ ਨੇ, ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ, ਆਖਿਆ ਕੋਈ ਦੁੱਖ ਨਹੀਂ, ਸਭ ਸੁੱਖ ਹੀ ਹੈ। ਹੁਣ ਸਾਡੀ ਜ਼ਬਾਨ ਤੇ ਸ਼ਬਦ ਹੁੰਦਾ ਇਹ ਚੜ੍ਹਦੀ ਕਲਾ, ਇੱਕ ਤਰ੍ਹਾਂ ਤੇ ਬੰਦਾ ਇੱਦਾਂ ਬੋਲਦਾ ਇਹ ਚੜ੍ਹਦੀ ਕਲਾ, ਪਰ ਮਗਰੋਂ ਫਿਰ ਉਹਦੇ ਰੋਣੇ ਜਿਹੜੇ ਨੇ ਉਹ ਨਾਲ ਹੀ ਹੁੰਦੇ ਨੇ, ਦੁੱਖ ਜਿਹੜੇ ਨੇ ਉਹ ਨਾਲ ਹੀ ਹੁੰਦੇ ਨੇ। ਤੋ ਮਹਾਰਾਜ ਜਾਂ ਗੁਰੂ ਸਾਹਿਬ ਜਿਹੜੇ ਸਾਨੂੰ ਵਰਡਿੰਗ ਦੇ ਕੇ ਗਏ ਨੇ, ਜਿਹੜੇ ਸ਼ਬਦ ਦੇ ਕੇ ਗਏ ਨੇ, ਉਹ ਇਸੇ ਕਰਕੇ ਨੇ ਵੀ ਤੁਸੀਂ ਜਦੋਂ ਇੱਕ ਦੂਜੇ ਨੂੰ ਮਿਲਣਾ ਹੈ ਉਦੋਂ ਰੱਬ ਨੂੰ ਨਹੀਂ ਭੁਲਾਉਣਾ, ਆਪਾਂ ਤਾਂ ਕਰਕੇ ਫਤਿਹ ਬੁਲਾਉਂਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਹਾਂ। ਤੇ ਇਹਦਾ ਆਪਣਾ ਅਰਥ ਇਹੋ ਹੀ ਹੁੰਦਾ ਹੈ ਵੀ ਜੇ ਕੋਈ ਜਿੱਤ ਵੀ ਹੈ ਤਾਂ ਵੀ ਰੱਬ ਦੀ ਹੈ ਤੇ ਮੈਂ ਵੀ ਰੱਬ ਦਾ ਹਾਂ, ਇਹਦਾ ਮਤਲਬ ਤਾਂ ਇਹੋ ਹੀ ਹੈ ਨਾ। ਵਾਹਿਗੁਰੂ ਜੀ ਕਾ ਆਪਾਂ ਕਹਿੰਦੇ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ, ਫਤਿਹ ਮਤਲਬ ਵਿਕਟਰੀ, ਜਿੱਤ। ਵੀ ਜਿੱਤ ਵੀ ਮੈਂ ਆਪਣੀ ਰੱਬ ਦੇ ਨਾਂ ਕਰਦਾ ਤੇ ਮੈਂ ਵੀ ਜੇ ਖਾਲਸਾ ਹਾਂ ਤੇ ਮੈਂ ਵੀ ਰੱਬ ਦਾ ਹੀ ਹਾਂ, ਇਹਦਾ ਮੀਨਿੰਗ ਇਹ ਹੈ। ਆਪਾਂ ਕਹਿੰਦੇ ਸਤਿ ਸ਼੍ਰੀ ਅਕਾਲ, ਵੀ ਇਹ ਕੁਝ ਰਿਐਲਿਟੀ ਹੈ ਜਿਹਨੂੰ ਅਸੀਂ ਫੇਸ ਕਰਨਾ ਹੈ। ਵੀ ਮੈਂ ਕਿਹਾ ਬੋਲੇ ਸੋ ਨਿਹਾਲ, ਵੀ ਉਹ ਬੋਲਦਾ ਹੈ ਤੇ ਨਿਹਾਲ ਹੋ ਜਾਂਦਾ ਹੈ, ਮਤਲਬ ਫੁੱਲਫਿਲ ਹੋ ਜਾਂਦਾ, ਐਂ ਤਸੱਲੀ ਵਾਲਾ, ਜਿਹੜਾ ਇਸ ਗੱਲ ਨੂੰ ਸਮਝ ਲੈਂਦਾ ਹੈ ਵੀ ਦੁਨੀਆਂ ਉੱਤੇ ਸੱਤ ਕੇਵਲ ਰੱਬ ਹੀ ਹੈ। ਸਤਿ ਸ਼੍ਰੀ ਅਕਾਲ, ਅਕਾਲ ਦਾ ਮਤਲਬ ਹੁੰਦਾ ਹੈ ਜਿਹਨੂੰ ਆਪਾਂ ਬਿਉਣ ਦਾ ਟਾਈਮ ਕਹਿੰਦੇ ਹਾਂ, ਉਹਨੂੰ ਅਕਾਲ ਕਿਹਾ ਜਾਂਦਾ।
ਜਿਹਦੇ ਉੱਤੇ ਟਾਈਮ ਦਾ ਕੋਈ ਅਸਰ ਨਹੀਂ ਹੁੰਦਾ, ਉਹਨੂੰ ਅਕਾਲ ਕਿਹਾ ਜਾਂਦਾ। ਇੱਦਾਂ ਹੀ ਆਪਾਂ ਚੜ੍ਹਦੀ ਕਲਾ ਆਖਿਆ, ਚੜ੍ਹਦੀ ਕਲਾ ਦਾ ਮੀਨਿੰਗ ਵੀ ਇਹੋ ਹੀ ਹੈ ਵੀ ਮੈਂ ਜਿੱਦਾਂ ਦਾ ਵੀ ਹੋਵਾਂ, ਜਿੱਦਾਂ ਦੀ ਵੀ ਸਿਚੁਏਸ਼ਨ ਹੋਵੇ, ਜਿੱਦਾਂ ਦੇ ਵੀ ਬਾਹਰ ਦੇ ਹਾਲਾਤ ਹੋਣ, ਤੇ ਮੈਂ ਇਹੋ ਹੀ ਕਹਿਣਾ ਹੈ ਵੀ ਮੈਂ ਚੜ੍ਹਦੀ ਕਲਾ ਵਿੱਚ ਹਾਂ। ਕਿਉਂਕਿ ਹਾਲਾਤ ਕਦੀ ਵੀ ਮੇਰੇ ਅਕੋਰਡਿੰਗ ਨਹੀਂ ਹੋ ਸਕਦੇ, ਇਹ ਕੁਦਰਤ ਦਾ ਰਾਸ਼ਾ ਹੈ। ਜੇ ਤੁਸੀਂ ਆਖੋ ਨਾ ਮੁਕੰਮਲ ਰੂਪ ਵਿੱਚ ਹਾਲਾਤ ਤੁਹਾਡੇ ਮੁਤਾਬਕ ਹੋ ਜਾਣ, ਇਹ ਕਦੀ ਨਹੀਂ ਹੋ ਸਕਦੇ। ਅੱਜ ਆਪਾਂ ਦੁਖੀ ਕਿਉਂ ਹਾਂ? ਅਸੀਂ ਹਾਲਾਤਾਂ ਨੂੰ ਆਪਣੇ ਅਕੋਰਡਿੰਗ ਕਰਨਾ ਚਾਹੁੰਦੇ ਹਾਂ, ਇਹ ਨਹੀਂ ਹੋ ਸਕਦੇ। ਤੁਸੀਂ ਕਹੋਗੇ ਮੈਂ ਫੇਰ ਹੀ ਸੁਖੀ ਹੋਵਾਂਗਾ ਜੇ ਆਹ ਚੀਜ਼ ਮੈਨੂੰ ਮਿਲ ਜਾਵੇ, ਮਤਲਬ ਤੁਸੀਂ ਹਾਲਾਤ ਨੂੰ ਆਪਣੇ ਅਕੋਰਡਿੰਗ ਕਰਕੇ ਫਿਰ ਸੁਖੀ ਹੋਣਾ ਚਾਹੁੰਦੇ ਹੋ, ਉਹ ਨਹੀਂ ਹੋਣਾ ਕਦੀ ਵੀ। ਪਰ ਜੇ ਤੁਸੀਂ ਗੁਰੂ ਦੀ ਵਿਚਾਰ ਨਾਲ ਜੁੜ ਜਾਓ, ਫਿਰ ਹਾਲਾਤ ਤੁਹਾਡੇ ਮੁਤਾਬਕ ਹੋਣ ਜਾਂ ਨਾ ਹੋਣ, ਫਿਰ ਵੀ ਬੰਦਾ ਕਿਹਦੇ ਵਿੱਚ ਰਹਿੰਦਾ ਹੈ? ਆਨੰਦ ਦੀ ਅਵਸਥਾ ਵਿੱਚ ਰਹਿੰਦਾ ਹੈ, ਕੁਸ਼ਲ ਮੰਗਲ ਸੁੱਖ ਸ਼ਾਂਤ ਵਿੱਚ ਰਹਿੰਦਾ ਹੈ। ਤਾਂ ਤੇ ਕਬੀਰ ਸਾਹਿਬ ਕਹਿੰਦੇ ਨੇ ਅਬ, ਅਬ ਦਾ ਮਤਲਬ ਹੋਣ, ਅਬ ਮੋਹੇ ਸਰਬ ਕੁਸ਼ਲ ਕਰ ਮਾਨਿਆ। ਹੁਣ ਤੇ ਭਾਈ ਮੈਂ ਸੁੱਖ ਸ਼ਾਂਤ ਵਿੱਚ ਹੀ ਹਾਂ, ਸ਼ਾਂਤ ਭਾਈ ਟਿਕਾ ਆ ਗਿਆ, ਸ਼ਾਂਤੀ ਆ ਗਈ। ਕਿੱਥੇ? ਅੰਦਰ। ਸ਼ਾਂਤੀ ਕਦੋਂ ਆਉਂਦੀ ਹੈ, ਟਿਕਾ ਕਦੋਂ ਆਉਂਦਾ ਹੈ, ਭੜਕਾਹਟ ਕਿੰਨਾ ਚਿਰ ਹੁੰਦੀ ਹੈ? ਜਿੰਨਾ ਚਿਰ ਖੋਟ ਹੈ ਉਨਾ ਚਿਰ ਭੜਕਾਹਟ ਹੈ। ਜਦੋਂ ਖੋਟ ਖਤਮ ਹੋ ਗਈ ਫਿਰ ਬੰਦਾ, ਜਿੰਨਾ ਚਿਰ ਬੰਦਾ ਰਿਐਲਿਟੀ ਨੂੰ ਫੇਸ ਨਹੀਂ ਕਰਦਾ ਉਨਾ ਚਿਰ ਭੜਕੇਗਾ। ਜਦੋਂ ਰਿਐਲਿਟੀ ਦਾ, ਅਸਲੀਅਤ ਦਾ, ਸੱਚ ਦਾ ਮੁਕਾਬਲਾ ਕਰਨ ਜੋਗਾ ਹੋ ਗਿਆ, ਉਦੋਂ ਬੰਦੇ ਦੇ ਅੰਦਰ ਕੀ ਆਵੇਗਾ? ਟਿਕਾ ਆਵੇਗਾ, ਉਦੋਂ ਸ਼ਾਂਤੀ ਆਵੇਗੀ। ਜਦੋਂ ਉਹਨੇ ਸੱਚ ਨੂੰ ਸਮਝ ਲਿਆ ਉਦੋਂ ਟਿਕਾ ਹੈ, ਜਦੋਂ ਸੱਚ ਤੋਂ ਭੱਜੇਗਾ ਉਨਾ ਚਿਰ ਤੱਕ ਟਿਕਾ ਨਹੀਂ ਆ ਸਕਦਾ। ਮਹਾਤਮਾ ਬੁੱਧ ਦੇ ਇੱਕ ਜੀਵਨ ਦੀ ਘਟਨਾ ਹੈ, ਵੈਸੇ ਆਮ ਤੌਰ ਉੱਤੇ ਜਦੋਂ ਮੌਤ ਹੁੰਦੀ ਉਦੋਂ ਸੁਣਾਈ ਵੀ ਜਾਂਦੀ ਹੈ ਵੀ ਕੋਈ ਮਾਂ ਜਿਹੜੀ ਸੀ ਉਹਦਾ ਬੱਚਾ ਚੜ੍ਹਾਈ ਕਰ ਗਿਆ, ਬੜੀ ਪਰੇਸ਼ਾਨ ਭੱਜੀ ਫਿਰਦੀ ਹੈ, ਛੋਟਾ ਜਿਹਾ ਬੱਚਾ ਸੀ ਉਹਦਾ, ਟਿਕਾ ਵਿੱਚ ਨਹੀਂ ਸੀ। ਤੇ ਮਹਾਤਮਾ ਬੁੱਧ ਦੇ ਕੋਲ ਆ ਗਈ, ਮਰਿਆ ਬੱਚਾ ਉਹਨੇ ਹੱਥ 'ਚ ਫੜਿਆ। ਤੇ ਜਿਵੇਂ ਆਮ ਆਪਾਂ ਇੱਕ ਤਰ੍ਹਾਂ ਕਈ ਤਰ੍ਹਾਂ ਸ਼ਬਦ ਇਹ ਕਹਿ ਦਿੰਦੇ ਵੀ ਫਿਰ ਤੂੰ ਕਾਹਦਾ ਗੁਰੂ ਹੈ ਜੇ ਇੱਦਾਂ ਹੀ, ਜੇ ਸਾਡੇ ਨਾਲ ਵੀ ਇੱਦਾਂ ਹੀ ਹੋਣਾ ਹੁੰਦਾ ਹੈ ਨਾ, ਇੱਦਾਂ ਫਿਰ ਤੂੰ ਕਾਹਦਾ ਗੁਰੂ ਹੈ, ਤੈਨੂੰ ਮੰਨਣ ਦਾ ਕੀ ਫਾਇਦਾ ਹੋਇਆ? ਮਤਲਬ ਮੈਂ ਆਪਣੀ ਮੱਤ ਨੂੰ ਪ੍ਰਗਟ ਇਸ ਤਰੀਕੇ ਨਾਲ ਕਰਦਾ ਵੀ ਜੇ ਮੇਰੀ ਜਿਹੜੀ ਆ ਵਿਸ਼ ਹੈ, ਜੇ ਤੂੰ ਇਹਨੂੰ ਪੂਰੀ ਨਹੀਂ ਕਰਦਾ ਫਿਰ ਤੂੰ ਕਾਹਦਾ ਗੁਰੂ ਹੋਇਆ। ਜਿਵੇਂ ਇਹ ਉੱਦਾਂ ਦੀ ਗੱਲ ਹੈ, ਬੰਦਾ ਕਿਸੇ ਡਾਕਟਰ ਕੋਲ ਜਾਵੇ ਤੇ ਡਾਕਟਰ ਨੂੰ ਜਾ ਕੇ ਕਹੇ ਜੇ ਮੇਰੇ ਰੋਗ ਦਾ ਇਲਾਜ ਹੀ ਨਹੀਂ ਹੋਣਾ ਫਿਰ ਤੂੰ ਕਾਹਦਾ ਡਾਕਟਰ ਹੈ। ਕੁਝ ਗੱਲਾਂ ਉੱਤੇ ਡਾਕਟਰ ਕੰਮ ਆਉਂਦਾ ਹੈ, ਪਰ ਕੁਝ ਗੱਲਾਂ ਉੱਤੇ ਡਾਕਟਰ ਕੰਮ ਨਹੀਂ ਆਉਂਦਾ। ਤੁਹਾਡੀ ਲੱਤ ਵਿੱਚ ਕੋਈ ਰੋਗ ਹੋਵੇ, ਡਾਕਟਰ ਉਹਦਾ ਇਲਾਜ ਕਰ ਸਕਦਾ, ਪਰ ਕਿਸੇ ਬੰਦੇ ਦੀ ਲੱਤ ਹੀ ਨਾ ਹੋਵੇ ਤੇ ਡਾਕਟਰ ਨੂੰ ਕੋਈ ਜਾ ਕੇ ਆਖੇ ਵੀ ਮੇਰੀ ਲੱਤ ਉਗਾਵੇ, ਇੱਦਾਂ ਨਹੀਂ ਹੋਣਾ। ਉਹਦਾ ਉਹ ਬਦਲ ਤੁਹਾਨੂੰ ਦੇ ਸਕਦਾ ਵੀ ਕਹੇਗਾ ਵੀ ਲੱਕੜ ਦੀ ਲੱਤ ਲਾਉਣੀ ਪੈਣੀ ਹੈ ਆਪਾਂ ਨੂੰ, ਕੋਈ ਪੱਥਰ ਦੀ ਲੱਤ ਲਾਉਣੀ ਪੈਣੀ ਹੈ, ਕੋਈ ਹੋਰ ਲੱਤ ਲਾਉਣੀ ਪੈਣੀ ਹੈ, ਉਹ ਤੇ ਬਦਲ ਹੋ ਸਕਦਾ। ਪਰ ਜੇ ਕੋਈ ਡਾਕਟਰ ਨੂੰ ਜਾ ਕੇ ਆਖੇ ਵੀ ਤੂੰ ਕਾਹਦਾ ਡਾਕਟਰ ਹੈ ਜੇ ਮੇਰੀ ਲੱਤ ਹੀ ਨਹੀਂ ਨਿਕਲ ਰਹੀ, ਇਹ ਨਵੀਂ ਯੋਗ ਆਵੇ ਕੋਈ ਐਸੀ ਖੁਰਾਕ ਕੋਈ ਐਸੀ ਦਵਾਈ ਦੇ, ਨਹੀਂ, ਉਹ ਗੱਲ ਕੁਦਰਤ ਦੇ ਕਾਨੂੰਨ ਦੇ ਉਲਟ ਹੈ, ਉਸ ਡਾਕਟਰ ਦੇ ਹੱਥ ਵੱਸ ਵੀ ਨਹੀਂ ਹੈਗੀ ਗੱਲ। ਹਾਂ, ਉਹ ਡਾਕਟਰ ਕਸੂਰਵਾਰ ਜ਼ਰੂਰ ਹੈ ਜਿਹਨੇ ਇਹ ਦਾਅਵਾ ਕਰ ਦਿੱਤਾ, ਜਿਹੜਾ ਤੇ ਇਹ ਦਾਅਵਾ ਕਰਦਾ ਵੀ ਤੁਸੀਂ ਮੇਰੇ ਕੋਲ ਆਓ ਤੇ ਮੈਂ ਇੱਕ ਇੰਜੈਕਸ਼ਨ ਲਾਉਣਾ ਜਾਂ ਮੈਂ ਇੱਕ ਤੁਹਾਨੂੰ ਕੋਈ ਖੁਰਾਕ ਦੇਣੀ ਹੈ, ਤੁਸੀਂ ਉਹ ਮੈਨੂੰ $10,000 ਉਹਦਾ ਮਹੀਨੇ ਦਾ ਦਿਆ ਕਰਨਾ ਤੇ 6 ਮਹੀਨੇ ਤੁਸੀਂ ਦਵਾਈ ਖਾ ਲਓ ਤੇ 6 ਮਹੀਨਿਆਂ ਬਾਅਦ ਲੱਤ ਉੱਗਣ ਦੀ ਗਰੰਟੀ ਮੈਂ ਦਿੰਦਾ। ਤੁਸੀਂ 6 ਮਹੀਨਿਆਂ ਬਾਅਦ ਉਹਦੇ ਕੋਲ ਗਏ ਤੇ ਫਿਰ ਤੁਸੀਂ ਕਹਿ ਸਕਦੇ ਹੋ ਵੀ ਜਾਂ ਤੇ ਮੇਰੀ ਲੱਤ ਉੱਗੇ, ਪੈਸੇ ਮੈਨੂੰ ਚਾਹੀਦੇ ਨਹੀਂ, ਜਾਂ ਤੂੰ ਫਰੋਡੀਆਂ ਹੈ, ਧੋਖਾ ਕਰਦਾ, ਫਿਰ ਤੇ ਕਹਿ ਸਕਦੇ ਜਿਹਨੇ ਦਾਅਵਾ ਕੀਤਾ ਪਹਿਲਾਂ, ਸਮਝ ਗਏ ਨਾ ਮੈਂ, ਜਿਹਨੇ ਪਹਿਲਾਂ ਦਾਅਵਾ ਕੀਤਾ। ਅੱਛਾ, ਜਿਹੜੇ ਗੁਰੂ ਦੀ ਗੋਦ ਤੁਸੀਂ ਬੈਠੇ ਹੋ ਇਹਨੇ ਦਾਅਵਾ ਹੀ ਕੋਈ ਇੱਦਾਂ ਦਾ ਨਹੀਂ ਕੀਤਾ, ਇਹਨੇ ਤੇ ਆਪਣੇ ਵੀ ਬੱਚੇ ਵਾਰੇ ਨੇ, ਇਹਨੇ ਦਾਅਵਾ ਥੋੜਾ ਕੀਤਾ ਵੀ ਮੈਂ ਤੁਹਾਨੂੰ ਮੌਤ ਤੋਂ ਬਚਾ ਲਵਾਂਗਾ, ਇਹਨੇ ਕੋਈ ਇੱਦਾਂ ਦਾ ਦਾਅਵਾ ਨਹੀਂ ਕੀਤਾ ਸਾਡੇ ਨਾਲ। ਇਸ ਗੁਰੂ ਦੀ ਬਾਣੀ ਨੇ ਸਾਨੂੰ ਇਹ ਕਹਿ ਵੀ ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿੱਤ ਨਾ
ਵਾਰ ਵੀ ਜਦੋਂ ਮੌਤ ਆਉਂਦੀ ਹੈ ਉਹ ਸਮਾਂ ਨਹੀਂ ਵੇਖਦੀ, ਉਹ ਤਰੀਕ ਨਹੀਂ ਵੇਖਦੀ, ਉਹ ਵਾਰ ਨਹੀਂ ਵੇਖਦੀ ਵੀ ਅੱਜ ਸ਼ੁੱਭ ਵਾਰ ਹੈ ਕਿ ਅੱਜ ਭੈੜਾ ਵਾਰ ਹੈ, ਚੰਗਾ ਵਾਰ ਹੈ ਕਿ ਮਾੜਾ ਵਾਰ ਹੈ। ਉਹਨੇ ਤਾਂ ਤੁਹਾਨੂੰ ਸਭ ਕੁਝ ਹੀ ਪਹਿਲਾਂ ਦੱਸ ਦਿੱਤਾ। ਉਹਨੇ ਕਦੀ ਇਹ ਦਾਅਵਾ ਨਹੀਂ ਕੀਤਾ ਵੀ ਜੇ ਤੁਸੀਂ ਬੱਚੇ ਹੋ ਤੇ ਬੱਚੇ ਹੀ ਰਹੋਗੇ, ਮੇਰੀ ਪੂਜਾ ਭਗਤੀ ਕਰਿਆ ਕਰੋ, ਜੇ ਜਵਾਨ ਹੈ ਤੇ ਜਵਾਨ ਹੀ ਰਹੋਗੇ, ਤੁਸੀਂ ਬੁੱਢੇ ਨਹੀਂ ਹੋਗੇ। ਉਹਨੇ ਤੇ ਤੁਹਾਨੂੰ ਸਮਝਾਇਆ ਵੀ ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਣ, ਉਹਨੇ ਕਹਿ ਦਿੱਤੀ ਇਹ ਗੱਲ। ਹਾਂ, ਉਹਦੇ ਨਾਂ ਉੱਤੇ ਕੋਈ ਤੁਹਾਨੂੰ ਜੋ ਮਰਜ਼ੀ ਪਿਆ ਸਮਝਾਵੇ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਹੁਣ ਇੱਕ ਡਾਕਟਰ ਹੈ ਬੜਾ ਸਿਆਣਾ ਹੈ, ਤੇ ਜੇ ਉਸ ਡਾਕਟਰ ਦੀ ਸਿਆਣਪ ਦੇ ਨਾਂ ਤੇ ਕੋਈ ਦੂਜੇ ਸ਼ਹਿਰ ਵਿੱਚ ਕੋਈ ਐਵੇਂ ਹੀ ਬੰਦਾ ਉਹਦੇ ਨਾਂ ਨੂੰ ਵਰਤ ਵਰਤ ਕੇ ਕੋਈ ਪੈਸਾ ਕਮਾਈ ਜਾਵੇ, ਦਾਅਵੇ ਕਰੀ ਜਾਵੇ, ਫਿਰ ਉਹ ਕਸੂਰ ਉਸ ਡਾਕਟਰ ਦਾ ਥੋੜ੍ਹਾ ਵਿਚਾਰੇ ਦਾ, ਉਹਦਾ ਕਹਦਾ ਕਸੂਰ ਹੈ। ਹੁਣ ਏਦਾਂ ਹੀ ਜੇ ਕੋਈ ਡੇਰੇਦਾਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਆਪਣੇ ਦਾਅਵੇ ਕਰੀ ਜਾ ਰਿਹਾ ਤੇ ਫਿਰ ਕਸੂਰ ਗੁਰੂ ਗ੍ਰੰਥ ਸਾਹਿਬ ਦਾ ਨਹੀਂ, ਕਸੂਰ ਉਸ ਬੰਦੇ ਦਾ ਹੈ ਜਿਹਨੇ ਮਿਸਯੂਜ਼ ਕੀਤਾ। ਤੁਹਾਡਾ ਐਡਰੈਸ ਹੈ ਤੇ ਤੁਹਾਡੇ ਐਡਰੈਸ ਦੀ ਕੋਈ ਗਲਤ ਵਰਤੋਂ ਕਰਕੇ ਕੋਈ ਕ੍ਰਾਈਮ ਕਰ ਆਇਆ, ਤੁਹਾਡਾ ਕੀ ਕਸੂਰ ਹੈ ਇਹਦੇ ਵਿੱਚ? ਤੁਹਾਡਾ ਥੋੜਾ ਕਸੂਰ ਹੈ ਕੋਈ? ਗੁਰੂ ਨੇ ਕੋਈ ਦਾਅਵਾ ਨਹੀਂ ਕੀਤਾ। ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀ ਵੀ ਮਹਾਤਮਾ ਬੁੱਧ ਦੇ ਕੋਲ ਉਹ ਬੀਬੀ ਆ ਗਈ ਤੇ ਭੜਕ ਰਹੀ ਸੀ, ਆਪਾਂ ਜਿੱਥੋਂ ਗੱਲ ਸ਼ੁਰੂ ਕੀਤੀ ਵੀ ਸ਼ਾਂਤੀ ਉਦੋਂ ਆਉਂਦੀ ਹੈ, ਟਿਕਾਅ ਉਦੋਂ ਆਵੇਗਾ ਜਦੋਂ ਤੁਸੀਂ ਰਿਐਲਿਟੀ ਨੂੰ ਫੇਸ ਕਰ ਲਓਗੇ, ਅਸਲੀਅਤ ਨੂੰ। ਭੜਕੀ ਜਾ ਰਹੀ ਹੈ, ਕਹਿੰਦੀ ਤੂੰ ਕਾਹਦਾ ਪ੍ਰਭੂ ਹੈ, ਤੂੰ ਕਾਹਦਾ ਰੱਬ ਹੈ, ਅਸੀਂ ਤੈਨੂੰ ਮੰਨਦੇ ਹਾਂ ਤੇ ਵੇਖ ਮੇਰਾ ਹੀ ਬੱਚਾ ਦੁਨੀਆਂ ਉੱਤੇ ਨਹੀਂ ਰਿਹਾ। ਮਹਾਤਮਾ ਬੁੱਧ ਨੇ ਬੜੀ ਗੰਭੀਰਤਾ ਦੇ ਨਾਲ ਉਹਦੇ ਵੱਲ ਤੱਕਿਆ ਤੇ ਆਖਿਆ ਵੀ ਬੀਬੀ ਵੀ ਤੂੰ ਇੱਦਾਂ ਕਰ ਵੀ ਪਿੰਡ ਦੇ ਵਿੱਚ ਜਾ ਤੇ ਥੋੜ੍ਹੀ ਜਿਹੀ ਸਰੋਂ ਦੇ ਕੋਈ ਰਾਈ ਦੇ ਦਾਣੇ ਲੈ ਕੇ ਆ, ਦਰਵਾਜ਼ਾ ਖੜਕਾ ਕਿ ਕੋਈ ਤੈਨੂੰ ਰਾਈ ਦੇ ਦਾਣੇ ਦੇ ਦੇਵੇ, ਸਰੋਂ ਦੇ ਦਾਣੇ ਦੇ ਦੇਵੇ ਤੇ ਤੇਰੇ ਬੱਚੇ ਨੂੰ ਆਪਾਂ ਜਿਉਂਦਿਆਂ ਕਰ ਦਿੰਦੇ ਹਾਂ। ਬੜੇ ਚਾਅ ਚੜਿਆ ਉਹਨੂੰ, ਪਰ ਆਂਦਾ ਇੱਕ ਗੱਲ ਦਾ ਖਿਆਲ ਰੱਖੀ ਵੀ ਦਰਵਾਜ਼ਾ ਖੜਕਾ ਕੇ ਜਦੋਂ ਸਰੋਂ ਮੰਗਣੀ ਹੈ ਤੇ ਲੈਣੀ ਉਸ ਘਰੋਂ ਹੈ ਜਿਸ ਘਰ ਵਿੱਚ ਮੌਤ ਨਾ ਆਈ ਹੋਵੇ, ਮੰਗਣੀ ਉਸ ਘਰੋਂ ਹੀ। ਉਹਨੇ ਦਰਵਾਜ਼ਾ ਖੜਕਾਇਆ, ਵਾਸਤਾ ਪਾਉਂਦੀ ਹੈ, ਕਹਿੰਦੀ ਥੋੜ੍ਹੀ ਜਿਹੀ ਸਰੋਂ ਦੇ ਦਿਓ, ਮੇਰਾ ਬੱਚਾ ਮਰਿਆ ਹੈ। ਹੁਣ ਲੋਕਾਂ ਨੂੰ ਤਰਸ ਤੇ ਆਉਂਦਾ ਹੈ, ਲੋਕ ਕਹਿੰਦੇ ਨੇ ਕੋਈ ਗੱਲ ਨਹੀਂ ਭੈਣੇ, ਜੇ ਸਾਡੀ ਸਰੋਂ ਦਿੱਤੇ ਹਾਂ ਤੇਰਾ ਬੱਚਾ ਜਿਉਂਦਾ ਹੁੰਦਾ ਤੇ ਤੂੰ ਲੈ ਜਾ, ਨਾ ਕੋਈ ਨਹੀਂ ਕਰਦਾ। ਪਰ ਜਦੋਂ ਇੱਕ ਸਵਾਲ ਉਹਨੂੰ ਪੁੱਛਦੀ ਹੈ ਤੁਹਾਡੇ ਘਰੇ ਮੌਤ ਨਹੀਂ ਹੋਈ, ਤੇ ਸਾਰੇ ਕਹਿੰਦੇ ਨੇ ਨਹੀਂ ਮੌਤ ਤੇ ਹੋਈ ਹੈ, ਮੌਤ ਤੇ ਹੋਈ। ਸਰੋਂ ਹਰ ਘਰ ਵਿੱਚ ਹੈ ਤੇ ਮੌਤ ਵੀ ਹਰ ਘਰ ਦੇ ਵਿੱਚ ਹੈ। ਮਹਾਤਮਾ ਬੁੱਧ ਨੇ ਕਿਹਾ ਸੀ ਵੀ ਲਿਆਈ ਉਹਦੇ ਘਰੋਂ ਜਿਹਦੇ ਘਰ ਮੌਤ ਨਾ ਹੋਈ ਹੋਵੇ। ਵਾਪਸ ਆ ਗਈ ਗੱਲ, ਸਮਝ ਗੱਲ ਸਮਝ ਲੱਗ, ਹੁਣ ਸ਼ਾਂਤ ਹੋ ਗਈ, ਟਿਕ ਗਈ, ਆਂਦੀ ਸਮਝ ਲੱਗ ਗਈ ਅਸਲੀਅਤ ਦੀ ਵੀ ਇਹਦੇ ਘਰ ਘਰ ਵਿੱਚ ਹੀ ਮੌਤ ਹੈ। ਇਸ ਕਰਕੇ ਮੇਰੀ ਭੱਜ ਦੌੜ ਜਿਹੜੀ ਹੈ ਉਹ ਵਿਅਰਥ ਹੈ। ਹੁਣ ਮੈਨੂੰ ਰਿਐਲਿਟੀ ਦਾ ਪਤਾ ਲੱਗ ਗਿਆ, ਅਸਲੀਅਤ ਦਾ ਪਤਾ ਲੱਗ ਗਿਆ, ਹੁਣ ਟਿਕਾਅ ਵਿੱਚ ਆ ਗਈ, ਸ਼ਾਂਤੀ ਵਿੱਚ ਆ ਗਈ। ਜਿੰਨਾ ਚਿਰ ਅੰਦਰ ਖੜੋਤ ਹੈ ਨਾ, ਜਿਹੜਾ ਬੰਦਾ ਟਿਕਦਾ ਨਹੀਂ ਨਾ, ਜ਼ਰੂਰ ਅੰਦਰ ਖੜੋਤ ਹੈ। ਜੇ ਆਪਾਂ ਕਹਿੰਦੇ ਬਾਬਾ ਜੀ ਮਨ ਨਹੀਂ ਟਿਕਦਾ, ਮਨ ਨਹੀਂ ਟਿਕਾਅ ਵਿੱਚ ਆਉਂਦਾ, ਖੜੋਤ ਹੈ ਤਾਂ ਹੀ ਨਹੀਂ ਆਉਂਦਾ। ਜਿੱਦਣ ਖੜੋਤ ਨਿਕਲ ਜਾਵੇਗੀ ਉਦਣ ਮਨ ਟਿਕਾਉਣ ਦੀ ਲੋੜ ਨਹੀਂ ਪੈਣੀ, ਮਨ ਆਪਣੇ ਆਪ ਹੀ ਟਿਕ ਜਾਣਾ, ਉਦਣ ਨਹੀਂ ਲੋੜ ਪੈਣੀ। ਉਦਣ ਤੁਹਾਨੂੰ ਕੋਈ ਜੁਗਤ ਦੱਸਣ ਦੀ ਲੋੜ ਨਹੀਂ, ਉਦਣ ਤੁਹਾਨੂੰ ਕਿਸੇ ਦੇ ਕੋਈ ਸਲਾਹ ਲੈਣ ਦੀ ਲੋੜ ਨਹੀਂ, ਤੁਸੀਂ ਖੋਟ ਕੱਢ ਕੇ ਤੇ ਵੇਖੋ ਮਨ ਵਿੱਚੋਂ, ਮਨ ਟਿਕਾਅ ਵਿੱਚ ਆ ਜਾਵੇਗਾ। ਖੋਟ ਰੱਖੋ, ਨਿੱਕੀ ਤੋਂ ਨਿੱਕੀ ਖੋਟ ਵੀ, ਹੁਣ ਆਪਾਂ ਆਮ ਇਹਨੇ ਆ ਵੀ ਦਾਲ ਬਣਾਈ ਹੋਵੇ ਨਾ ਬੰਦੇ ਨੇ ਘਰੇ ਦਾਲ, ਤੇ ਬੜੀ ਸਵਾਦ ਬਣੀ ਹੋਵੇ ਤੇ ਉਹਦੇ ਵਿੱਚ ਇੱਕ ਹੀ ਕੋਰੜੂ ਜਿਹਾ ਆ ਜਾਏ ਮੂੰਹ ਦੇ ਥੱਲੇ ਤੇ ਸਾਰੀ ਦਾਲ ਦਾ ਸਵਾਦ ਵਿਗੜ ਜਾਂਦਾ, ਖਰਾਬ ਹੋ ਜਾਂਦਾ ਨਾ। ਤੇ ਪੱਥਰ ਇੱਕ ਆਇਆ ਦੰਦ ਦੇ ਥੱਲੇ, ਬੰਦਾ ਕਹਿੰਦਾ ਯਾਰ ਕੀ ਪੱਥਰ ਹੀ ਹੈ, ਘਰ ਦੀ ਬਥੇਰਾ ਕਹਿੰਦੀ ਕਹਿੰਦੀ ਇੱਕੋ ਹੀ ਹੋਣਾ, ਉਹ ਕਹਿੰਦਾ ਨਹੀਂ ਪਰ ਟੇਸਟ ਨਹੀਂ ਕੋਈ ਰਿਹਾ, ਹੁਣ ਖਰਾਬ ਹੋ ਗਿਆ ਕੰਮ, ਕਿਰਕ ਆ ਗਈ ਮੂੰਹ ਦੇ ਵਿੱਚ, ਇੱਕ ਨਿੱਕੀ ਜੀ ਤੇ ਉਹ ਨਿਕਾ ਜਿਹਾ ਬਰੀਕ ਪੱਥਰ ਨਾ ਆਵੇ, ਉਹ ਕੋਰੂ ਨੂੰ ਨਾ ਆਵੇ ਤੇ ਫਿਰ ਤੇ ਬੰਦਾ ਖਾਈ ਜਾ ਰਿਹਾ ਨਾ, ਫਿਰ ਤੇ ਉਹਨੂੰ ਕੋਈ ਪ੍ਰੋਬਲਮ ਨਹੀਂ ਹੈ। ਹੁਣ ਦਾਲ ਉਹ ਸੀ, ਖੜੋਤ ਆ ਗਈ ਵਿੱਚ ਨਿਕਾ, ਜਦੋਂ ਜ਼ਿੰਦਗੀ ਵਿੱਚ ਨਿੱਕੀ ਜਿਹੀ ਵੀ ਖੜੋਤ ਹੈ ਨਾ, ਨਿੱਕੀ ਜਿਹੀ ਵੀ ਛੋਟੀ ਜਿਹੀ ਵੀ ਖੜੋਤ ਹੈ, ਕੋਈ ਈਰਖਾ ਦੇ ਰੂਪ ਦੇ ਵਿੱਚ ਹੈ, ਤੁਹਾਨੂੰ ਸ਼ਾਂਤੀ ਨਹੀਂ ਆਉਣੀ। ਤੁਹਾਡੇ ਗੁਆਂਢੀ ਨੇ ਗੱਡੀ ਲੈ ਲਈ, ਤੁਹਾਨੂੰ ਟਿਕਾ ਨਹੀਂ ਆ ਰਿਹਾ, ਕੋਈ ਦੂਜਾ ਪਹਿਲੇ ਨੰਬਰ 'ਤੇ ਆ ਗਿਆ, ਟਿਕਾ ਤੁਹਾਨੂੰ ਨਹੀਂ ਆ ਰਿਹਾ, ਕਿਵੇਂ ਆਵੇਗਾ? ਖੜੋਤ ਹੈ।
ਤੁਸੀਂ ਸਮਝਿਆ ਵੀ ਇਹ ਬੜੀ ਵੱਡੀ ਚੀਜ਼ ਹੁੰਦੀ ਹੈ, ਇਸ ਕਰਕੇ ਹੁਣ ਉਹਦਾ ਬੱਚਾ ਲੈ ਗਿਆ ਤੇ ਮੇਰਾ ਬੱਚਾ ਰਹਿ ਗਿਆ, ਟਿਕਾ ਕਿਵੇਂ ਆਵੇਗਾ? ਜੇ ਤੁਹਾਨੂੰ ਪਤਾ ਲੱਗੇ ਵੀ ਨਹੀਂ ਇਹ ਚੀਜ਼ਾਂ ਕੋਈ ਵੱਡੀਆਂ ਥੋੜਾ ਹੁੰਦੀਆਂ ਨੇ, ਤੇ ਫਿਰ ਆਪੇ ਠੀਕ ਹੈ। ਤੁਹਾਨੂੰ ਪਤਾ ਲੱਗ ਗਿਆ ਵੀ ਉਹਨੇ ਆਈਫੋਨ ਲੈ ਲਿਆ, ਅਜੇ ਮਾਰਕੀਟ ਵਿੱਚ ਥੋੜੇ ਨੇ, ਉਹਨੇ ਲੈ ਲਿਆ, ਤੇ ਜਿੱਦਣ ਮੈਨੂੰ ਇਹ ਪਤਾ ਲੱਗ ਗਿਆ ਵੀ ਫਿਰ ਕੀ ਇਹ ਚੀਜ਼ਾਂ ਕੋਈ ਵੱਡੀਆਂ ਨੇ, ਆਪੇ ਟਿਕਾ ਵਿੱਚ। ਜਿੱਥੇ ਵੀ ਹੈ ਤੁਸੀਂ ਇਸ ਗੱਲ ਨੂੰ ਟਿਕਾ ਕੇ ਵੇਖ ਲਓ ਆਪਣੇ ਅੰਦਰ। ਜਿਹੜਾ ਬੰਦਾ ਇਹ ਕਹਿੰਦਾ ਹੈ ਨਾ ਵੀ ਮੇਰੇ ਜੀਵਨ ਵਿੱਚ ਟਿਕਾ ਨਹੀਂ ਹੈ, ਉਹ ਆਪਣੀ ਖੜੋਤ ਕੱਢ ਦੇਵੇ, ਟਿਕਾ ਆਪੇ ਆ ਜਾਣਾ, ਪਾਣੀ ਨਾ ਨਾ ਅੱਗੇ ਤੁਰਦਾ ਹੋਵੇ। ਤੇ ਜਿਹੜਾ ਸਿਆਣਾ ਕਿਸਾਨ ਸੀ ਉਹ ਕਹਿੰਦਾ ਵੀ ਖਾਲ ਸਾਫ਼ ਕਰੋ, ਪਾਣੀ ਤੇ ਪਿੱਛੋਂ ਫੁੱਲ ਹੀ ਆ ਰਿਹਾ, ਪਰ ਜਿਹੜਾ ਉਹ ਜਿਹਦੇ ਵਿੱਚ ਜਾਣਾ, ਜਿਹੜੇ ਖਾਲ ਵਿੱਚ ਪਾਣੀ ਜਾਣਾ, ਉਹਦੇ ਵਿੱਚ ਘਾਹ ਉਗਾਉਂਦਾ ਸੀ ਹੋਰ ਕਈ ਤਰ੍ਹਾਂ ਦਾ, ਫਿਰ ਪ੍ਰੋਪਰ ਉਹ ਪਹੁੰਚਦਾ ਨਹੀਂ ਸੀ। ਉਹਨੇ ਕੀ ਕੀਤਾ, ਉਹਨੇ ਕਹੀ ਲਈ ਤੇ ਉਹਨੂੰ ਸਾਰਾ ਘਾਹ ਵਿੱਚੋਂ ਫਿਰ ਪਾਣੀ ਭੱਜਾ ਹੀ ਆਉਂਦਾ, ਪਾਣੀ ਤੇ ਉਹ ਹੈ, ਖੜੋਤ ਕੀ ਸੀ, ਉਹ ਉੱਗਿਆ ਹੋਇਆ ਘਾਹ ਫੂਸ। ਜਦੋਂ ਉਹ ਘਾਹ ਫੂਸ ਹਟਾਇਆ ਤੇ ਪਾਣੀ ਵਹਿ ਗਿਆ। ਏਦਾਂ ਹੀ ਆਨੰਦ ਸਾਰਿਆਂ ਦੇ ਜੀਵਨ ਵਿੱਚ ਹੈ, ਟਿਕਿਆ ਤਾਂ ਨਹੀਂ ਹੈ ਕਿਉਂਕਿ ਅੰਦਰ ਘਾਹ ਫੂਸ ਬੜਾ ਉੱਗਿਆ ਹੋਇਆ, ਗੰਦ ਉੱਗਿਆ ਹੋਇਆ ਅੰਦਰ, ਜਦੋਂ ਤੁਸੀਂ ਕੱਢ ਦਿਓਗੇ ਕੱਖ ਵੀ ਨਹੀਂ ਹੋਣਾ, ਫਿਰ ਆਨੰਦ ਹੀ ਆਨੰਦ। ਤੇ ਬਾਬਾ ਕਬੀਰ ਸਾਹਿਬ ਨੇ ਆਖਿਆ, ਕਹਿੰਦੇ ਅਬ ਮੋਹੇ ਸਰਬ ਕੁਸਲ ਕਰ ਮਾਨਿਆ, ਹੁਣ ਆਨੰਦ ਬਣਿਆ ਪਿਆ, ਆਨੰਦ ਹੀ ਸ਼ਾਂਤ ਭਈ। ਹੁਣ ਜ਼ਿੰਦਗੀ 'ਚ ਕੀ ਆਈ ਹੈ, ਸ਼ਾਂਤੀ ਆ ਗਈ, ਸ਼ਾਂਤੀ ਲੱਭਣ ਨਹੀਂ ਜਾਣਾ ਪੈਂਦਾ, ਕਿਸੇ ਕੋਲ ਸ਼ਾਂਤੀ ਦਾ ਕੋਈ ਮੰਤਰ ਨਹੀਂ ਜੇ ਹੈਗਾ। ਕਿਸੇ ਨੇ ਤੁਹਾਡੇ ਹੱਥ, ਤੁਹਾਡੇ ਸਿਰ ਉੱਤੇ ਹੱਥ ਧਰ ਕੇ ਨਹੀਂ ਕਹਿਣਾ ਸ਼ਾਂਤ ਹੋ, ਨਹੀਂ ਹੋਇਆ ਜਾਣਾ। ਇਹ ਤਾਂ ਇਹ ਸਭ ਵਾਧੂ ਦੀਆਂ ਗੱਲਾਂ ਨੇ। ਸ਼ਾਂਤ ਭਈ ਜਬ ਗੋਬਿੰਦ ਜਾਣਿਆ, ਜਦੋਂ ਮੈਂ ਗੋਬਿੰਦ ਦੇ ਗੁਣਾਂ ਨੂੰ ਜਾਣ ਲਿਆ ਨਾ ਜੀ, ਉਦੋਂ ਜੀਵਨ ਵਿੱਚ ਕੀ ਆ ਗਈ, ਸ਼ਾਂਤੀ ਆ ਗਈ। ਗੋਬਿੰਦ ਦੇ ਗੁਣ ਕਿਹੜੇ ਨੇ, ਨਿਰਵੈਰ, ਵੈਰ ਤੋਂ ਰਹਿਤ ਹੋਣਾ, ਇਹ ਰੱਬ ਦਾ ਗੁਣ ਹੈ, ਰੱਬ ਕਦੀ ਕਿਸੇ ਨਾਲ ਵੈਰ ਨਹੀਂ ਕਰਦਾ। ਮੇਰੇ ਅੰਦਰ ਉਨਾ ਚਿਰ ਸ਼ਾਂਤੀ ਨਹੀਂ ਆਵੇਗੀ ਜਿੰਨਾ ਚਿਰ ਮੈਂ ਵੈਰ ਦੀ ਭਾਵਨਾ ਛੱਡਦਾ ਨਹੀਂ ਹਾਂ। ਰੱਬ ਡਰਦਾ ਨਹੀਂ, ਤੇ ਡਰਿਆ ਬੰਦਾ ਕਦੀ ਸ਼ਾਂਤ ਹੋ ਸਕਦਾ, ਖਤਰਨਾਕ ਹੋ ਜਾਂਦਾ ਡਰਿਆ ਬੰਦਾ, ਸ਼ਾਂਤ ਨਹੀਂ ਹੁੰਦਾ ਕਦੀ, ਸਹਿਮ ਜਾਵੇਗਾ, ਕੋਰਨਰ 'ਚ ਬਹਿ ਜਾਵੇਗਾ। ਤੁਸੀਂ ਆਖੋਗੇ ਬੜਾ ਸ਼ਾਂਤੀ ਨਾਲ ਬੈਠਾ, ਨਹੀਂ ਨਹੀਂ ਉਹ ਡਰਿਆ ਹੋਇਆ ਏ, ਤੇ ਹੋ ਸਕਦਾ ਹੈ ਵੀ ਉਹ ਜਦੋਂ ਤੁਹਾਡੇ ਤੇ ਵਾਰ ਕਰੇ ਤੇ ਉਹ ਬੜਾ ਖਤਰਨਾਕ ਬਣ ਜਾਵੇ, ਉਹਦੇ ਅੰਦਰ ਭਾਂਬੜ ਬਣ ਰਹੇ ਨੇ। ਆਖਿਆ ਰੱਬ ਨਿਰਭਉ ਹੈ, ਮੇਰੇ ਅੰਦਰ ਵੀ ਗੁਣ ਆ ਗਿਆ, ਮੈਂ ਵੀ ਨਿਰਭਉ ਹੋ ਗਿਆ। ਮੈਨੂੰ ਪਹਿਲਾਂ ਮੈਨੂੰ ਵੀ ਲੱਗਦਾ ਸੀ ਵੀ ਸਾਰਾ ਭਾਰ ਮੇਰੇ ਮੋਢਿਆਂ ਤੇ ਹੀ ਹੈ, ਕਿ ਮੈਂ ਨਾ ਹੋਵਾਂ ਤੇ ਸੰਸਾਰ ਦਾ ਪਤਾ ਨਹੀਂ ਕੀ ਬਣੇ। ਹੁਣ ਆਖਿਆ ਵੀ ਨਹੀਂ, ਇਹ ਦੁਨੀਆਂ ਏਦਾਂ ਹੀ ਚੱਲੀ ਜਾਣੀ ਹੈ, ਆਪਣੇ ਆਪ ਨੂੰ ਸਵਾਰਨ ਉੱਤੇ ਜ਼ੋਰ ਦਈਏ। ਸ਼ਾਂਤ ਭਈ ਗੋਬਿੰਦ ਜਾਣਿਆ, ਪਹਿਲਾ ਬਚਨ ਹੈ, ਜਮ ਤੇ ਉਲਟ ਭਏ ਹੈ ਰਾਮ। ਆਖਿਆ ਹੁਣ ਮੈਂ ਬੁਰੇ ਰਾਹਾਂ ਤੋਂ ਪੁੱਠੇ ਬੰਨੇ ਹੋ ਗਿਆ। ਉਲਟ ਦਾ ਮਤਲਬ ਕਹਿੰਦਾ ਉਲਟ ਜਾਣਾ, ਜਿਵੇਂ ਆਪਾਂ ਕਹਿੰਦੇ ਪੁੱਠਾ ਹੋ ਜਾਣਾ, ਜਮ ਵਾਲੇ ਰਾਹ ਤੋਂ ਮੈਂ ਦੂਜੇ ਬੰਨੇ ਹੋ ਗਿਆ, ਹੁਣ ਨਹੀਂ ਉਸ ਰਸਤੇ ਤੇ ਮੈਂ ਜਾਂਦਾ। ਜਾਂਦਾ ਹੈ ਜੀ ਬੰਦੇ ਦਾ ਮਨ ਉਲਟ ਹੋਣਾ ਹੈ, ਇਹਨੂੰ ਮਹਾਰਾਜ ਗੁਰੂ ਰਾਮਦਾਸ ਸਾਹਿਬ ਦਾ ਇੱਕ ਦੇਵ ਗੰਧਾਰੀ ਰਾਗ ਵਿੱਚ ਬਚਨ ਹੈ, ਜੇ ਮੈਂ ਨਾ ਭੁੱਲਦਾ ਹਾਂ, ਤੇ ਉੱਥੇ ਮਹਾਰਾਜ ਨੇ ਕਿਹਾ ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉਂ ਘਰ ਉਲਟੀ ਰੇ। ਆਖਿਆ ਆਪਣੇ ਮਨ ਨੂੰ ਉਲਟ ਲਾ, ਕੋਲੇ ਦੀ ਖਾਣ ਹੋਵੇ ਨਾ, ਕੋਲੇ ਦੀ ਖਾਣ, ਤੁਸੀਂ ਕੋਲੇ ਨੂੰ ਟੱਚ ਨਾ ਕਰੋ, ਸਿਰਫ ਉਹਦੇ ਵਿੱਚੋਂ ਦੀ ਲੰਘ ਹੀ ਜਾਓ ਤੇ ਤੁਹਾਡੇ ਕੱਪੜੇ ਤਾਂ ਵੀ ਕੋਲੇ ਨਾਲ ਭਰ ਜਾਣੇ ਨੇ, ਬਸ ਬਚ ਜਾਓ, ਪਾਸੇ ਹੋ ਜਾਓ ਕੋਲੇ ਤੋਂ। ਮਾੜੇ ਬੰਦੇ ਜਿਹੜੇ ਹੁੰਦੇ ਨੇ, ਮਾੜੀ ਸੋਚ ਵਾਲੇ ਲੋਕ, ਜੇ ਤੁਸੀਂ ਉਹਨਾਂ 'ਚ ਬੈਠੋਗੇ ਤੁਹਾਡੇ ਉੱਤੇ ਹੌਲੀ ਹੌਲੀ ਉਹਨਾਂ ਦਾ ਅਸਰ ਹੋਣ ਲੱਗ ਪੈਣਾ, ਹੌਲੀ ਹੌਲੀ। ਤੇ ਜੇ ਫਿਰ ਬਹਿਣਾ ਵੀ ਪਵੇ ਨਾ, ਇਹ ਚੇਤੇ ਰੱਖੋ, ਜਾਂ ਤੁਸੀਂ ਆਪ ਮਨ ਕਰਕੇ ਇੰਨੇ ਮਜ਼ਬੂਤ ਹੋਵੋ। ਹੁਣ ਆਪਾਂ ਤਾਂ ਜਦੋਂ ਬਾਹਰ ਵਿਚਰਦੇ ਹਾਂ, ਆਪਣੇ ਕਈ ਕਲੀਗ ਇੱਦਾਂ ਦੇ ਹੁੰਦੇ ਨੇ, ਵਨਸਵਾਨੇ ਲੋਕ ਨੇ ਨਾ, ਵਨਸਵਾਨੀ ਦੁਨੀਆ, ਉਹਨਾਂ ਦੀਆਂ ਆਦਤਾਂ ਤੇ ਸੁਭਾਅ ਹੌਲੀ ਹੌਲੀ ਸਾਡੇ ਵਿੱਚ ਵੀ ਆਉਣਾ ਸ਼ੁਰੂ ਹੋ ਜਾਂਦਾ।
ਉਦਾਂ ਹੈ ਵੀ ਜਿਵੇਂ ਕੋਲਾ ਜਿਹੜਾ ਹੈ ਉਹਦੀ ਖਾਣ ਹੈ ਅਤੇ ਉਹਦੇ ਵਿੱਚੋਂ ਦੀ ਕੋਈ ਲੰਘ ਗਿਆ ਅਤੇ ਉਹਨੇ ਕੋਲੇ ਨੂੰ ਟੱਚ ਵੀ ਨਹੀਂ ਕੀਤਾ, ਹੱਥ ਵੀ ਨਹੀਂ ਲਾਇਆ, ਪਰ ਲੰਘਿਆ ਹੀ ਸੀ ਅਤੇ ਉਹਦੇ ਵੀ ਕੱਪੜੇ ਜਦੋਂ ਬਾਹਰ ਨਿਕਲਿਆ ਅਤੇ ਕਾਲਖ ਨਾਲ ਭਰ ਗਏ। ਹੁਣ ਆਹ ਸਾਫ਼ ਸੁਥਰੇ ਮੁਲਕ ਨੇ ਆਪਾਂ ਕਹਿੰਦੇ, ਪਰ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਪਤਾ ਵੀ ਤੁਸੀਂ ਸਾਰੀ ਦਿਹਾੜੀ ਬਾਹਰ ਕੰਮ ਕਰਦੇ ਹੋ, ਸ਼ਾਮਾਂ ਨੂੰ ਕੱਪੜੇ ਫਿਰ ਵੀ ਧੋਣ ਵਾਲੇ ਹੋ ਜਾਂਦੇ ਆ, ਭਾਵੇਂ ਘੱਟਾ ਨਹੀਂ ਇੰਨਾ ਉੱਡਦਾ, ਫਿਰ ਵੀ ਧੋ, ਉਹ ਘੱਟਾ ਕਿੱਥੋਂ, ਥੋੜ੍ਹਾ ਥੋੜ੍ਹਾ ਘੱਟਾ ਜਿਹੜਾ ਹੈ ਉਹ ਬੰਦੇ ਨੂੰ ਇੱਕ ਦਿਨ ਨਹੀਂ ਪਤਾ ਲੱਗਦਾ। ਇੱਕ ਦਿਨ ਆ ਜਿਹੜਾ ਕੱਪੜਾ ਪਾਇਆ ਹੋਵੇ ਨਾ, ਇਹਦਾ ਇੱਕ ਦਿਨ ਥੋੜ੍ਹਾ ਪਤਾ ਲੱਗਦਾ, ਬੰਦਾ ਕਹਿੰਦਾ ਮਾੜਾ ਜਿਹਾ ਹੀ ਹੈ। ਉਹ ਮਾੜਾ ਮਾੜਾ ਕਰਕੇ ਜੇ ਬੰਦਾ ਧੋਵੇ ਹੀ ਨਾ ਤੇ ਮੁੜ ਕੇ ਉਹ ਰੰਗ ਗੂੜਾ ਹੋ ਜਾਂਦਾ, ਇੱਦਾਂ ਹੀ ਹੈ। ਤੇ ਕਬੀਰ ਸਾਹਿਬ ਕਹਿੰਦੇ ਸ਼ਾਂਤੀ ਪਤਾ ਕਿਉਂ ਬਣ ਗਈ ਜੀਵਨ ਚ ਟਿਕਾ, ਆਖਿਆ ਮੈਂ ਉਲਟਾ ਹੋ ਗਿਆ, ਹੁਣ ਦੁਨੀਆਂ ਦੀ ਦੌੜ ਵਾਂਗੂ ਮੇਰੀ ਦੌੜ ਨਹੀਂ ਹੈਗੀ। ਦੁਨੀਆਂ ਨੇ ਤੇ ਪਰਪਸ ਹੀ ਇਹ ਰੱਖਿਆ ਵੀ ਜੇ ਮੈਨੂੰ ਇੱਦਾਂ ਦਾ ਜਿਹੜਾ ਹੈ ਪਦਾਰਥ ਮਿਲ ਜਾਵੇ ਤੇ ਫਿਰ ਮੈਂ ਸੁਖੀ ਹੋਵਾਂਗਾ, ਆਖਿਆ ਮੈਂ ਤੁਹਾਡੇ ਵਾਲੀ ਦੌੜ 'ਚ ਹੀ ਨਹੀਂ ਹੈਗਾ, ਉਹ ਰੈਟ ਰੇਸ ਦੇ ਵਿੱਚ ਮੈਂ ਨਹੀਂ ਹੈਗਾ। ਦੁਨੀਆਂ ਦੀ ਰੈਟ ਰੇਸ ਇਹੋ ਹੀ ਹੈ ਨਾ ਪਿਆਰਿਓ, ਦੁਨੀਆਂ ਦੀ ਜਿਹੜੀ ਰੈਟ ਰੇਸ ਹੈ ਉਹ ਇਹੋ ਹੀ ਹੈ ਵੀ ਭਾਈ ਅਸੀਂ ਸਾਡੇ ਲਈ ਕੁਝ ਚੀਜ਼ਾਂ ਸੈੱਟ, ਉਹ ਟਰੈਪ ਸੈੱਟ ਕਰ ਦਿੱਤਾ ਉਹਨਾਂ ਨੇ, ਜਾਲ ਇੱਕ ਸਾਡੇ ਲਈ ਬੁਣ ਦਿੱਤਾ। ਜਿਵੇਂ ਵੀ ਅੱਜ ਅਸੀਂ ਪਰੇਸ਼ਾਨ ਕਿਉਂ ਆ, ਇਹ ਰੈਟ ਰੇਸ ਦਾ ਕਰਕੇ। ਮੈਂ ਇਹਨੂੰ ਐਕਸਪਲੇਨ ਕਰਾਂਗਾ, ਥੋੜ੍ਹਾ ਜਿਹਾ ਗੱਲ ਸਮਝ ਲੱਗੇਗੀ, ਕਿਉਂਕਿ ਤੁਹਾਨੂੰ ਕਿਸੇ ਨੇ ਇਹ ਗੱਲ

ਇੰਨਾ ਕੀ, ਅੱਜ ਕੇਕ ਤੋਂ ਬਿਨਾਂ ਸਾਡਾ ਸਰਦਾ? ਅੱਛਾ ਤੁਸੀਂ ਤਜਰਬਾ ਕਰਕੇ ਵੇਖ ਲਿਓ, ਤੁਸੀਂ ਬੱਚੇ ਦਾ ਮਨਾਇਓ ਜਨਮ ਦਿਨ, ਕੇਕ ਨਾ ਲੈ ਕੇ ਆਇਓ, ਮੋਮਬੱਤੀਆਂ ਨਾ ਲਿਆਇਓ, ਉਦਾਂ ਬੁਲਾ ਲਿਓ ਭੈਣ ਭਰਾਵਾਂ ਨੂੰ ਵੀ ਆ ਜਾਓ ਕੋਈ ਨੀ, ਬਾਕੀ ਜੋ ਤੁਸੀਂ ਬਣਾਉਣਾ ਉਹ ਬਣਾ ਲਿਓ, ਕੇਕ ਨਾ ਲੈ ਕੇ ਆਇਓ। ਉਹ ਆਖਣਾ ਜਨਮ ਦਿਨ ਕੇਕ ਨੀ ਕੱਟਿਆ? ਮਤਲਬ ਉਹ ਜਿਹੜਾ ਮਿੱਠਾ ਘੋਲ ਕੇ, ਉਹ ਜਿਹੜੀ ਖੰਡ ਘੋਲ ਕੇ, ਕਰੀਮਾ ਕਰੂਮਾ ਪਾ ਕੇ, ਉਹ ਨੀ ਬਣਾਇਆ ਤੁਸੀਂ? ਕੀ ਗੱਲ ਵੀ ਉਹ ਤੋਂ ਬਿਨਾਂ ਜਨਮ ਦਿਨ ਹੁੰਦਾ ਨੀ? ਪਰ ਹੁਣ ਸਿਰਜ ਦਿੱਤੀ ਨਾ ਗੱਲ ਵੀ ਜਨਮ ਦਿਨ ਦਾ ਮਤਲਬ ਹੀ ਇਹ ਹੁੰਦਾ ਹੈ ਵੀ ਜਦੋਂ ਐਡਾ ਤਗੜਾ ਕੇਕ ਦਾ ਢੇਰ ਲੱਗਾ ਹੋਵੇ, ਉਹਦੇ ਉੱਤੇ ਮੋਮਬੱਤੀਆਂ ਲੱਗੀਆਂ ਹੋਣ, ਸਾਈਡ ਤੇ ਖਲੋਟ ਤੇ ਕੋਈ ਤਾੜੀਆਂ ਮਾਰ ਰਹੇ ਹੋਣ, ਇਹ ਤੁਹਾਨੂੰ ਕਿਹਨੇ ਦੱਸਿਆ ਵੀ ਏਦਾਂ ਹੁੰਦੀ ਹੈ ਗੱਲ? ਇਹ ਹੈ ਰੈਟ ਰੇਸ, ਤੇ ਖਿਮਾ ਕਰਿਓ। ਇਹਦਾ ਨੁਕਸਾਨ ਕੀ ਹੋਇਆ ਵੀ ਇੱਥੋਂ ਦੀ ਮੈਂ ਗੱਲ ਨਹੀਂ ਕਰ ਰਿਹਾ, ਇੰਡੀਆ ਦੇ ਵਿੱਚ ਜਿਸ ਮਜ਼ਦੂਰ ਦੀ, ਜਿਸ ਬੰਦੇ ਦੀ ਦਿਹਾੜੀ 300 ਰੁਪਈਆ ਹੈ ਨਾ, ਉਹਨੇ ਵੀ ਆਪਣੇ ਬੱਚੇ ਦਾ ਜਨਮਦਿਨ ਮਨਾਉਣਾ ਹੋਵੇ ਤੇ 1000 ਰੁਪਈਏ ਦਾ ਉਹ ਕੇਕ ਲਿਆਉਂਦਾ, ਕਿਉਂਕਿ ਉਹਨੂੰ ਵੀ ਇਹ ਗੱਲ ਸਿਖਾ ਦਿੱਤੀ ਗਈ ਵੀ ਕੇਕ ਤੋਂ ਬਿਨਾਂ ਜਨਮਦਿਨ ਨਹੀਂ ਹੁੰਦਾ। ਹੁਣ ਦੁਖੀ ਹੋ ਗਏ, ਦੁਖੀ ਭੋਗੋਗੇ, ਫਿਰ ਉਹਨੂੰ ਜਚਾ ਦਿੱਤੀ ਗਈ ਗੱਲ। ਉਹਨੂੰ ਵੀ ਦੱਸਿਆ ਗਿਆ ਵੀ ਜਦੋਂ ਕੈਨੇਡਾ ਆ ਕੇ ਜਿੰਨਾ ਚਿਰ ਟਿਮ ਹੋਟਨ ਦੇ ਅੱਗੇ ਖਲੋ ਕੇ, ਸਟਾਰਬਕ ਦੇ ਅੱਗੇ ਖਲੋ ਕੇ ਫੋਟੋ ਲਾ ਨਾ ਪਾਈ, ਤੇਰੀ ਕਾਹਦੀ ਜ਼ਿੰਦਗੀ ਹੈ? ਬਸ ਆਹ ਹੈ ਸਾ, ਇਹ ਚੀਜ਼ ਨੇ ਤੁਹਾਡੀ ਸਾਰੇ ਅੰਦਰ ਦਾ ਟਿਕਾ ਹੀ ਖੋ ਗਏ, ਖੋਲਿਆ ਇਹਨੇ, ਖੋ ਲਿਆ ਟਿਕਾ। ਤੁਹਾਨੂੰ ਦੱਸਿਆ ਗਿਆ ਵੀ ਤੁਸੀਂ ਉਹ ਪੈਂਟ ਪਾਉਣੀ ਹੈ ਜਿਹਦੇ ਬਾਹਰ ਆਹ ਟੈਗ ਲੱਗਾ ਹੋਵੇ, ਜੇ ਉਹ ਟੈਗ ਵਾਲੀ ਨਹੀਂ ਪਾਈ ਤਾਂ ਫਿਰ ਤੁਸੀਂ ਕੋਈ ਬੰਦੇ ਹੋ, ਤੇ ਜਿਹਦੀ ਦਿਹਾੜੀ ਸਾਰੀ, ਸਾਰੇ ਦਿਨ ਦੀ ਦਿਹਾੜੀ ਜਿਹਦੀ $100 ਬਣਦੀ ਆ, ਉਹ ਵੀ ਫਿਰ ਜਦੋਂ $200 ਦੀ ਲਿਆਣ ਕੇ ਪੈਂਟ ਪਾਉਂਦਾ ਤੇ ਫੋਟੋ ਖਿਚਾਉਂਦਾ ਤੇ ਉਹ ਕਹਿੰਦਾ ਲੈ ਹੁਣ ਗੱਲ ਬਣੀ, ਆਹ ਹੀ ਇਹ ਰਿਐਲਿਟੀ ਹੈ। ਹੁਣ ਸ਼ਾਂਤੀ ਖੁੱਸੇ ਨਾ ਤੇ ਕਿਵੇਂ ਖੁੱਸੇ, ਰਹਿ ਸਕਦਾ ਟਿਕਾ? ਟ੍ਰੈਪ ਚ ਫਸੇ ਆਪਾਂ ਸਾਰੇ, ਉਹ ਕਹਿੰਦੇ ਨੇ ਭੱਜੋ, ਤੁਹਾਨੂੰ ਦੱਸਦੇ ਕਿੱਦਾਂ ਭੱਜਣਾ। ਉਹ ਕਹਿੰਦੇ ਜਨਮਦਿਨ ਮਨਾਓ, ਮਨਾਉਣੇ ਤੁਸੀਂ ਨੇ, ਪਰ ਦੱਸਾਂਗੇ ਤੁਹਾਨੂੰ, ਬੱਚੇ ਤੁਸੀਂ ਜੰਮੇ ਨੇ, ਟੱਬਰ ਤੁਹਾਡਾ ਹੈ, ਪੈਸਾ ਤੁਹਾਡਾ ਹੈ, ਪਰ ਦੱਸਾਂਗੇ ਅਸੀਂ ਵੀ ਬੱਚੇ ਦਾ ਜਨਮਦਿਨ ਮਨਾਇਆ ਕਿੱਦਾਂ ਜਾਂਦਾ ਹੈ, ਕਿੱਦਾਂ ਮਨਾਇਆ ਜਾਂਦਾ। ਇਸ ਕਰਕੇ ਪਿਆਰਿਓ, ਇਹ ਚੀਜ਼ਾਂ ਨੇ, ਅਸੀਂ ਅਵੇਕ ਨਹੀਂ ਹਾਂ, ਅਸੀਂ ਜਾਗਰੂਕ ਨਹੀਂ ਹਾਂ, ਅਸੀਂ ਸੁਚੇਤ ਨਹੀਂ ਹਾਂ, ਸਾਡੀ ਸ਼ਾਂਤੀ ਤਾਂ ਹੀ ਖੁਸ ਰਹੀ ਹੈ। ਜਿੱਦਣ ਤੁਸੀਂ ਟਿਕਾ ਵਿੱਚ ਆ ਗਏ, ਆਉਣਾ ਤਾਂ ਹੈ, ਕਿਸੇ ਮੰਤਰ ਨੇ ਕੰਮ ਨਹੀਂ ਆਉਣਾ, ਕਿਸੇ ਬਾਬੇ ਦੀ ਚੌਂਕੀ ਭਰ ਲਓ, ਕੋਈ ਚੀਜ਼ ਕੰਮ ਨਹੀਂ ਜੇ ਆਉਣੀ, ਤੁਹਾਡੀ ਜਾਗਰੂਕਤਾ ਹੀ ਤੁਹਾਡੇ ਕੰਮ ਆਉਣੀ ਹੈ, ਤੁਹਾਡੀ ਜਾਗਰੂਕਤਾ। ਆਖਿਆ ਹੁਣ ਰਾਹ ਛੱਡ ਦਿੱਤੇ, ਜਮ ਤੇ ਉਲਟ ਪਏ ਹੈ ਰਾਮ। ਆਖਿਆ ਹੇ ਰਾਮ ਜੀ, ਹੇ ਰੱਬ ਜੀ, ਮੈਂ ਉਲਟ ਹੋ ਗਿਆ, ਹੁਣ ਮੈਂ ਦੁਨੀਆਂ ਦੀ ਉਹ ਰੈਟ ਰੇਸ ਦਾ ਚੂਹਾ ਨਹੀਂ ਰਿਹਾ, ਹੁਣ ਮੈਂ ਉਧਰ ਨੂੰ ਭੱਜਦਾ ਨਹੀਂ ਆ, ਹੁਣ ਮੈਂ ਬਿਲਕੁਲ ਉਲਟ ਹੋ ਗਿਆ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਂ ਤੇ ਆਪਣੀ ਵੇਖਦਾ, ਮੇਰੀ ਆਪਣੀ ਸੋਚ ਹੈ ਹੁਣ ਤੇ, ਮੈਨੂੰ, ਮੈਂ ਆਪਣੇ ਟੱਬਰ ਚ ਬੈਠਾ, ਬੱਚੇ ਦਾ ਜਨਮ ਦਿਨ ਹੈ, ਮੈਂ ਕੜਾਹ ਪ੍ਰਸ਼ਾਦ ਦੀ ਦੇਗ ਵੀ ਬਣਾ ਲਈ, ਉਹ ਚ ਵੀ ਮੈਨੂੰ ਖੁਸ਼ੀ ਹੈ, ਮੈਂ ਘਰੇ ਕੋਈ ਚੀਜ਼ ਬਣਾ ਲਈ, ਉਹ ਚ ਵੀ ਮੈਨੂੰ ਖੁਸ਼ੀ ਹੈ। ਦੁਨੀਆਂ ਵਾਲੀ ਜਮ ਤੇ ਉਲਟ ਪਏ ਹੈ ਰਾਮ, ਹੁਣ ਜਿਹੜਾ ਇੱਦਾਂ ਉਲਟ ਹੋ ਗਿਆ, ਤੇ ਬਾਬੇ ਨੇ ਕੀ ਆਖਿਆ, ਆਖਿਆ ਦੁੱਖ ਬਿਨਸੇ, ਆਪਣੇ ਆਪ ਹੀ ਦੁੱਖ ਚਲੇ ਗਏ, ਦੁੱਖ ਆਪਣੇ ਆਪ ਹੀ ਚਲੇ ਗਏ, ਦੁੱਖ ਰਹਿ ਕਿੱਥੇ, ਦੁੱਖ ਬਿਨਸੇ ਸੁੱਖ ਕੀਓ ਬਿਸਰਾਮ, ਸੁੱਖਾਂ ਨੇ ਟਿਕਾ ਦੇ ਦਿੱਤਾ, ਦੁੱਖ ਆਪਣੇ ਆਪ ਚਲੇ ਗਏ, ਸੁੱਖ ਆਪਣੇ ਆਪ ਆ ਗਏ। ਤਨ ਮੈਂ ਹੋਤੀ ਕੋਟ ਉਪਾਦ, ਪਹਿਲਾਂ ਮੇਰੇ ਤਨ ਵਿੱਚ ਕਰੋੜਾਂ ਦੁੱਖ ਸਨ, ਕਰੋੜਾਂ ਉਪਾਦ ਸਨ, ਉਲਟ ਪਈ ਸੁੱਖ ਸਹਿਜ ਸਮਾਧ, ਪਰ ਹੁਣ ਜਦੋਂ ਦਾ ਮੈਂ ਉਲਟ ਹੋਇਆ ਹੁਣ ਅੰਦਰ ਸਮਾਧੀ ਲੱਗ ਗਈ, ਪਹਿਲਾਂ ਸਿਮਰੋਂ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਹੁਣ ਸਮਾਧੀ ਲੱਗ ਗਈ ਅੰਦਰ ਹੀ,

ਪਹਿਲਾਂ ਕਰੋੜਾਂ ਉਪਾਦ ਸਨ। ਆਪ ਪਛਾਣੈ ਆਪੈ ਆਪ, ਅੱਗੇ ਮੈਂ ਦੂਜਿਆਂ ਨੂੰ ਪਛਾਣਦਾ ਸੀ, ਹੁਣ ਮੈਂ ਆਪਣੇ ਆਪ ਨੂੰ ਪਛਾਣਨਾ ਸ਼ੁਰੂ ਕਰਤਾ। ਅੱਗੇ ਮੈਂ ਦੂਜਿਆਂ ਨੂੰ ਜੱਜ ਕਰਦਾ ਸੀ, ਹੁਣ ਮੈਂ ਆਪਣੇ ਆਪ ਨੂੰ ਜੱਜ ਕਰਨਾ ਸ਼ੁਰੂ ਕਰ ਲਿਆ। ਜੇ ਜੇ ਆਪਾਂ ਸਕੂਨ ਚਾਹੁੰਦੇ ਹਾਂ ਤੇ ਜੱਜ ਵੀ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਕਰਨਾ ਪੈਣਾ। ਆਪ ਪਛਾਣੈ ਆਪੇ ਆਪ, ਰੋਗ ਨਾ ਵਿਆਪੈ ਤਿੰਨੋ ਤਾਪ। ਨਾ ਹੁਣ ਮੈਨੂੰ ਤਿੰਨ ਤਾਪ ਨੇ, ਨਾ ਕੋਈ ਰੋਗ ਵਿਆਪਦਾ। ਜ਼ਖਮ ਆਪਦੇ ਲੱਗਾ ਹੋਵੇ ਤੇ ਪੱਟੀ ਗੁਆਂਢ ਦੇ ਨਹੀਂ ਕਰੀਦੀ, ਆਪਣੇ ਆਪ ਤੇ ਕਰੀਦੀ ਹੈ। ਦਵਾਈ ਕਿਸੇ ਨੂੰ ਨਹੀਂ ਖਵਾਈਦੀ, ਆਪਣੇ ਆਪ ਨੂੰ ਖਵਾਈਦੀ ਹੈ। ਦੁੱਖ ਤੁਹਾਨੂੰ ਹੈ ਤੇ ਬਾਣੀ ਦਾ ਪਾਠ ਤੁਸੀਂ ਸੁਣਿਆ ਨਹੀਂ, ਪੈਸੇ ਪੇਟੀਐਮ ਕਰ ਦਿੱਤੇ ਤੇ ਬਾਣੀ ਕੋਈ ਹੋਰ ਪੜ ਗਿਆ। ਜਾਂ ਤੇ ਸੁਣ ਲਓ ਉਹਨੂੰ, ਵਿਚਾਰ ਲਓ ਉਹਨੂੰ, ਪੜ੍ਹ ਲਓ ਕੜੀ। ਅਬ ਮਨ ਉਲਟ ਸਨਾਤਨ ਹੁਆ, ਤਬ ਜਾਣਿਆ ਜਬ ਜੀਵਤ ਮੂਆ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਹੁਣ ਜਿਹੜਾ ਮੇਰਾ ਮਨ ਹੈ ਨਾ, ਇਹ ਉਲਟ ਹੋ ਗਿਆ, ਉਲਟ ਸਨਾਤਨ ਹੋਇਆ, ਅਸਲੀ ਆਪਣੇ ਅਸਲੇ ਵੱਲ ਚਲਿਆ ਗਿਆ, ਰੱਬ ਵੱਲ ਚਲਿਆ ਗਿਆ। ਤਬ ਜਾਣਿਆ ਜਬ ਜੀਵਤ ਮੂਆ, ਹੁਣ ਮੈਨੂੰ ਰੱਬ ਦੀ ਸਮਝ ਲੱਗ ਗਈ, ਹੁਣ ਮੈਂ ਜਿਉਂਦਿਆਂ ਹੀ ਮਰ ਗਿਆ। ਜਿਉਂਦਿਆਂ ਇਹਨੂੰ ਨੈਗੇਟਿਵ ਅਰਥਾਂ 'ਚ ਮੈਂ, ਇਹ ਬੰਦਾ ਤੇ ਜਿਉਂਦਿਆਂ ਮਰ ਗਿਆ, ਮਤਲਬ ਸਾਹ ਲੈਂਦਾ ਹੈ, ਸਾਰਾ ਕੁਝ ਹੈ, ਪਰ ਸਾਡਾ ਇਹਦੇ ਨਾਲ ਲਿੰਕ ਕੋਈ ਨਹੀਂ, ਇਸ ਕਰਕੇ ਜਿਉਂਦਿਆਂ ਮਰਿਆ ਹੋਇਆ। ਆਖਿਆ ਮੈਂ ਵੀ ਜਿਉਂਦਿਆਂ ਹੀ ਮਰ ਗਿਆ, ਮੇਰਾ ਬੁਰਾਈਆਂ ਨਾਲ ਹੁਣ ਕੋਈ ਲਿੰਕ ਨਹੀਂ ਰਿਹਾ, ਉਹਨਾਂ ਦੇ ਭਾਅ ਦਾ ਮੈਂ ਜਿਉਂਦਿਆਂ ਹੀ ਮਰ ਗਿਆ। ਕਹੋ ਕਬੀਰ ਸੁਖ ਸਹਿਜ ਸਮਾਵੋ, ਆਪ ਨਾ ਡਰੋ ਨਾ ਅਵਰ ਡਰਾਵੋ। ਆਖਿਆ ਹੁਣ ਬੇਸ਼ੱਕ ਕਬੀਰ ਇਹ ਗੱਲ ਕਹਿ ਦੇ ਵੀ ਮੈਂ ਵੀ ਆਤਮਕ ਆਨੰਦ ਅਡੋਲ ਅਵਸਥਾ ਵਿੱਚ ਜੁੜ ਗਿਆ, ਨਾ ਮੈਂ ਆਪ ਕਿਸੇ ਹੋਰ ਪਾਸੋਂ ਡਰਦਾ ਤੇ ਨਾ ਮੈਂ ਕਿਸੇ ਨੂੰ ਡਰਾਉਣਾ, ਹੁਣ ਕੋਈ ਡਰ ਨਹੀਂ। ਅਡੋਲ ਬੰਦਿਆਂ ਦੀ ਜ਼ਿੰਦਗੀ ਵਿੱਚ ਦੋਵੇਂ ਚੀਜ਼ਾਂ ਨਹੀਂ ਹੁੰਦੀਆਂ, ਨਾ ਉਹ ਡਰਦੇ ਨੇ ਨਾ ਉਹ ਡਰਾਉਂਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਨੇ ਇਹਨੂੰ ਸ਼ਾਇਦ ਗਿਆਨੀ ਕਿਹਾ ਸੀ, ਉਹਨਾਂ ਨੇ ਆਖਿਆ ਵੀ ਗਿਆਨੀ ਕਿਹਨੂੰ ਕਹਿੰਦੇ ਨੇ, ਭੈ ਕਾਹੂ ਕੋ ਦੇਤ ਨੈ ਨਹਿ ਭੈ ਮਨ ਤਾਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਧੰਨਵਾਦ। ਆਓ ਅਗਲੇ ਸਮੇਂ ਲਈ ਭਾਈ ਜਸਵਿੰਦਰ ਸਿੰਘ ਹੋਣਾ ਦੇ ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਤਿਗੁਰੂ ਜੀ ਕਿਰਪਾ ਕਰਨ ਉਸ ਪਰਮਾਤਮਾ ਦੀ ਹਜ਼ੂਰੀ ਵਿੱਚ ਬੈਠ ਕਰਕੇ ਆਪਾਂ ਸਾਰਿਆਂ ਨੇ ਅੰਮ੍ਰਿਤਮਈ ਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ, ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੈ। ਸਤਿਗੁਰਾਂ ਜੀ ਦੀ ਬਾਣੀ ਦੇ ਪਾਵਨ ਬਚਨ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਜੇ ਸਾਡਾ ਕਿਸੇ ਨੇ ਉਧਾਰ ਕਰਨਾ ਹੈ ਤਾਂ ਗੁਰੂ ਪਿਆਰੀ ਸਾਧ ਸੰਗਤ ਜੀਓ, ਕੀਤੀ ਹੋਈ ਦਰ ਘਰ ਦੀ ਸੇਵਾ, ਕੀਤੀ ਹੋਈ ਦਰ ਘਰ ਦੀ ਸੰਗਤ ਹੈ। ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਕੇਵਲ ਉਸ ਪਰਮਾਤਮਾ ਦਾ ਜਪਿਆ ਹੋਇਆ ਨਾਮ ਸਾਡਾ ਉਧਾਰ ਕਰ ਸਕਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਕਿਰਪਾ ਮਹਿਰਾਮਤ ਬਖਸ਼ਿਸ਼ ਕਰਨ, ਜੋ ਵੀ ਸੰਗਤ ਆਪ ਨਿਤਾ ਪ੍ਰਤੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਬਣਾਉਣ ਦਾ ਯਤਨ ਕਰਦੇ ਹੋ, ਮਾਲਕ ਕਿਰਪਾ ਕਰੇ ਸਭਨਾਂ ਦੇ ਘਰਾਂ ਪਰਿਵਾਰਾਂ ਵਿੱਚ। ਮਾਲਕ ਜੀ ਦੇਹ ਰੋਗਤਾ ਦੀ ਦਾਤ, ਆਪਸੀ ਪਿਆਰ ਮੁਹੱਬਤ ਇਤਫਾਕ ਸਤਿਗੁਰੂ ਜੀ ਬਖਸ਼ਿਸ਼ ਕਰਨ। ਸਵਾਓ ਇੱਕ ਦੋ ਮਿੰਟ ਸਿਮਰਨ ਰੂਪੀ ਸ਼ਬਦ ਆਪਾਂ ਸਾਰੇ ਮਿਲ ਕੇ ਗਾਇਨ ਸ਼ਰਵਣ ਕਰੀਏ, ਉਪਰੰਤ ਦਾਸਿਆਂ ਵੱਲੋਂ ਕੀਰਤਨ ਦੀ ਸਮਾਪਤੀ ਹੈ ਜੀ।

ਸਤਿਗੁਰੂ ਜੀ ਕਿਰਪਾ ਕਰਨ ਉਸ ਪਰਮਾਤਮਾ ਨਾਲ ਸਾਡੀ ਵੀ ਐਸੀ ਪ੍ਰੀਤ ਬਣ ਜਾਵੇ। ਮੂੰਹ ਲਾਲਨ ਸਿਉਂ ਪ੍ਰੀਤ ਬਣੀ, ਤੋਰੀ ਨਾ ਟੂਟੇ ਛੋਰੀ ਨਾ ਛੂਟੇ, ਐਸੀ ਮਾਧੋ ਖਿੰਚ ਤਨੀ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦਾ ਗਾਇਨ ਕੀਤਾ ਸਰਵਣ ਕੀਤਾ ਨਾਮ ਮਾਲਕ ਜੀ ਥਾਂ ਪਾਉਣ। ਆਓ ਅਗਲੇਰਾ ਪ੍ਰੋਗਰਾਮ ਸਾਡੇ ਸਤਿਕਾਰਯੋਗ ਗਿਆਨੀ ਭਾਈ ਗੁਰਸ਼ਰਨ ਸਿੰਘ ਤਿੰਨਾਂ ਪਾ

0: ਪਾਸੋਂ ਸ਼ਰਨ ਕਰੀਏ ਹੋਈਆਂ ਭੁੱਲਾਂ ਦੀ ਖਿਮਾ ਲਵਾਓ ਹਾਜ਼ਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਇਹ ਸਨ ਭਾਈ ਜਸਵਿੰਦਰ ਸਿੰਘ ਜੀ ਤਿੰਨਾਂ ਦੇ ਜਥੇ ਪਾਸੋਂ ਆਪ ਜੀ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ। ਜਥਾ ਸਵੇਰੇ ਸ਼ਾਮ ਗੁਰੂ ਘਰ ਵਿਖੇ ਹਾਜ਼ਰੀ ਭਰਦਾ ਹੈ। ਸੋ ਆਪ ਜੀ ਲਾਹੇ ਪ੍ਰਾਪਤ ਕਰੋ, ਤਕਰੀਬਨ ਇੱਕ ਮਹੀਨੇ ਲਈ ਜਥਾ ਗੁਰਦੁਆਰਾ ਸਾਹਿਬ ਵਿਖੇ ਸੇਵਾ ਨਿਭਾਵੇਗਾ। ਸੋ ਹੁਣ ਸਮਾਂ ਹੈ ਢਾਡੀ ਵਾਰਾਂ ਦੇ ਇਤਿਹਾਸ ਦਾ। ਭਾਈ ਜਸਵੰਤ ਸਿੰਘ ਜੋਸ਼ ਜਿਹੜੇ ਕਿ ਤਕਰੀਬਨ ਸਾਢੇ ਪੰਜ ਪੌਣੇ ਛੇ ਮਹੀਨਿਆਂ ਤੋਂ ਸੇਵਾ ਗੁਰੂ ਘਰ ਵਿਖੇ ਕਰ ਰਹੇ ਸਨ, ਇਹਨਾਂ ਦੀ ਐਤਵਾਰ ਨੂੰ ਜਿਹੜਾ ਹੈ ਉਹ ਆਖਰੀ ਦੀਵਾਨ ਹੈ ਅਤੇ ਮੰਗਲਵਾਰ ਨੂੰ ਵਾਪਸੀ ਹੈ। ਸੋ ਆਪ ਸੰਗਤ ਨੂੰ ਬੇਨਤੀ ਹੈ ਆਪ ਜੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰੋ। ਇਹਦੇ ਨਾਲ ਹੀ ਇੱਕ ਦੋ ਜ਼ਰੂਰੀ ਅਨਾਊਂਸਮੈਂਟਾਂ ਨੇ ਵੀ ਅੱਖਾਂ ਦਾ ਚੈੱਕਅਪ ਕੈਂਪ ਜਿਹੜਾ ਹੈ ਉਹ 14 ਜੂਨ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਲੱਗ ਰਿਹਾ ਹੈ। ਦਸਤਾਰ ਸਿਖਲਾਈ ਕੈਂਪ ਹਰ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਵੀਰਾਂ ਵੱਲੋਂ ਦਸਤਾਰ ਸਿਖਲਾਈ ਦਿੱਤੀ ਜਾਂਦੀ ਹੈ। ਸੋ ਜਿਨ੍ਹਾਂ ਸਿੰਘਾਂ ਨੇ ਦਸਤਾਰ ਸਿੱਖਣੀ ਹੋਵੇ ਉਹ ਆਪ ਜੀ ਇੱਥੇ ਹਾਜ਼ਰੀਆਂ ਭਰ ਸਕਦੇ ਹੋ। ਕੀਰਤਨ ਕਲਾਸਾਂ ਹਰ ਬੁੱਧਵਾਰ ਨੂੰ ਸ਼ਾਮ 6 ਤੋਂ 7 ਵਜੇ ਤੱਕ ਗੁਰੂ ਘਰ ਵਿਖੇ ਹੁੰਦੀਆਂ ਨੇ। ਇਹਦੇ ਨਾਲ ਹੀ ਜਿਨ੍ਹਾਂ ਨੇ ਬੱਸ ਪਾਸ ਜਾਂ ਟੈਕਸ ਫਾਰਮ ਭਰਨੇ ਹੋਣ ਲੋਅ ਇਨਕਮ ਪਰਿਵਾਰਾਂ ਵਾਲਿਆਂ ਨੇ ਉਹ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੋਂ ਤੱਕ ਇਹ ਜਿਹੜੀ ਸੇਵਾ ਹੈ ਇਹ ਲੈ ਸਕਦੇ ਨੇ। ਫਰੀ ਆਫ ਕੋਸਟ ਵਲੰਟੀਅਰ ਜਿਹੜੇ ਨੇ ਉਹ ਸੇਵਾ ਕਰਦੇ ਨੇ। ਸਵਾਓ ਭਾਈ ਜਸਵੰਤ ਸਿੰਘ ਜੋਸ਼ ਹੋਣਾਂ ਦੇ ਜਥੇ ਪਾਸੋਂ ਢਾਡੀ ਵਾਰਾਂ 'ਤੇ ਇਤਿਹਾਸ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ
3: ਵਾਹਿਗੁਰੂ ਵਾਹਿਗੁਰੂ।

परम सत्कार जो गुरु प्यारी साध संग जी गुरु ग्रंथ साहिब महाराज के चरण शरण में तुसी जुड़ बैठे हो, सतगुरु कृपा करे तुसी कदम कदम चल करके गुरु ग्रंथ साहिब की हजूरी च पहुंचे हो। किरत कमाई विचों गुरु की गोलक में तिल फुल पाया, सतगुरु दर प्रवान करन दरों करों चढ़ती कला वाला जीवन तुहानू सारियां नू तंदुरुस्तियां सतगुरु बख्शिश करे, मेहर भरे हाथ सतगुरु रखन और बख्शिश भरिया रखन। आओ सारी संगत चुकाओ सीस बुलाओ फतेह। वाहिगुरु जी का खालसा वाहिगुरु जी की फतेह। गुरु खालसा जी, समा बतीत हो रहा है जून महीने का, अज 3 तरीक है जून महीने की। 84 च अज दे दिन गुरु अर्जन देव महाराज जी दे शहीदी दिहाड़े मनाउण वास्ते संगतां कत्तर होईयां सन, दूरों दराड्यों देशां विदेशां विचों संगतां पहुंचियां सन। गुरु अर्जन देव महाराज उन्हां दी शहादत इस जून दे महीने विच ही आउंदी है। ਬੇਅੰਤ ਦੁਨੀਆ ਬੇਅੰਤ ਸੰਗਤਾਂ ਗੁਰੂ ਨਾਨਕ ਦੀ ਨਾਮ ਲੇਵਾ ਸੰਗਤ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਂਦੀਆਂ ਨੇ ਅਤੇ ਅਸੀਂ ਵੀ ਉਹਨਾਂ ਦੀ ਸ਼ਹਾਦਤ ਨੂੰ ਮੁੱਖ ਰੱਖ ਕੇ ਇਤਿਹਾਸ ਦੇ ਵਰਕੇ ਤੁਹਾਡੇ ਸਨਮੁੱਖ ਰੱਖ ਰਹੇ ਹਾਂ। ਇਤਿਹਾਸ ਮੈਂ ਇੱਥੋਂ ਆਰੰਭ ਕਰਨ ਲੱਗੇ ਹਾਂ। ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜਦੋਂ ਗੁਰੂ ਨਹੀਂ ਸੀ ਬਣੇ, ਉਹਨਾਂ ਦੇ ਘਰ ਦਾ ਰਿਵਾਜ ਸੀ, ਘਰ ਦੀ ਪਰੰਪਰਾ ਸੀ, ਉਹਨਾਂ ਨੇ ਇੱਕ ਜਥਾ ਬਣਾਉਣਾ, ਜਥਾ ਬਣਾ ਕੇ ਤਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾਣਾ, ਪੈਰਾਂ ਵਿੱਚ ਘੁੰਗਰੂ ਬੰਨ ਲੈਣੇ, ਲਾਲ ਰੰਗ ਦੇ ਕੱਪੜੇ ਪਾਉਣੇ, ਲਾਲ ਰੰਗ ਦਾ ਇੱਕ ਪਰਨਾ ਮੋਢੇ 'ਤੇ ਰੱਖ ਲੈਣਾ ਤੇ ਮਾਤਾ ਦੀਆਂ ਭੇਟਾਂ ਗਾਉਂਦਿਆਂ ਨੇ ਜਾਣਾ ਤੇ ਤੁਰ ਕੇ ਜਾਂਦੇ ਸੀ, ਸੰਗ ਸਾਰਾ ਹੀ ਜਾਂਦਾ ਹੁੰਦਾ ਸੀ। ਇੱਕ ਦਿਨ ਜਾਂਦਿਆਂ ਜਾਂਦਿਆਂ ਭਾਈ ਜੋਧ ਬਾਣੀ ਪੜ੍ਹ ਰਿਹਾ ਸੀ, ਉਹ ਬਾਣੀ ਦੀ ਆਵਾਜ਼ ਕੰਨਾਂ 'ਚ ਭਾਈ ਲਹਿਣਾ ਜੀ ਦੇ ਪਈ। ਜਦੋਂ ਕੰਨਾਂ 'ਚ ਆਵਾਜ਼ ਪਈ ਤੇ ਮਨ ਸ਼ਾਂਤ ਬੜਾ ਹੋਇਆ। ਇਹ ਖੰਡੂਰ ਸਾਹਿਬ ਦੇ ਰਹਿਣ ਵਾਲਾ ਸੀ ਭਾਈ ਜੋਧ। ਭਾਈ ਲਹਿਣਾ ਜੀ ਨੇ ਜਾ ਕੇ ਬੇਨਤੀ ਕੀਤੀ ਕਿ ਮਹਾਰਾਜ ਦੀ ਤੁਸੀਂ ਬਾਣੀ ਪੜ੍ਹ ਰਹੇ ਹੋ, ਇਹ ਬਾਣੀ ਕਿਸ ਮਹਾਰਾਜ ਦੀ ਹੈ? ਅੰਦਰੋਂ ਖਿਆਲ ਤਾਂ ਧਾਰਮਿਕ ਪਹਿਲਾਂ ਹੀ ਸੀ, ਭਾਵਾਂ ਉਹ ਹਿੰਦੂ ਧਰਮ ਨੂੰ ਮੰਨਦੇ ਸੀ, ਜਾਂਦੇ ਸੀ ਵੈਸ਼ਨੋ ਦੇਵੀ ਦੇ। ਕਹਿੰਦੇ ਵੀ ਜਿਹੜੀ ਬਾਣੀ ਪੜ੍ਹਦੇ ਹੋ ਕਿਸ ਗੁਰੂ ਦੀ ਹੈ? ਉਹ ਕਹਿੰਦੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ। ਭਾਈ ਜੋਧ ਕਹਿਣ ਲੱਗੇ ਵੀ ਕਿਤੇ ਸਾਨੂੰ ਇਹਨਾਂ ਦੇ ਦਰਸ਼ਨ ਦੀਦਾਰ ਹੋ ਸਕਦੇ? ਕਹਿੰਦੇ ਹੋ ਸਕਦੇ ਨੇ। ਐਸ ਵੇਲੇ ਰਾਵੀ ਦੇ ਕੰਢੇ ਕਰਤਾਰਪੁਰ ਵਸਾਇਆ ਉਹਨਾਂ ਨੇ, ਉੱਥੇ ਉਬਰਾਜਦੇ ਨੇ, ਉੱਥੇ ਸੰਗਤਾਂ ਦਰਸ਼ਨ ਦੀਦਾਰ ਕਰਦੀਆਂ। ਮਨ ਵਿੱਚ ਤਾਂਘ ਪੈਦਾ ਹੋ ਗਈ, ਜਦੋਂ ਐਤਕੀ ਜਾਣਾ ਤਾਂ ਗੁਰੂ ਨਾਨਕ ਦੇ ਦਰਸ਼ਨ ਕਰਕੇ ਜਾਣਾ। ਇੰਨੀ ਬਾਣੀ ਨੇ ਠੰਡ ਵਰਤਾਈ ਵੀ ਜਿਹਦੀ ਬਾਣੀ 'ਚ ਇੰਨੀ ਠੰਡ ਹੋਆ ਤੇ ਗੁਰੂ 'ਚ ਕਿੰਨੀ ਕੁ ਠੰਡ ਹੋਵੇਗੀ? ਚਲੇ ਗਏ। ਮਨ ਵਿੱਚ ਇਉਂ ਵਿਚਾਰ ਕੀਤੀ ਵੀ ਤੁਸੀਂ ਇੱਥੇ ਖੜੋ, ਸਾਰੇ ਜਥੇ ਨੂੰ ਲੈ ਕੇ ਨਹੀਂ ਗਏ ਵੀ ਧੱਕੇ ਨਾਲ ਮੈਂ ਲੈ ਕੇ ਜਾਵਾਂ, ਨਹੀਂ ਤੁਸੀਂ ਖੜੋ ਇੱਥੇ, ਮੈਂ ਰਾਵੀ ਦੇ ਕੰਢੇ ਉਹੀ ਇਲਾਕਾ ਉਹੀ ਪਾਸੇ ਉੱਧਰ ਦੀ ਜਾਣਾ। ਕਹਿੰਦੇ ਗੁਰੂ ਅੰਗਦ ਦੇ ਮਹਾਰਾਜ ਕਹਿਣ ਲੱਗੇ ਵੀ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਕੇ ਆਇਆ। ਜਦੋਂ ਦਰਸ਼ਨ ਕੀਤੇ ਤਨ ਮਨ ਨਿਹਾਲ ਹੋ ਗਿਆ, ਮਹਾਰਾਜ ਦੇ ਬਚਨ ਸੁਣੇ, ਗੁਰਾਂ ਨੇ ਅਸੀਸ ਬਖਸ਼ੀ, ਇੰਨਾ ਮਗਨ ਹੋ ਗਿਆ ਗੁਰਬਾਣੀ ਸੁਣਦੇ ਸੁਣਦੇ ਚੇਤਾ ਹੀ ਭੁੱਲ ਗਿਆ। ਗੁਰੂ ਅੰਗਦ ਦੇਵ ਜੀ ਨੂੰ ਚੇਤਾ ਭੁੱਲ ਗਿਆ ਵੀ ਮੈਂ ਕਿਸੇ ਸੰਗ ਨੂੰ, ਕਿਸੇ ਜਥੇ ਨੂੰ, ਕਿਸੇ ਮਨੁੱਖਾਂ ਨੂੰ ਖੜੇ ਕਰਕੇ ਆਇਆ। ਉਹ ਕਹਿੰਦੇ ਚਲੋ ਭਾਈ ਆਪਾਂ ਸਾਰੇ ਚੱਲਦੇ ਹਾਂ, ਪੁੱਛਦੇ ਹਾਂ ਵੀ ਕੀ ਗੱਲ ਵਾ, ਜਾਣਾ ਨੀ ਵੈਸ਼ਨੋ ਦੇਵੀ ਦੇ? ਉਹ ਜਦੋਂ ਸਾਰੇ ਮੁੜ ਕੇ
ਗਏ ਤੇ ਭਾਈ ਲਹਿਣਾ ਜੀ ਨੂੰ ਪੁੱਛਣ ਲੱਗੇ, ਕਹਿੰਦੇ ਭਾਈ ਚੱਲਣਾ ਨਹੀਂ? ਕਹਿੰਦੇ ਵੀ ਹੁਣ ਮੈਂ ਜਿੱਥੇ ਜਾਣਾ ਸੀ ਮੈਂ ਪਹੁੰਚ ਗਿਆ, ਤੁਸੀਂ ਜਾਓ। ਉਸ ਦਿਨ ਤੋਂ ਭਾਈ ਲਹਿਣਾ ਜੀ ਗੁਰੂ ਨਾਨਕ ਦੇ ਚਰਨਾਂ ਵਿੱਚ ਟਿਕ ਗਏ, ਨਹੀਂ ਗਏ, ਵੈਸ਼ਨੋ ਨਹੀਂ ਗਏ, ਵੈਸ਼ਨੋ ਦੇਵੀ ਦੇ ਗਏ ਹੀ ਨਹੀਂ। ਫਿਰ ਗੁਰੂ ਅਮਰਦਾਸ ਮਹਾਰਾਜ ਉਹ ਹਰ ਸਾਲ ਸਾਲ ਚ ਦੋ ਦੋ ਵਾਰ ਛੇ ਮਹੀਨੇ ਗੰਗਾ ਤੇ ਹਰਿਦੁਆਰ ਇਸ਼ਨਾਨ ਕਰਨ ਜਾਂਦੇ ਸੀ। ਉਹਨਾਂ ਦੀ ਰੋਹ ਰੀਤ ਸਾਰੀ ਪੁਰਾਣੀ, ਵੀ ਹਰਿਦੁਆਰ ਇਸ਼ਨਾਨ ਕਰਨਾ, ਤੀਰਥ ਕਰਨੇ, ਯਾਤਰਾ ਕਰਨੀ, ਇਸ਼ਨਾਨ ਕਰਨੇ, ਇਹਨਾਂ ਨੂੰ ਜਪ ਤਪ ਦਾ ਕਰਮ ਕਰਮ ਕਾਂਡ ਨੂੰ ਚੰਗਾ ਸਮਝਦੇ ਸੀ। ਜਿਸ ਦਿਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਅਪਾਰ ਕਿਰਪਾ ਕਰ ਦਿੱਤੀ, ਉਹਨਾਂ ਨੇ ਹਰਿਦੁਆਰ ਜਾਣਾ ਛੱਡ ਦਿੱਤਾ। ਚੌਥੇ ਪਾਤਸ਼ਾਹ ਗਰੀਬੀ ਚ ਪੈਦਾ ਹੋਏ, ਗੁਰੂ ਅਮਰਦਾਸ ਨੇ ਆਪਣੀ ਧੀ ਦਾ ਰਿਸ਼ਤਾ ਕਰਕੇ ਗੁਰੂ ਨਾਨਕ ਦਾ ਤਖਤ ਬਿਠਾਲ ਦਿੱਤਾ। ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਤਿੰਨ ਪੁੱਤਰ ਪੈਦਾ ਹੋਏ, ਪ੍ਰਿਥੀ ਚੰਦ, ਮਹਾਦੇਵ, ਔਰ ਤੀਸਰੇ ਪੁੱਤਰ ਦਾ ਨਾਂ ਸੀ ਅਰਜਨ ਦੇਵ। 15 ਅਪ੍ਰੈਲ 1563 ਈਸਵੀ ਨੂੰ ਇਹਨਾਂ ਦਾ ਅਵਤਾਰ ਹੋਇਆ ਗੋਇੰਦਵਾਲ ਸਾਹਿਬ ਦੀ ਧਰਤੀ। ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਬੀਬੀ ਭਾਨੀ ਦੇ ਕੁੱਖੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਦੋਤਰੇ ਲੱਗਦੇ ਨੇ। ਇੱਕ ਦਿਨ ਜਿਵੇਂ ਆਮ ਸਾਡੀ ਪਿੰਡਾਂ ਦੀ ਹੁੰਦਾ, ਬੜੇ ਖਿਡੌਣੇ ਬੱਚਿਆਂ ਨੂੰ ਆਪਾਂ ਦਿੰਦੇ ਹਾਂ, ਉਦੋਂ ਜਦੋਂ ਉਦੋਂ ਦਾ ਜ਼ਮਾਨਾ ਸੀ, ਉਦੋਂ ਦਾ ਸਮਾਂ ਸੀ, ਇਹ ਸਾਡੀਆਂ ਬੀਬੀਆਂ ਲੀਰਾਂ ਇਕੱਠੀਆਂ ਕਰਕੇ ਤਾਂ ਉਹਨੂੰ ਲਪੇਟ ਕੇ ਤਾਂ ਨਿਆਣੇ ਨੂੰ ਖੇਡਣ ਨੂੰ ਦਿੰਦੀਆਂ ਹੁੰਦੀਆਂ ਸੀ, ਕਹਿਣਾ ਖੁਦੋ ਖੇਡੋ, ਅਤੇ ਬੱਚੇ ਨੇ ਖੇਡਣ ਲੱਗ ਪੈਣਾ ਤਾਂ ਬੀਬੀਆਂ ਨੇ ਆਪਣੇ ਕੰਮ ਧੰਦੇ ਕਰ ਲੈਣੇ। ਉਦੋਂ ਪੈਸਾ ਹੁੰਦਾ ਨਹੀਂ ਸੀ। ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਵੀ ਬੀਬੀ ਭਾਨੀ ਨੇ ਇੱਦਾਂ ਖੁਦੋ ਬਣਾ ਕੇ ਦਿੱਤੀ। ਗੁਰੂ ਅਮਰਦਾਸ ਮਹਾਰਾਜ ਤਖਤ ਉੱਤੇ ਸੁਭਾਏ ਮਾਨ ਨੇ ਔਰ ਸਿੱਖਾਂ ਦੇ ਤੀਸਰੇ ਪਾਤਸ਼ਾਹ ਨੇ। ਦੁਪਹਿਰ ਦਾ ਟਾਈਮ, ਗਰਮੀਆਂ ਦੀ ਰੁੱਤ, ਆਪਣੇ ਪਲੰਘ ਉੱਤੇ ਆਰਾਮ ਕਰ ਰਹੇ ਨੇ। ਸ਼ਾਮ ਨੂੰ ਦਰਬਾਰ ਵਿੱਚ ਫਿਰ ਹਾਜ਼ਰ ਹੋਣਾ, ਬੇਅੰਤ ਸੰਗਤਾਂ ਆ ਰਹੀਆਂ ਨੇ, ਕਈ ਕਾਰਜ ਆਰੰਭੇ ਹੋਏ ਨੇ। ਉਹ ਗੇਂਦ ਖੇਡਦਿਆਂ ਖੇਡਦਿਆਂ ਅਰਜਨ ਦੇਵ ਜੀ ਨੇ ਜਿਸ ਪਲੰਘ ਉੱਤੇ ਅਮਰਦਾਸ ਮਹਾਰਾਜ ਜੀ ਆਰਾਮ ਕਰ ਰਹੇ ਸੀ ਉਸ ਪਲੰਘ ਵੱਲ ਨੂੰ ਰੁੜ ਗਈ। ਜਦ ਗੇਂਦ ਰੁੜੀ ਤੇ ਪਲੰਘ ਦੇ ਹੇਠਾਂ ਚੱਲ ਗਈ, ਉਹ ਦਿਸਣੋਂ ਬੰਦ ਹੋ ਗਈ, ਦਿਸੇ ਨਾ, ਟੋਲਣ ਔਰ ਬਿਲਕੁਲ ਛੋਟੀ ਅਵਸਥਾ, ਤੁਰਨਾ ਵੀ ਨਹੀਂ ਅਜੇ ਆਉਂਦਾ, ਬਹੁਤ ਮੁਸ਼ਕਲ ਨਾਲ ਦੋ ਪੈਰ ਤੁਰਦੇ ਨੇ, ਡਿੱਗ ਪੈਂਦੇ ਨੇ, ਦੋ ਪੈਰ ਤੁਰਦੇ ਨੇ, ਡਿੱਗ ਪੈਂਦੇ ਨੇ। ਉਹਨਾਂ ਨੇ ਜਿਸ ਪਲੰਘ ਉੱਤੇ ਅਮਰਦਾਸ ਮਹਾਰਾਜ ਵਿਸ਼ਰਾਮ ਕਰਦੇ ਨੇ, ਆਰਾਮ ਕਰਦੇ ਨੇ, ਉਸ ਪਲੰਘ ਦਾ ਪਾਵਾ ਫੜ ਕੇ ਅਮਰਦਾਸ ਮਹਾਰਾਜ ਜੀ ਦੇ ਉਸ ਪਲੰਘ ਦੇ ਨਾਲ ਉੱਠ ਕੇ ਖੜੇ ਹੋ ਗਏ। ਅਮਰਦਾਸ ਮਹਾਰਾਜ ਉੱਠੇ, ਕਹਿੰਦੇ ਭਾਈ ਅਵਸਥਾ ਭਾਵਾਂ ਬਚਪਨਾਂ ਦੀ ਹੈ, ਬਚਪਨ ਹੈ, ਪਰ ਪਲੰਘ ਨਾਲ ਖੜੇ ਹੋ ਗਏ, ਕੌਣ ਹੈ? ਬੀਬੀ ਭਾਨੀ ਜੀ ਕਹਿਣ ਲੱਗੇ, ਕਿਉਂਕਿ ਹਜੇ ਵੱਖ ਨਹੀਂ ਮਰੋੜਿਆ, ਪਾਸਾ ਦੂਜਾ ਹੀ ਉੱਧਰ ਨੂੰ ਪੈਠੋ ਆ, ਬੱਚਿਆਂ ਵੱਲ ਨੂੰ, ਕੌਣ ਹੈ ਜਿਹਨੇ ਪਲੰਘ ਹਿਲਾਇਆ? ਬੀਬੀ ਭਾਨੀ ਜੀ ਕਹਿਣ ਲੱਗੇ, ਸਤਿਗੁਰੂ ਜੀ, ਪਿਤਾ ਜੀ ਤੁਹਾਡੇ ਦੋਤਰੇ ਨੇ। ਗੁਰੂ ਅਮਰਦਾਸ ਮਹਾਰਾਜ ਜੀ ਹੱਸ ਕੇ ਕਹਿਣ ਲੱਗੇ, ਦੋਤਰਾ ਬਾਣੀ ਦਾ, ਦੋਤਾ ਬਾਣੀ ਦਾ ਬੋਹਿਥਾ। ਇਹ ਬਚਨ ਗੁਰੂ ਅਮਰਦਾਸ ਮਨ ਨੇ ਸਦਾ ਕਹੇ ਸੀ, ਪਰ ਸੱਚ ਹੋ ਕੇ ਸਾਬਤ ਹੋਏ। ਭੱਟ ਕਹਿੰਦੇ ਨੇ, ਜਨਮਤ ਤੈਂ ਬ੍ਰਹਮ ਪਛਾਣਿਓ। ਹੁਣ ਬਚਪਨ ਵਿੱਚ ਹੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਮਤ ਵਿੱਦਿਆ ਮਿਲੀ। ਮਾਂ ਵੀ ਕੁੱਟ ਕੁੱਟ ਕੇ ਗੁਰਮਤ ਵਿੱਚ ਭਿੱਜੀ ਹੋਈ ਆ, ਗੁਰੂ ਘਰ ਚ ਸੇਵਾ ਕਰਦੀ ਏ। ਪਹਿਲਾਂ ਗੁਰੂ ਘਰ ਵਿੱਚ ਜੰਮੀ ਪਲੀ, ਗੁਰਮਤ ਲਈ, ਵਿੱਦਿਆ ਲਈ, ਫਿਰ ਚੌਥੇ ਪਾਤਸ਼ਾਹ ਮਹਾਰਾਜ ਨਾਲ ਵਿਆਹੀ, ਫਿਰ ਗੁਰਗੱਦੀ ਦੇ ਮਾਲਕ ਬਣੇ, ਪਤੀ ਉਹਨਾਂ ਦਾ ਗੁਰਮਤ।
ਪਤਨੀ ਦੋਵੇਂ ਗੁਰਮਤ ਵਿੱਚ ਭੇਜੇ ਹੋਏ ਤੇ ਸਿੱਖਾਂ ਦੇ ਚੌਥੇ ਪਾਤਸ਼ਾਹ ਬਣੇ ਇਹਨਾਂ ਦੇ ਘਰ। ਫਿਰ ਤਾਂ ਫਿਰ ਭੱਟਾ ਨੇ ਕਿਹਾ ਜਨਮਤ ਤੈਂ ਬ੍ਰਹਮ ਪਛਾਣਿਓ, ਕਿਉਂਕਿ ਤੁਸੀਂ ਤਾਂ ਜਨਮ ਵੇਲੇ ਹੀ ਬ੍ਰਹਮ ਵਿਦਿਆ ਨੂੰ ਪ੍ਰਾਪਤ ਹੋਏ, ਤੁਹਾਨੂੰ ਗੁਰਮਤ ਸਾਰੀ ਆਉਂਦੀ ਸੀ, ਗੁਰੂ ਘਰ ਵਿੱਚ ਜੰਮੇ ਪਲੇ। ਗੁਰੂ ਰਾਮਦਾਸ ਮਹਾਰਾਜ ਨੇ ਦੋਨਾਂ ਪੁੱਤਰਾਂ ਨੂੰ ਪਰਖ ਕੇ ਘੋਖ ਕੇ ਪਤਾ ਲੱਗ ਗਿਆ ਵੀ ਪਿਰਥੀ ਆ ਕਪਟੀ ਏ। ਮਹਾਦੇਵ ਨੇ ਤਾਂ ਸਿਰੇ ਤੇ ਗੱਲ ਕਹਿਤੀ, ਪਿਤਾ ਜੀ ਮੈਨੂੰ ਆ ਦੁਨਿਆਵੀ ਕੰਮਾਂ ਚ ਮੇਰਾ ਜੀ ਨਹੀਂ ਲੱਗਦਾ, ਪੁੱਤਰਾ ਜੇ ਤੁਸੀਂ ਵਿਆਹ ਤੇ ਨਾ ਗਏ ਵਿਆਹ ਫਿਰ ਤੁਹਾਡੇ ਕੌਣ ਆਊਗਾ, ਕਿਸੇ ਨੇ ਤੁਹਾਡੇ ਵਿਆਹ ਤੇ ਨਹੀਂ ਆਉਣਾ, ਕਿਉਂਕਿ ਸਹਾਰੀ ਮਾਲ ਦੇ ਪੁੱਤ ਦਾ ਵਿਆਹ ਸੀ, ਉਹ ਤਾਇਆ ਜੀ ਲੱਗਦੇ ਨੇ, ਅੱਤ ਦੀ ਗਰੀਬੀ ਗੁਰੂ ਰਾਮਦਾਸ ਮਾਨ ਨੇ ਪਰ ਦੇਖੀ ਹੋਈ ਏ, ਨਾਨੀ ਨੇ ਪਾਲ ਕੇ ਵੱਡਾ ਕੀਤਾ ਸੀ। ਔਰ ਮਹਾਦੇਵ ਨੇ ਇਹ ਗੱਲ ਕਹਿ ਦਿੱਤੀ, ਕਹਿੰਦੇ ਪਿਤਾ ਜੀ ਨਾ ਸ਼ਾਦੀ ਕੀ ਹੈ ਤੇ ਨਾ ਕਰਾਏਗੇ ਹਮ, ਕਮਾਏਗੀ ਦੁਨੀਆਂ ਤਾਂ ਖਾਏਗੇ ਹਮ, ਨਾ ਕਿਸੇ ਕੀ ਖੁਸ਼ੀ ਤੇ ਨਾ ਕਿਸੇ ਕਾ ਗਮ। ਕਹਿੰਦੇ ਬਿਲਕੁਲ ਮੈਨੂੰ ਦੁਨਿਆਵੀ ਚੀਜ਼ਾਂ ਤੇ ਧਿਆਨ ਨਹੀਂ। ਗੁਰੂ ਰਾਮਦਾਸ ਮਹਾਰਾਜ ਇੰਨੇ ਪ੍ਰਸੰਨ ਹੋਏ, ਆਗਿਆ ਵੇਖੀ ਮੇਰਾ ਪੁੱਤਰ ਆਗਿਆਕਾਰ ਹੈ, ਸੇਵਾਦਾਰ ਹੈ, ਗੁਰਬਾਣੀ ਵਿਚਾਰਦਾ ਹੈ, ਗੁਰਬਾਣੀ ਪੜ੍ਹਦਾ ਹੈ। ਉਹ ਸਮਾਂ ਆਇਆ 1581 ਈਸਵੀ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਾਬਾ ਬੁੱਢਾ ਜੀ ਕੋਲੋਂ ਅਰਦਾਸ ਕਰਵਾ ਕੇ ਸਿੱਖਾਂ ਦੇ ਪੰਜਵੇਂ ਪਾਤਸ਼ਾਹ ਤਖ਼ਤ ਤੇ ਬਿਠਾ ਕੇ ਐਲਾਨ ਇਉਂ ਕਰ ਦਿੱਤਾ।

ਕੇ ਖਾਲਸਾ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ 1581 ਈਸਵੀ ਨੂੰ ਗੁਰੂ ਨਾਨਕ ਦੇ ਤਖ਼ਤ ਉੱਤੇ ਸਿੱਖਾਂ ਦੇ ਪੰਜਵੇਂ ਗੁਰੂ ਬਣ ਕੇ ਬੈਠੇ। ਉਸ ਦਿਨ ਉਹਨਾਂ ਦੀ ਉਮਰ 18 ਸਾਲ 4 ਮਹੀਨੇ 14 ਦਿਨ ਦੀ ਸੀ। ਐਨ ਭਰ ਜਵਾਨੀ, ਔਰ ਹਜ਼ੂਰ ਨੇ ਉਹ ਕਾਰਜ ਕਰ ਦਿੱਤੇ ਇੱਕ ਆਮ ਮਨੁੱਖ ਵਾਸਤੇ ਬੜਾ ਮੁਸ਼ਕਲ ਸੀ। ਸਭ ਤੋਂ ਵੱਡਾ ਕੰਮ ਆ ਗੁਰਬਾਣੀ ਨੂੰ ਇੱਕ ਥਾਂ ਉੱਤੇ ਇਕੱਠਾ ਕਰਨਾ। ਸਿੱਖਾਂ ਦੀ ਬਾਣੀ, ਗੁਰੂਆਂ ਦੀ ਬਾਣੀ, ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ ਇੱਕ ਥਾਂ 'ਤੇ ਇਕੱਠੀ ਕਰ ਦਿੱਤੀ। ਔਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਨਾਨਕ ਦੇ ਦਰਬਾਰ ਵਿੱਚ ਲੰਗਰਾਂ ਦਾ ਧਿਆਨ ਰੱਖਿਆ। ਗੁਰੂ ਨਾਨਕ ਦੇ ਦਰਬਾਰ ਅੰਦਰ ਸੇਵਾ ਦਾ, ਸਿਮਰਨ ਦਾ, ਨਿਤਨੇਮ ਦਾ, ਬਾਣੀ ਦਾ ਪ੍ਰਵਾਹ ਚਲਾਤਾ। ਔਰ ਸਿੱਖਾਂ ਨੂੰ ਸੰਬੋਧਨ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਭਾਈ ਤੁਸੀਂ, ਤੁਹਾਨੂੰ ਦੁੱਖ ਹੋਵੇ, ਸੁੱਖ ਹੋਵੇ, ਖੁਸ਼ੀ ਹੋਵੇ, ਗਮੀ ਹੋਵੇ, ਕੇਵਲ ਤੋਂ ਕੇਵਲ ਓਟ ਆਸਰਾ ਗੁਰਬਾਣੀ ਉੱਤੇ ਰੱਖਣਾ। ਇਕੱਲਾ ਇਹ ਨਹੀਂ ਵੀ ਇਕੱਲਾ ਇਹ ਕੰਮ ਕੀਤਾ, ਗੁਰੂ ਗ੍ਰੰਥ ਸਾਹਿਬ ਅੰਦਰ ਸਭ ਤੋਂ ਵੱਧ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਦੀ ਆਪਣੀ ਬਾਣੀ ਆ ਗੁਰੂ ਅਰਜਨ ਦੇਵ ਮਹਾਰਾਜ ਦੀ। ਸੁਖਮਨੀ ਸਾਹਿਬ ਆਪਣਾ, 62 ਅਸ਼ਟਪਦੀਆਂ, 30 ਰਾਗ ਵਿੱਚ ਮਹਾਰਾਜ ਨੇ ਬਾਣੀ ਗਾਈ। ਸਲੋਕ ਮਹੱਲਾ 5ਵਾਂ ਉਹਨਾਂ ਦਾ ਆਪਣਾ, 12ਵਾਂ ਆਪਣਾ, ਸੰਸਕ੍ਰਿਤ ਵਿੱਚ ਆਪਣੀ ਬਾਣੀ ਲਿਖੀ। 13 ਕੀਤਾ ਜਾਤੋ ਨਾਹੇ ਮੈਨੂੰ ਯੋਗ, ਕੀਤੋ ਹੀ ਮੈਨੂੰ ਯੋਗ ਤੁਸੀਂ ਬਣਾਤਾ। ਗੁਰੂ ਅਰਜਨ ਦੇਵ ਮਹਾਰਾਜ ਨੇ ਬਹੁਤ ਵੱਡਾ ਮਹਾਨ ਕੰਮ ਕੀਤਾ, ਗੁਰਬਾਣੀ ਨੂੰ ਇੱਕ ਥਾਂ ਉੱਤੇ ਗੁਰੂ ਗ੍ਰੰਥ ਸਾਹਿਬ ਵਿੱਚ ਰਚਨਾ ਕਰਕੇ, ਗੁਰੂ ਗ੍ਰੰਥ ਸਾਹਿਬ ਸੰਪਾਦ ਕਰਕੇ। ਫਿਰ ਜਾਤ ਪਾਤ ਨਹੀਂ ਵੇਖੀ, ਊਚ ਨੀਚ ਨਹੀਂ ਵੇਖੀ, ਹਰ ਮੰਦਰ ਸਾਹਿਬ ਦੀ ਉਸਾਰੀ ਕੀਤੀ। ਧੁੰਮਾਂ ਪੈ ਗਈਆਂ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਫਿਰ ਆਮ ਸੰਗਤ ਭੱਟ ਵੀ ਕਹਿੰਦੇ ਨੇ, ਤਖ਼ਤ ਬੈਠਾ ਅਰਜਨ ਦੇਵ ਗੁਰੂ, ਤਖ਼ਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੇ ਚੰਦੋਆ। ਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਖਿਲਰੀ ਪੁੱਤਰੀ ਸਾਰੀ ਗੁਰਸਿੱਖੀ ਨੂੰ ਇੱਕ ਥਾਂ ਉੱਤੇ ਇਕੱਠਾ ਕਰ ਦਿੱਤਾ। ਜੇ ਗੁਰੂ ਅਰਜਨ ਦੇਵ ਮਹਾਰਾਜ ਜੀ ਭਰ ਜਵਾਨੀ ਵਿੱਚ ਸੀ ਤੇ ਗੁਰੂ ਨਾਨਕ ਦੀ ਸਿੱਖੀ ਵੀ ਭਰ ਜਵਾਨੀ 'ਚ ਸੀ। ਔਰ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਬੱਠਾ, ਪਹਿਲਾਂ ਬਾਬਰ, ਫਿਰ ਹਮਾਂਜੂ, ਹਮਾਂਜੂ ਤੋਂ ਬਾਅਦ ਅਕਬਰ, ਅਕਬਰ ਤੋਂ ਬਾਅਦ ਫਿਰ ਜਹਾਂਗੀਰ, ਅਕਬਰ ਦਾ ਪੁੱਤ। ਗੁਰੂ ਅਰਜਨ ਦੇਵ ਮਹਾਰਾਜ ਨੂੰ ਦਰਬਾਰ ਵਿੱਚ ਬਹਿੰਦੇ, 33 ਸਾਜਾਂ ਦੇ ਨਾਲ ਸੁਰ ਹੁੰਦੇ, 33 ਸਾਜ ਸੁਰ ਕਰਕੇ ਗੁਰਬਾਣੀ ਨੂੰ ਗਾਇਆ ਜਾਂਦਾ। ਦੂਰੋਂ ਦਰਾਡਿਓਂ ਸੰਗਤ ਹਰਿਮੰਦਰ ਸਾਹਿਬ ਦਰਸ਼ਨ ਕਰਨ ਆਉਂਦੀਆਂ, ਸੰਗਤ ਪੰਗਤ ਸਾਂਝੀ, ਇਸ਼ਨਾਨ ਸਾਂਝਾ, ਸਰੋਵਰ ਸਾਂਝੇ, ਲੰਗਰ ਸਾਂਝਾ, ਗੁਰਬਾਣੀ ਸਾਂਝੀ। ਕੋਈ ਕਿਸੇ ਨਾ ਊਚ ਨੀਚ, ਅਮੀਰ ਗਰੀਬ ਦੀ ਕੋਈ ਗੱਲਾਂ ਹੀ ਹੈ ਨਹੀਂ। ਕਈ ਤਾਂ ਇੱਦਾਂ ਸੇਵਾ ਕਰਦੇ, ਸੇਵਾ ਵਿੱਚ ਹੀ ਰੁੱਝ ਜਾਂਦੇ, ਆਪਣੇ ਕੀਮਤੀ ਕੱਪੜਿਆਂ ਦੀ ਪਰਵਾਹ ਨਾ ਕਰਦੇ। ਜਦੋਂ 33 ਸਾਜ ਸੁਰ ਕਰਕੇ ਸੱਤਾ ਤੇ ਬਲਵੰਡਾ ਲੈ ਕੇ ਆਉਂਦੇ, ਔਰ ਗੁਰੂ ਅਰਜਨ ਦੇਵ ਮਹਾਰਾਜ ਦੇ ਹਰਿਮੰਦਰ ਸਾਹਿਬ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਤਾਬਿਆਂ 'ਚ ਬੈਠੇ ਹੁੰਦੇ, ਭਾਈ ਗੁਰਦਾਸ ਜੀ, ਭਾਈ ਮੰਝ ਜੀ, ਭਾਈ ਲਗਾਹਾ ਜੀ, ਭਾਈ ਵਿਧੀ ਚੰਦ, ਭਾਈ ਪੈੜੇ ਵਰਗੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਇੰਨੀ ਮੰਤਰ ਮੁਗਧ ਗੁਰਬਾਣੀ ਪੜ੍ਹਦੇ, ਸੱਤਾ ਦੇ ਬਲਵੰਡਾ ਕੀਰਤਨ ਕਰਦੇ, ਮੰਤਰ ਮੁਗਧ ਕਰ ਦਿੰਦੇ ਕਿ ਗੁਰੂ ਅਰਜਨ ਦੇਵ ਦੇ ਦਰਬਾਰ ਹਰਿਮੰਦਰ ਸਾਹਿਬ ਦੇ ਅੰਦਰ 33 ਸਾਜਾਂ ਦੀ ਘੁਮਕਾਰ ਪੈਂਦੀ ਤੇ ਰਾਗੀ ਉਹ ਸ਼ਬਦ ਅਲਾਪਦੇ ਤੇ ਪੜ੍ਹਦੇ ਰਾਗਾਂ 'ਚ, ਤੇ ਗੁਰੂ ਅਰਜਨ ਦੇਵ ਜੀ ਕੀ ਬਾਬਾ ਬੁੱਢਾ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ ਬਹੁਤ ਵਿਦਵਾਨ ਬੰਦੇ ਵੀ ਮੰਤਰ ਮੁਗਧ ਹੋ ਕੇ ਗੁਰੂ ਨਾਨਕ ਗੁਰੂ ਅਰਜਨ

ਲੱਗਣ ਦੇ ਬਾਬ ਖੁਦ ਨੇ ਪਰ ਪਰਲਾ ਬਾਣੀ ਦਾ ਚਲਾ ਦਿੱਤਾ ਤੰਬੂਰੇ ਦੀ ਕਾਢ ਕੱਢੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਘੋੜਿਆਂ ਦਾ ਵਪਾਰ ਆਰੰਭਿਆ ਉਹਦੇ ਵਿੱਚ ਵਾਧਾ ਜਿਹੜਾ ਹੋਣਾ ਉਹ ਗੁਰੂ ਦੀ ਗੋਲਕ ਚ ਪੈਣਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰ ਉਚਾਰੇ ਹੋਏ ਪ੍ਰਚਾਰਕ ਜਿਹਨਾਂ ਨੂੰ ਮਸੰਦ ਕਹਿਣ ਲੱਗ ਪਏ ਦੂਰ ਦਰਾਡੇ ਯੂਪੀ ਉੜੀਸਾ ਭੁਵਨੇਸ਼ਵਰ ਰਾਜਸਥਾਨ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤ ਰਹਿੰਦੀ ਸੀ ਉਹਨਾਂ ਨੂੰ ਪ੍ਰੇਰਿਆ ਭਾਈ ਦਸਵੰਧ ਇਕੱਠਾ ਕਰਕੇ ਲਿਆ ਕੇ ਗੁਰੂ ਨਾਨਕ ਦੇ ਘਰ ਉਪੜਦਾ ਕਰੋ ਇਮਾਰਤਾਂ ਬਣ ਰਹੀਆਂ ਨੇ ਕਿਸੇ ਨੂੰ ਲੰਗਰਾਂ ਲਈ ਪ੍ਰੇਰ ਕਿਸੇ ਨੂੰ ਬਾਣੀ ਪੜ੍ਹਨ ਲਈ ਪ੍ਰੇਰ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੋਭਾ ਹੁਣ ਵਿਰੋਧੀਆਂ ਕੋਲੋਂ ਝੱਲੀ ਨਹੀਂ ਜਾ ਰਹੀ ਹੁਣ ਵਿਰੋਧੀ ਸੁਣ ਲਓ ਕੌਣ ਨੇ ਇੱਕ ਤਾਂ ਘਰ ਵਿੱਚ ਪੈਦਾ ਹੋਇਆ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਪ੍ਰਿਥੀ ਚੰਦ ਉਹ ਭਰਾ ਆ ਉਹ ਮਹੱਲਾ ਛੇਵਾਂ ਪਾ ਕੇ ਬਾਣੀ ਉਚਾਰ ਰਹੇ ਆ ਤਾਂ ਹੀ ਵੀ ਛੇਵੇਂ ਪਾਤਸ਼ਾਹ ਨੇ ਬਾਣੀ ਨਹੀਂ ਉਚਾਰੀ ਵੀ ਸਿੱਖ ਸੰਗਤਾਂ ਨੂੰ ਨਖੇੜਨੀ ਔਖੀ ਹੋ ਜਾਣੀ ਆ ਇਹਦਾ ਜਿਹੜਾ ਪੁੱਤ ਸੀ ਮਿਹਰਬਾਨ ਉਹ ਮਹੱਲਾ ਸੱਤਵਾਂ ਪਾਉਂਦਾ ਸੀ ਸੱਤਵੇਂ ਪਾਤਸ਼ਾਹ ਨੇ ਬਾਣੀ ਨਹੀਂ ਉਚਾਰੀ ਬਿਲਕੁਲ ਨਹੀਂ ਬਾਣੀ ਉਚਾਰੀ ਬਾਣੀ ਦਾ ਸਤਿਕਾਰ ਕਰਦੇ ਰਹੇ ਜਿੰਨਾ ਚਿਰ ਰਹੇ ਆ ਇਹਨਾਂ ਸਾਰੇ ਵਿਰੋਧੀਆਂ ਨੇ ਗੁਰੂ ਅਰਜਨ ਦੇਵ ਦਾ ਵੱਡਾ ਭਰਾ ਪ੍ਰਿਥੀ ਚੰਦ ਕਾਜੀ ਮੁਲਾਣੇ ਮੌਲਵੀ ਪੰਡਿਤ ਇਹ ਵਿਰੋਧੀ ਸੀ ਪ੍ਰਿਥੀ ਚੰਦ ਵਿਰੋਧੀ ਤਾਂ ਬਣਿਆ ਬਈ ਗੁਰੂ ਰਾਮਦਾਸ ਮਹਾਰਾਜ ਦਾ ਮੈਂ ਵੱਡਾ ਪੁੱਤ ਵਾਂ ਮੈਨੂੰ ਤਖਤ ਨਹੀਂ ਮਿਲਿਆ ਆ ਕਾਜੀ ਮੌਲਵੀ ਪਾਧੇ ਮੁਲਾਣੇ ਪੰਡਿਤ ਇਹ ਤਾਂ ਵਿਰੋਧੀ ਨੇ ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਖੰਡ ਦੇ ਪਰਦੇ ਫਾਸ਼ ਕਰਦੀ ਆ ਉਹਨਾਂ ਦਾ ਸਾਰਾ ਧੰਦਾ ਹੀ ਪਖੰਡ ਤੇ ਚੱਲਦਾ ਉਹ ਤਾਂ ਵਿਰੋਧੀ ਬਣ ਗਏ ਇਹ ਹੁਣ ਦੋ ਧੜੇ ਹੋ ਗਏ ਇੱਕ ਘੜਾ ਧੜਾ ਘਰ ਵਿੱਚ ਪ੍ਰਿਥੀ ਚੰਦ ਰਾਂ ਦੂਜਾ ਮੌਲਵੀ ਪਾਧੇ ਮੁਲਾਣੇ ਪੰਡਿਤ ਇੱਕ ਧੜਾ ਹੋਰ ਵਾ ਉਹ ਕਿਹੜਾ ਉਹ ਧੜਾ ਆ ਜਿਹਨੂੰ ਆਪਾਂ ਕਹਿੰਦੇ ਹਾਂ ਅਹਿਮਦ ਸ਼ੇਖ ਸਰਹੰਦੀ ਇਹ ਬਾਕੀ ਬਿਲਾ ਦੀ ਗੱਦੀ ਤੇ ਬੈਠਾ ਬਾਕੀ ਬਿਲਾ ਦਿੱਲੀ ਦਾ ਰਹਿਣ ਵਾਲਾ ਸੀ ਇਹਨੂੰ ਬਾਕੀ ਬਿਲਾ ਵੀ ਕਹਿੰਦੇ ਆ ਇਹ ਮੁਸਲਮਾਨਾਂ ਨੂੰ ਕੱਟੜ ਬਣਾਉਂਦਾ ਕੱਟੜ ਇੱਕ ਧੜਾ ਇਹ ਬਣ ਗਿਆ ਇਹ ਤਿੰਨ ਹੋ ਗਏ ਚੌਥਾ ਧੜਾ ਚੰਦੂ ਲਾਲ ਦਾ ਬਣ ਗਿਆ ਵੀ ਉਹਦੀ ਧੀ ਦਾ ਰਿਸ਼ਤਾ ਨਹੀਂ ਪ੍ਰਮਾਣ ਕੀਤਾ ਚਾਰ ਧੜੇ ਪੰਜਵਾਂ ਧੜਾ ਬਣ ਗਿਆ ਸ਼ੇਖ ਫੱਤਾ ਜਿੱਥੇ ਤੁਸੀਂ ਖੀਰ ਲੈ ਕੇ ਜਾਂਦੀ ਆ ਬੀਬੀਆਂ ਸਾਡੀਆਂ ਬੰਦੇ ਸਾਡੀਆਂ ਗਾਈਆਂ ਮੱਝਾਂ ਦੁੱਧ ਬੜਾ ਦੇਵੇ ਮੈਂ ਕਿਹਾ ਵੀ ਸਾਡੀਆਂ ਕਨੇਡਾ ਇੰਗਲੈਂਡ ਅਮੈਰੀਕਾ ਵਿੱਚ ਗਾਈਆਂ ਆ ਤਾਂ ਚਾਲੀ ਚਾਲੀ ਪੰਜਾਹ ਪੰਜਾਹ ਲੀਟਰ ਦੁੱਧ ਦਿੰਦੇ ਵੀ ਗੋਰੇ ਕਿਹੜੇ ਸ਼ੇਖ ਫੱਤੇ ਦੇ ਜਾਂਦੇ ਆ ਇਹ ਤਾਂ ਕਿਸੇ ਸ਼ੇਖ ਫੱਤੇ ਦੇ ਨਹੀਂ ਜਾਂਦੇ ਇਹ ਹੁਣ ਚਾਰ ਪੰਜ ਧੜੇ ਬਣ ਗਏ ਗੁਰੂ ਅਰਜਨ ਦੇਵ ਮਹਾਰਾਜ ਦੇ ਕੱਟੜ ਵਿਰੋਧੀ ਇਹ ਵਿਰੋਧੀ ਨੇ ਇਹ ਹੁਣ ਸਰਕਾਰ ਕੋਲ ਇਹਨਾਂ ਨੇ ਪਹੁੰਚ ਕਰਨੀ ਕਿਉਂਕਿ ਅਸੀਂ ਗੁਰੂ ਅਰਜਨ ਦੇਵ ਦੀ ਸ਼ਹਾਦਤ ਸ਼ੁਰੂ ਕੀਤੀ ਹੈ ਇਹ ਤਕਰੀਬਨ ਕੱਲੂ ਮੁੱਕਣੀ ਸ਼ਾਮਾਂ ਦਾ ਵੀ ਦਿਵਾਨ ਲਾਵਾਂਗੇ ਕੱਲੂ ਦਿਨੇ ਦਾ ਵੀ ਲਾਵਾਂਗੇ ਕਿਉਂਕਿ ਅਸੀਂ ਟੱਪੇ ਨਹੀਂ ਮਾਰਨੇ ਛਾਲਾਂ ਨਹੀਂ ਮਾਰਨੀਆਂ ਪੁਆਇੰਟ ਦਰ ਪੁਆਇੰਟ ਤੁਹਾਡੇ ਸਮਝ ਵਿੱਚ ਆਉਂਦਾ ਰਹੇ ਇਤਿਹਾਸ ਉਹੀ ਪੇਸ਼ ਕਰਨਾ ਕੁਛ ਕੀ ਕਾਰਨ ਬਣੇ ਸਤਿਗੁਰ ਕਿਰਪਾ ਕਰੇ ਤੁਸੀਂ ਕਦਮ ਕਦਮ ਚੱਲ ਕੇ ਆਏ ਹੋ ਵਕਤ ਹੋਇਆ ਸਹਿਜ ਪਾਠ ਦਾ ਜੋ ਲਾਈਵ ਚੱਲਦਾ ਹੈ ਸਤਿਗੁਰ ਕਿਰਪਾ ਕਰੇ ਤੁਸੀਂ ਜਿੱਥੇ ਗੁਰੂ ਦੀ ਗੋਲਕ ਵਿੱਚ ਤਿਲ ਫੁੱਲ ਪਾਉਂਦੇ ਹੋ ਉੱਥੇ ਜਥਿਆਂ ਦਾ ਮਾਣ ਸਤਿਕਾਰ ਵੀ ਕਰਦੇ ਹੋ ਸਤਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਖੁਸ਼ੀਆਂ ਖੇੜੇ ਚੜ੍ਹਦੀਆਂ ਕਲਾਂ ਵਾਲਾ ਜੀਵਨ ਬਖਸ਼ਿਸ਼ ਕਰੇ ਤੰਦਰੁਸਤੀਆਂ ਬਖਸ਼ੇ ਗੁਰਸਿੱਖੀ ਜੀਵਨ ਸਤਿਗੁਰ ਬਖਸ਼ਿਸ਼ ਕਰੇ ਸਾਰੀਆਂ ਸੰਗਤਾਂ ਨੂੰ ਜਿਉ ਆਇਆ ਧੰਨਵਾਦ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ ਰਹਾਉ। ਆਪਣੀ ਸ਼ਰਨ ਰਾਖ ਪ੍ਰਭ ਦਾਤੇ, ਗੁਰਪ੍ਰਸਾਦ ਕਿਨ ਬਿਰਲੇ ਜਾਤੇ। ਸੁਣੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸੈ ਮੇਰੇ ਚੀਤਾ। ਨਾਨਕ ਏਕ ਕਰੈ ਅਰਦਾਸ, ਬਿਸਲ ਨਾਹੀ ਪੂਰਨ ਗੁਣਤਾਸ। ਨਾਨਕ ਏਕ ਕਰੈ ਅਰਦਾਸ, ਬਿਸਲ ਨਾਹੀ ਪੂਰਨ ਗੁਣਤਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਗੋਜਰੀ ਮਹੱਲਾ ਪੰਜਵਾਂ, ਘਰ ਚੌਥਾ, ਚੌਪ ਦੇ ਕੋਂਕਾਰ, ਸਤਿਗੁਰ ਪ੍ਰਸਾਦ, ਸਾਡ ਸਗਲ ਸਿਆਣਪ ਸਾਧ ਸਰਣੀ ਆਓ। ਪਾਰ ਬ੍ਰਹਮ ਪਰਮੇਸ਼ਵਰੋ ਪ੍ਰਭੂ ਕੇ ਗੁਣ ਗਾਓ। ਨਿਰੇ ਚਿਤ ਚਰਨ ਕਮਲ ਆਰਾਧ, ਸਰਵ ਸੂਖ ਕਲਿਆਣ ਪਾਵੈ, ਮਿਟੇ ਸਗਲੇ ਉਪਾਦ ਰਹਾਓ। ਮਾਤ ਪਿਤਾ ਸਤ ਮੀਤ ਭਾਈ, ਤਿਸ ਬਿਨਾ ਨਹੀਂ ਕੋਈ। ਈਤ ਊਤ ਜੀ ਨਾਲ ਸੰਗੀ, ਸਰਵ ਰਵਿਆ ਸੋਏ।

ਗੁਰਪ੍ਰਸਾਦ ਦੀ ਪ੍ਰਭਤੀ ਆਈ ਹਾ ਉਤੇ ਆਇਆ ਗਈ ਸ਼ੰਕਾ ਤੂਟ ਦੁੱਖ ਨਿਰਾ ਭੈ ਬਿਨਸੇ ਪਾਪ ਗਏ ਨਖੂਟ ਹਰ ਹਰ ਨਾਮ ਕੀ ਮਨ ਪ੍ਰੀਤ ਮਿਲ ਸਾਧ ਬਚਨ ਗੋਬਿੰਦ ਧਿਆਏ ਮਹਾਂ ਨਿਰਮਲ ਰੀਤ ਰਹਾਓ।

ਨਾਨਕਯੂਟ ਗੁਜਰੀ ਮਹੱਲਾ ਪੰਜਵਾ ਕਰ ਚੌਥਾ ਦੂਪਦੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਰਾਧ ਸ੍ਰੀ ਤਾਰ ਸਫਲ ਮੂਰਤ ਕਰਨ ਕਾਰਨ ਯੋਗ ਗੁਣ ਰਮਨ ਸਰਵਨ ਅਪਾਰ ਮਹਿਮਾ ਫਿਰ ਨਾ ਹੋਤ ਬਿਯੋਗ ਮਨ ਚਰਨਾਰ ਬਿੰਦ ਉਪਾਸ ਕਲ ਕਲੇਸ਼ ਮਟੰਤ ਸਿਮਰਨ ਕਾਟ ਜਮਦੂਤ ਫਾਸ ਰਹਾਉ ਸਤਰ ਦਹਿਨ ਹਰ ਨਾਮ ਕਹਿਣ ਅਵਰ ਕਛ ਨਾ ਉਪਾਉ ਕਰ ਅਨੁਗ੍ਰਹਿ ਪ੍ਰਭੂ ਮੇਰੇ ਨਾਨਕ ਨਾਮ ਸੁਮਾਉ ਗੁਜਰੀ ਮਹੱਲਾ ਪੰਜਵਾ ਤੂੰ ਸਮਰੱਥ ਸਰਨ ਕੋਹ ਦਾਤਾ ਦੁਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਗਾਏ ਗੋਬਿੰਦ ਤੁਜ ਬਿਨ ਅਵਰ ਨ ਠਾਉ ਕਰ ਕਿਰਪਾ ਪਾਰ ਬ੍ਰਹਮ ਸੁਵਾਮੀ ਜਪੀ ਤੁਮਾਰਾ ਨਾਉ ਰਹਾਉ ਸਤਿਗੁਰੂ ਸੇਵ ਲੱਗੇ ਹਰ ਚਰਨੇ ਵੱਡੇ ਭਾਗ ਲਿਵ ਲਾਗੀ ਕਵਨ ਪ੍ਰਗਾਸ ਭੈ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰੂ ਹਰ ਕੇ ਗੁਣ ਗਾਵੈ ਸਿਮਰੈ ਦੀਨ ਦਿਆਲਾ ਆਪ ਤਰੈ ਸੰਗਤ ਸਭ ਉਦਰੈ ਬਿਨਸੇ ਸਗਲ ਜੰਜਾਲਾ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪ੍ਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਗੁਜਰੀ ਮਹਾ ਗੁਜਰੀ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਏਕ ਨਗਰੀ ਪੰਜ ਚੋਰ ਬਸੀਅਲੇ ਬਰਜਿਤ ਚੋਰੀ ਧਾਵੈ ਦ੍ਰਹਿਣ ਦਾ ਸਮਾਲ ਰੱਖੇ ਜੋ ਨਾਨਕ ਮੋਖ ਮੁਕਤ ਸੋ ਪਾਵੈ ਚਿਤ ਹੈ ਬਸ ਦਿਉ ਬਨਵਾਲੀ ਰਾਮ ਹਿਰਦੇ ਜਪਮਾਲੀ ਰਹਾਉ ਉਰਦਮੂਲ ਜਿਸ ਸਾਖ ਤਲਹਾ ਤਲਹਾ ਚਾਰ ਵੇਦ ਜਿਤ ਲਾਗੇ ਸਹਿਜ ਪਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ ਪਾਰ ਜਾਤ ਕਰ ਆਗਨ ਮੇਰੈ ਪੋਪ ਪੁੱਤਰ ਤਤੁੰਡਾਲਾ ਸਰਬ ਜੋਤ ਨਿਰੰਜਨ ਸਭੂ ਛੋਡੋ ਬਹੁਤ ਜੰਜਾਲਾ ਸੁਣ ਸੁਖਵੰਤੇ ਨਾਨਕ ਬਿਨਵੈ ਛੋਡੋ ਮਾਇਆ ਜਾਲਾ ਮਨ ਵਿਚਾਰੁ ਏਕ ਲਿਵ ਲਾਗੀ ਪੁਨਰਪ ਜਨਮ ਨ ਕਾਲਾ ਸੋ ਗੁਰੂ ਸੋ ਸਿੱਖ ਕਥੀਅਲੇ ਸੋ ਵੈਦ ਜੇ ਜਾਣੇ ਰੋਗੀ ਤਿਸ ਕਾਰਨ ਕੰਮ ਨਾ ਧੰਦਾ ਨਾਹੀਂ ਧੰਦੇ ਗ੍ਰਹੀ ਜੋਗੀ ਕਾਮ ਕ੍ਰੋਧ ਹੰਕਾਰ ਤਜਿਅਲੇ ਲੋਭ ਮੋਹ ਤਿਸ ਮਾਇਆ ਮਨ ਤਤ ਅਵਗਤ ਧਿਆਇਆ ਗੁਰਪ੍ਰਸਾਦੀ ਪਾਇਆ ਗਿਆਨ ਧਿਆਨ ਸਮਦਾਤ ਕਥਿਅਲੇ ਸੇਤ ਬਰਨ ਸੁਭ ਸਭ ਦੂਤਾ ਬ੍ਰਹਮ ਕਮਲ ਮਦ ਤਾਸ ਰਸਾਦਨ ਜਾਗਤ ਨਾਹੀਂ ਸੂਤਾ ਮਹਾ ਗੰਭੀਰ ਪੱਤਰ ਪਤਾਲਾ ਨਾਨਕ ਸਰਬ ਜਵਾਇਆ ਉਪਦੇਸ਼ ਗੁਰੂ ਮਮ ਪੁਨਹਿ ਨਾ ਗਰਬੰ ਬਿਖ ਤਜ ਅੰਮ੍ਰਿਤ ਪਿਆਇਆ ਗੁਜਰੀ ਮਹੱਲਾ ਪਹਿਲਾ ਕਵਣ ਕਵਣ ਜਾਚੈ ਪ੍ਰਭ ਦਾਤੇ ਤਾਂ ਕਿ ਅੰਤ ਨਾ ਪਰੈ ਸੁਮਾਰ ਜੈਸੀ ਭੂਖ ਹੋਏ ਅਬ ਅੰਤਰ ਤੂੰ ਸਮਰੱਥ ਸੱਚ ਦੀਵਨਹਾਰ ਐ ਜੀ ਜਪ ਤਪ ਸੰਜਮ ਸੱਚ ਆਧਾਰ ਹਰ ਹਰ ਨਾਮ ਦੇ ਸੁਖ ਪਾਈਐ ਤੇਰੀ ਭਗਤ ਪਰੇ ਭੰਡਾਰ ਰਹਾਉ ਸੁਨ ਸਮਾਦ ਰਹਿ ਲਿਵ ਲਾਗੇ ਏਕਾ ਏਕੀ ਸ਼ਬਦ ਵਿਚਾਰ ਜਲ ਥਲ ਧਰਨ ਗਗਨ ਤੈ ਨਾਹੀ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨਾ ਛਾਇਆ ਨਾ ਸੂਰਜ ਚੰਦ ਨਾ ਜੋਤ ਅਪਾਰ ਸਰਬ ਦ੍ਰਿਸ਼ਟ ਲੋਚਨ ਅਵ ਅੰਤਰੇ ਕਾ ਨਦਰ ਸੋ ਤੇਰੇ ਪਵਨ ਸਾਰ

ਬਣਾਈ ਕਰ ਕਿਰਪਾ ਗੁਰਿੰਦਰ ਸੁਨ ਖਾਵੂ ਹਉਮੈ ਸ਼ਬਨ ਜਲਾਈ ਹੈ ਜੀ ਕਿਆ ਮੰਗੂ ਕਿਛ ਰਹੇ ਨਾ ਦੀਸੈ ਇਸ ਜਗ ਮੈਂ ਆਇਆ ਜਾਈ ਨਾਨਕ ਨਾਮ ਪਦਾਰਥ ਦੀ ਜੈ ਹਿਰਦੇ ਕੰਠ ਮਨਾਈ ਗੁਜਰੀ ਮਹੱਲਾ ਪਹਿਲਾ ਐ ਜੀ ਨਾ ਹਮ ਊਤਮ ਨੀਚ ਨਾ ਮੱਧਮ ਹਰ ਸੁਨਾਗ ਹਰ ਕੇ ਲੋਕ ਨਾਮ ਰਤੇ ਕਿਮ ਵੈਰਾਗੀ ਸੋਗ ਵਿਯੋਗ ਬਿਸਰਜਿਤ ਰੋਗ ਭਾਈ ਰੈ ਗੁਰ ਕਿਰਪਾ ਤੇ ਭਗਤ ਠਾਕੁਰ ਕੀ

ਐਜੀ ਸਦਾ ਦਇਆਲ ਦਇਆ ਕਾਰੀ ਰਵਿਆ ਗੁਰਮਤ ਬ੍ਰਹਮਨ ਚੁਕਾਈ ਪਾਰਸ ਭੇਟ ਕੰਚਨ ਧਾਤ ਹੋਈ ਸਤਸੰਗਤ ਕੀ ਵਣਿਆਈ ਹਰ ਜਲ ਨਿਰਮਲ ਮਨ ਇਸ਼ਨਾਨੀ ਮਜਨ ਸਤਿਗੁਰ ਪਹਾਈ ਪੁਨਰਪ ਜਨਮ ਨਾਹੀ ਜਨ ਸੰਗਤ ਜੋਤੀ ਜੋਤ ਮਿਲਾਈ ਤੂੰ ਵਡ ਪੁਰਖ ਅਗਾਮ ਤਰੋਵਰ ਹਮ ਪੰਖੀ ਤੁਜ ਮਾਹੀ ਨਾਨਕ ਨਾਮ ਨਿਰੰਜਨ ਦੀ ਜੈ ਜੁਗ ਜੁਗ ਸ਼ਬਦ ਸਲਾਹੀ ਗੁਜਰੀ ਮਹੱਲਾ ਪਹਿਲਾ ਘਰ ਚੌਥਾ ਇਕ ਓਂਕਾਰ ਸਤਿਗੁਰ ਪ੍ਰਸਾਦ ਭਗਤ ਪ੍ਰੇਮ ਅਰਾਧਿਤੰ ਸੱਚ ਪਿਆਸ ਪਰਮ ਹਿਤੰ ਬਿਲਲਾਪ ਬਿਲਲ ਬੇਨੰਤੀਆ ਸੁਖ ਪਾਏ ਚਿੱਤ ਹਿਤੰ ਜਪ ਮਨ ਨਾਮ ਹਰ ਸਰਣੀ ਸੰਸਾਰ ਸਾਗਰ ਤਾਰ ਤਾਰਨ ਰਾਮ ਨਾਮ ਕਰ ਕਰਨੀ ਰਹਾਉ ਏ ਮਨ ਮਿਰਤ ਸੁਭ ਚਿੰਤੰ ਗੁਰ ਸ਼ਬਦ ਹਰ ਰਮਨ ਮਤ ਤਤ ਗਿਆਨ ਕਲਿਆਣ ਨਿਧਾਨ ਹਰ ਨਾਮ ਮਨ ਰਮਨ ਚਲ ਚਿਤ ਵਿਤ ਪ੍ਰਮਾ ਪਰਮੰ ਜਗ ਮੋਹ ਮਗਨ ਹਿਤੰ ਫਿਰ ਨਾਮ ਭਗਤ ਦ੍ਰਿੜੰ ਮਤੀ ਗੁਰਵਾਕ ਸ਼ਬਦ ਰਤੰ ਪਰਮਾਤ ਭਰਮ ਨ ਚੁਕਈ ਜਗ ਜਨਮ ਵਿਆਦ ਖਪੰ ਅਸਥਾਨ ਹਰਨ ਹੈ ਕੇਵਲੰ ਸਤਮਤੀ ਨਾਮ ਤਪੰ ਇਹ ਜਗ ਮੋਹ ਹੇਤ ਵਿਆਪਤੰ ਦੁਖ ਅਧਿਕ ਜਨਮ ਮਰਨੰ ਭਜ ਸਰਨ ਸਤਿਗੁਰ ਉਬਰ ਹੈ ਹਰ ਨਾਮ ਹਿਰਦ ਰਮਨੰ ਗੁਰਮਤ ਨਹਿ ਚਿਲ ਮਨ ਮਨ ਮਨ ਸਹਿਜ ਵਿਚਾਰੰ ਸੋ ਮਨ ਨਿਰਮਲ ਜਿਤ ਸਾਚ ਅੰਤਰ ਗਿਆਨ ਸਰਤਨ ਸਾਰੰ ਪੈ ਭਾਈ ਭਗਤ ਤਰ ਭਵ ਜਲ ਮਨਾ ਚਿਤ ਲਾਏ ਹਰ ਚਰਨੀ ਹਰ ਨਾਮ ਹਿਰਦੇ ਪਵਿੱਤਰ ਪਾਵਨ ਨਿਹ ਸਰੀਰ ਤੋ ਸਰਣੀ ਲਾਭ ਲੋਭ ਲਹਿਰ ਨਿਵਾਰਨ ਹਰ ਨਾਮ ਰਾਸ ਮਾਨ ਮਨ ਮਾਰ ਤੁਹੀ ਨਿਰੰਜਨ ਕਹੁ ਨਾਨਕ ਸਰਨੰ ਗੁਜਰੀ ਮਹੱਲਾ ਤੀਜਾ ਕਰ ਪਹਿਲਾ ਇਕ ਓਂਕਾਰ ਸਤਿਗੁਰ ਪ੍ਰਸਾਦ ਨਿਰਤ ਕਰੀ ਇਹ ਮਨ ਨਚਾਈ ਗੁਰਪ੍ਰਸਾਦੀ ਆਪ ਗਵਾਈ ਚਿਤ ਥਿਨ ਰਾਖੈ ਸੋ ਮੁਕਤ ਹੋਵੈ ਜੋ ਇੱਛੀ ਸੋਈ ਫਲ ਪਾਈ ਨਾਚਰੀ ਮਨ ਗੁਰ ਕੈ ਆਗੇ ਗੁਰ ਕੈ ਭਾਣੇ ਨਾਚੈ ਤਾਂ ਸੁਖ ਪਾਵੈ ਅੰਤੇ ਜਮ ਭਉ ਭਾਗੈ ਰਹਾਉ ਆਪਨ ਚਾਈ ਸੋ ਭਗਤ ਕਹੀਐ ਆਪਣਾ ਪਿਆਰ ਆਪ ਲਾਈ ਆਪੇ ਗਾਵੈ ਆਪ ਸੁਣਾਵੈ ਇਸ ਮਨ ਅੰਧੇ ਕੋ ਮਾਰਗ ਪਾਈ ਆਨ ਦਿਨ ਨਾਚੈ ਸਖਤ ਨਿਵਾਰੈ ਸ਼ਿਵ ਕਰ ਨੀਂਦ ਨਾ ਹੋਈ ਸਗਤੀ ਘਰ ਜਗਤ ਸੂਤਾ ਨਾਚੇ ਟਾਪੇ ਅਬਰੂ ਗਾਵੈ ਮਨ ਮੁਖ ਭਗਤ ਨਾ ਹੋਈ ਸੁਰ ਨਰ ਬਿਰਤ ਪੱਖ ਕਰਮੀ ਨਾਚੇ ਮੁਨ ਜਨ ਗਿਆਨ ਵਿਚਾਰੀ ਸਿੱਧ ਸਾਧਕ ਲਿਵਲਾਗੀ ਨਾਚੇ ਜਿਨ ਗੁਰਮੁਖ ਬੁੱਧ ਵਿਚਾਰੀ ਖੰਡ ਬ੍ਰਹਿਮੰਡ ਤ੍ਰੈਗੁਣ ਨਾਚੇ ਜਿਨ ਲਾਗੀ ਹਰ ਲਿਵ ਤੁਮਾਰੀ ਜੀ ਜੰਤ ਸਭੇ ਹੀ ਨਾਚੇ ਨਾਚੇ ਖਾਣੀ ਚਾਰੀ ਜੋਤ ਨਿਭਾਵੈ ਸੋਈ ਨਾਚੈ ਜਿਨ ਗੁਰਮੁਖ ਸ਼ਬਦ ਲਿਵਲਾਏ ਸੇ ਭਗਤ ਸੇ ਤਤ ਗਿਆਨੀ ਜਿਨ ਕੋ ਹੁਕਮ ਮਨਾਏ ਇਹਾ ਭਗਤ ਸੱਚੇ ਸਿਉ ਲਿਵ ਲਾਗੈ ਬਿਨ ਸੇਵਾ ਭਗਤ ਨਾ ਹੋਏ ਜੀਵਤ ਮਰੈ ਤਾਂ ਸ਼ਬਦ ਵਿਚਾਰੈ ਤਾਂ ਸੱਚ ਪਾਵੈ ਕੋਈ ਮਾਇਆ ਕੈ ਅਰਥ ਬਹੁਤ ਲੋਕ ਨਾਚੇ ਕੋ ਬਿਰਲਾ ਤਤ ਵਿਚਾਰੀ ਗੁਰਪ੍ਰਸਾਦੀ ਸੋਈ ਜਨ ਪਾਏ ਜਿਨ ਕੋ ਕਿਰਪਾ ਤੁਮਾਰੀ ਇਕਦਮ ਸਾਚਾ ਬੀਸਰੈ ਸਾ ਵੇਲਾ ਮਿਰਥਾ ਜਾਏ
साहे साहे सदा संभालियै आपे बख्शे करी रियाए। सही नाचै जो तुद भावै जे गुरमुख शब्द विचारी। कहो नानक से सहज सुख मावै जिनको नदर तुम्हारी। गुजरी महला चौथा घर दूजा एक ओंकार सतगुर प्रसाद। हर बिन जियरा रह ना सकै जो बालक खीर अंधारी। आगामी गोचरे प्रभ गुरमुख पाईऐ अपने सतगुर कै बलिहारी। मन रे हर कीर्त तर तारी गुरमुख नाम अमृत जल पाईऐ जिनको कृपा तुम्हारी रहाउ। सनक सनंदन नारद मुन सीवै अंदन जबत रहे बनवारी। शरणागत प्रहलाद जन आए तिनकी पैज सवारी। अलख निरंजन एको वरतै एका जोत मुरारी। सब जाचक तू एको दाता मांगै हाथ पसारी। भगत जना के उत्तम बाणी गावै कथ कथा नित्या न्यारी। सफल जन्म पया तिन कीरा आप तरे कुलतारी। मनमुख दुबिदा दुरमत व्यापी जिनु अंतर मोह गुबारी। संत जना की कथा ना भावै ओए डूबै सन परवारी। निंदको निंदा कर मल धोवै ओह मल माक भख माया तारी। संत जना की निंदा व्यापी ना उरवार ना पारी। एहो परपंच खेल किया सब करतै हर करते सब कलतहारी। हर एको सूत वरतै जुग अंतर सूत खिचै अंकारी। रसन रसन रस गावै हर गुण रसना हर रसधारी। नानक हर बिन अवर ना मांगू हर रस प्रीत प्यारी। गुजरी महला पंजवा घर दूजा एक ओंकार सतगुर प्रसाद। राजन मैं तू राजा कहिया भूमन मैं भूमा। ठाकुर मैं ठुकराई तेरी कोमन सिर कोमा। पिता मेरो बड़ो धनी आगमा उस्तुत कवन करी जाय। करते पीक रहे बिस्माराव। सुखियन मैं सुखिया तू कहिया दातन सिर दाता। तेजन मैं तेजवंशी कहिया रसियन नहराता। सूरन मह सूरा तू कहिया भोगन मह भोगी। गृहस्थन मह तू बड़ो गृहस्थी जोगन मह जोगी। करतन मह तू करता कहिया आचारन मह आचारी। साहन मह तू साचा सहा व्यापारन मह व्यापारी। दरबारन मह तेरू दरबारा शरण पालन टीका। लक्ष्मी केतक गणी ना जाइया गुण ना सको सीका। नामन मैं तेरो प्रभ नामा ज्ञानन मैं अज्ञानी। दरबारन मैं तेरो दरबारा शरण पालन टीका। लक्ष्मी केतक गणी ना जाइये गण ना सको सीका। नामन मैं तेरो प्रभ नामा ज्ञानन मैं ज्ञानी। जुगतन मैं तेरी प्रभ जुगता स्नानन मैं स्नानी। सिदन मैं तेरी प्रभ सिदा कर्मन सिर कर्मा। आग्या मैं तेरी प्रभ आग्या हुक्मन सिर हुक्मा। ज्यों बुलावै त्यों बोले स्वामी कुदरत कवन हमारी। साध संग नानक जस गायो जो प्रभ की अत प्यारी। गुजरी महला पंजवा कर चौथा एक ओंकार सतगुर प्रसाद। नाथ नर हर दीन बंदव पतद पावन देव।
ਭੈ ਤ੍ਰਾਸ ਨਾਸ ਕਿਰਪਾਲ ਗੁਣ ਨਿਧ ਸਫਲ ਸੁਆਮੀ ਸੇਵ ਹਰਗੋਪਾਲ ਗੁਰ ਗੋਬਿੰਦ ਚਰਨ ਸੰਦਿਆਲ ਕੇਸਵ ਤਾਰ ਜਗ ਭਵ ਸੇਂਦਰ ਹਾਉ ਕਾਮ ਕ੍ਰੋਧ ਹਰਨ ਮਦ ਮੋਹ ਦਹਿਨ ਮੁਰਾਰ ਮਨ ਮੁਕਰੰਦ ਜਨ ਮਰਨ ਵਾਰ ਧਰਣੀ ਤਰ ਪਤ ਰਾਖ ਪਰਮਾਨੰਦ ਜਲ ਤੁਅਨਕ ਤਰੰਗ ਮਾਇਆ ਗੁਰ ਗਿਆਨ ਹਰਿਦ ਮੰਤ ਸ਼ੀਦ ਅਵਧ ਕਰੁਣਾ ਮੈਂ ਚਿੰਤ ਮੇਟ ਪੁਰਖ ਅਨੰਤ ਸਿਮਰ ਸਮਰੱਥ ਪਲ ਮਹੂਰਤ ਪ੍ਰਭ ਧਿਆਨ ਸਹਿਜ ਸਮਾਧ ਦੀਨ ਦਿਆਲ ਪ੍ਰਸੰਨ ਪੂਰਨ ਜਾਚੀ ਰਜ ਸਾਧ ਮੋਹ ਮਿਥਨ ਦੁਰੰਤ ਆਸਾ ਵਾਸਨਾ ਵਿਕਾਰ ਰੱਖ ਧਰਮ ਭਰਮ ਵਿਦਾਰ ਮਨ ਤੇ ਉਦਰ ਹਰ ਨਿਰੰਕਾਰ ਤਨਾਡ ਆਡ ਭੰਡਾਰ ਹਰ ਨਿਦ ਹੋਤ ਜਿਨਾ ਨਾ ਚੀਰ ਖਲ ਮੁਗਦ ਮੂੜ ਕਟਾਖਿਆ ਸ੍ਰੀ ਧਰ ਭੈ ਗੁਣ ਮਤ ਧੀਰ ਜੀਵਨ ਮੁਗਤ ਜੁਗਦੀਸ਼ ਜਪ ਮਨ ਧਾਰ ਰਿਦ ਪ੍ਰਤੀਤ ਜੀ ਦਿਆ ਮਿਆ ਸਰਵਤਰ ਰਮਨ ਪਰਮ ਹਸੰਤਰੀਤ ਦੇਤ ਦਰਸ਼ਨ ਸਰਵਨ ਹਰ ਜਸ ਰਸਨ ਨਾਮ ਉਚਾਰ ਅੰਗ ਸੰਗ ਭਗਵਾਨ ਪ੍ਰਸੰਨ ਪ੍ਰਭ ਨਾਨਕ ਪਤ ਤੇ ਉਧਾਰ ਗੁਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬ੍ਰਹਿਮ ਕੀ ਵਾਰ ਕੀ ਧੁਨੀ ਗਾਉਣੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਇਹ ਜਗਤ ਮਮਤਾ ਮੂਆ ਜੀਵਨ ਕੀ ਬਿਦਨਾ ਹੈ ਗੁਰ ਕੈ ਭਾਣੇ ਜੋ ਚੱਲੈ ਤਾਂ ਜੀਵਨ ਪਦਵੀ ਪਾਹੇ ਓਏ ਸਦਾ ਸਦਾ ਜਨ ਜੀਵਤੇ ਜੋ ਹਰਨ ਹਰ ਚਰਣੀ ਚਿਤ ਲਾਹੇ ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿ ਸਮਾਹੀ ਮਹੱਲਾ ਤੀਜਾ ਅੰਦਰ ਸਹਿਸਾ ਦੁੱਖ ਹੈ ਆਪੇ ਸਿਰ ਧੰਦੇ ਮਾਰ ਦੂਜੇ ਪਾਏ ਸੁੱਤੇ ਕਬਹੇ ਨਾ ਜਾਗੇ ਮਾਇਆ ਮੋਹ ਪਿਆਰ ਨਾਮ ਨ ਚੇਤੈ ਸ਼ਬਦ ਨਾ ਵਿਚਾਰੈ ਇਹ ਮਨਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਮ ਮਾਰ ਕਰੀ ਖੁਆਰ ਪੌੜੀ ਆਪਣਾ ਆਪ ਉਪਾਇਨ ਤਦ ਹੈ ਹੋਰ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦੋ ਆਕਾਸ ਨਾ ਪਾਤਾਲ ਹੈ ਨਾ ਤ੍ਰੈ ਲੋਈ ਤਦੋ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ ਜੋ ਦਿਨ ਮਾਵੈ ਤਵੀ ਕਰੈ ਤਿਸ ਬਿਨ ਅਵਣਾ ਕੋਈ ਸਲੋਕ ਮਹੱਲਾ ਤੀਜਾ।

ਚਲਾਏ। ਪੌੜੀ ਢਾਡੀ ਕਰੇ ਪੁਕਾਰ ਪ੍ਰਭੂ ਸੁਣਾਏ ਸੀ, ਅੰਦਰ ਧੀਰਕ ਹੋਏ ਪੂਰਾ ਪਾਏ ਸੀ, ਜੋ ਤੁਰ ਲਿਖਿਆ ਲੇਖ ਸੇ ਕਰਮ ਕਮਾਏ ਸੀ। ਸਲੋਕ ਮਹਲਾ ਤੀਜਾ।

ਕੋ ਨਦਰ ਕਰੇ ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ ਮਹੱਲਾ ਤੀਜਾ ਰਹਿਣ ਸਭਾਈ ਜਲ ਮੋਈ ਕੰਤ ਨਾ ਲਾਇਓ ਭਾਓ ਨਾਨਕ ਸੁਖ ਵਸਨ ਸੁਹਾਗਣੀ ਜਿਨ ਪਿਆਰਾ ਪੁਰਖ ਹਰ ਰਾਓ ਪੌੜੀ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਉਪਾਏ ਕਿਤੇ ਨਾ ਪਾਈਐ ਹਰ ਕਰਮ ਵਿਧਾਤਾ ਗੁਰ ਸ਼ਬਦੀ ਹਰ ਮਨ ਵਸੈ ਹਰ ਸਹਿਜੇ ਜਾਤਾ ਅੰਦਰ ਹੋ ਤ੍ਰਿਸਨਾ ਅਗਨ ਬਜੀ ਹਰ ਅੰਮ੍ਰਿਤ ਸਰ ਨਾਤਾ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਾਤਾ ਸਲੋਕ ਮਹੱਲਾ ਤੀਜਾ ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਿਆ ਹੀ ਛੱਡ ਜਾਏ ਇਸ ਨੂੰ ਕੂੜ ਬੋਲ ਕੈ ਖਵਾਲੀਐ ਜੇ ਚੱਲਿਆ ਨਾਲ ਨਾ ਜਾਏ ਕਾਇਆ ਮਿੱਟੀ ਅੰਧ ਹੈ ਪੌਣੇ ਪੁਛ ਹੋ ਜਾਏ ਹੋ ਤਾਂ ਮਾਇਆ ਮੋਹਿਆ ਫਿਰ ਫਿਰਿਆ ਵਾ ਜਾਏ ਨਾਨਕ ਹੁਕਮ ਨਾ ਜਾਤੋ ਖਸਮ ਕਾ ਜੇ ਰਹਾ ਸੱਚ ਸਮਾਏ ਮਹੱਲਾ ਤੀਜਾ ਏਕੋ ਨਹਿਚਲ ਨਾਮ ਧਨ ਹੋਰ ਧਨ ਆਵੇ ਜਾਏ ਇਸ ਧਨ ਕੋ ਤਸਕਰ ਜੋਹੇ ਨਾ ਸਕਈ ਨਾ ਉਚਕਾ ਲੈ ਜਾਏ ਇਹ ਹਰ ਧਨ ਜੀਏ ਸੇ ਤੀਰਵ ਰਹਿਆ ਜੀਏ ਨਾ ਲੈ ਜਾਏ ਪੂਰੇ ਗੁਰ ਤੇ ਪਾਈਐ ਮਨਮੁਖ ਪੱਲੈ ਨਾ ਪਾਏ ਧਨ ਵਪਾਰੀ ਨਾਨਕਾ ਜਿਨ੍ਹਾਂ ਨਾਮ ਧਨ ਖਟਿਆ ਆਏ ਪੌੜੀ ਮੇਰਾ ਸਾਹਿਬ ਅਤ ਵਡਾ ਸੱਚ ਗਹਿਰੰਗਾ ਵੀਰਾ ਸਭ ਜਗ ਤਿਸਕੇ ਵਸ ਹੈ ਸਭ ਤਿਸਕਾ ਚੀਰਾ ਗੁਰ ਪ੍ਰਸਾਦੀ ਪਾਈਐ ਨਹਿਚਲ ਧਨ ਧੀਰਾ ਕਿਰਪਾ ਤੇ ਹਰ ਮਨ ਵਸੈ ਭੇਟੇ ਗੁਰਸੂਰਾ ਗੁਣਵੰਤੀ ਸਲਾਹਿਆ ਸਦਾ ਥਿਰ ਨਹਿਚਲ ਹਰ ਪੂਰਾ ਸਲੋਕ ਮਹੱਲਾ ਤੀਜਾ ਤ੍ਰਿਗ ਤਿੰਨਾਂ ਦਾ ਜੀਵਿਆ ਜੋ ਹਰ ਸੁਖ ਪਰ ਹਰ ਤਿਆਗ ਦੇ ਦੁੱਖ ਹੋਮੈ ਪਾਪ ਕਮਾਏ ਮਨਮੁਖ ਅਗਿਆਨੀ ਮਾਇਆ ਮੋਹਿ ਵਿਆਪਿਆ ਤਿਨਹ ਬੂਝਨਾ ਕਾਈ ਪਾਏ ਹਲਤ ਪਲਤ ਓਏ ਸੁਖ ਨਾ ਪਾਵਹਿ ਅੰਤ ਗਏ ਪਛਤਾਏ ਗੁਰ ਪ੍ਰਸਾਦੀ ਕੋ ਨਾਮ ਤੇ ਆਏ ਤਿਸ ਹੋਮੈ ਵਿੱਚ ਹੋ ਜਾਏ ਨਾਨਕ ਜਿਸ ਪੁਰਬ ਹੋਵੇ ਲਿਖਿਆ ਸੋ ਗੁਰ ਚਰਣੀ ਆਏ ਪਾਏ ਮਹੱਲਾ ਤੀਜਾ ਮਨਮੁਖ ਉਹਦਾ ਕੌਲ ਹੈ ਨਾ ਤਿਸ ਭਗਤ ਨਾ ਨਾਉ ਸ਼ਕਤੀ ਅੰਦਰ ਵਰਤਦਾ ਕੂੜ ਤਿਸਕਾ ਹੈ ਉਪਾਉ ਤਿਸਕਾ ਅੰਦਰ ਚਿੱਤ ਨਾ ਭਿਜਈ ਮੁਖ ਫੀਕਾ ਅਲਾਉ ਓਏ ਧਰਮ ਰਲਾਏ ਨਾਰਲਨ ਉਹਨਾਂ ਅੰਦਰ ਕੂੜ ਸੁਆਉ ਨਾਨਕ ਕਰਤੇ ਬਣਤ ਬਣਾਈ ਮਨਮੁਖ ਕੂੜ ਬੋਲ ਬੋਲ ਡੁੱਬੇ ਗੁਰਮੁਖ ਤਰੇ ਜਪ ਹਰ ਨਾਉ ਪੌੜੀ ਬਿਨ ਬੂਜੇ ਵੱਡਾ ਫੇਰ ਪਿਆ ਫਿਰ ਆਵੇ ਜਾਈ ਸਤਿਗੁਰ ਕੀ ਸੇਵਾ ਨਾ ਕੀਤੀਆਂ ਅੰਤ ਗਿਆ ਪਛੁਤਾਈ ਆਪਣੀ ਕਿਰਪਾ ਕਰੇ ਗੁਰ ਪਾਈਐ ਵਿੱਚ ਹੋ ਆਪ ਗਵਾਈ ਤ੍ਰਿਸ਼ਨਾ ਭੁੱਖ ਵਿੱਚ ਹੋ ਉਤਰੇ ਸੁਖ ਵਸੇ ਮਨ ਆਈ ਸਦਾ ਸਦਾ ਸਲਾਹੀਐ ਹਿਰਦੇ ਲਿਵਲਾਈ ਸਲੋਕ ਮਹੱਲਾ ਤੀਜਾ ਜੇ ਸਤਿਗੁਰ ਸੇਵੈ ਆਪਣਾ ਤਿਸ ਨੂੰ ਪੂਜੇ ਸਭ ਕੋਏ ਸਭਨਾ ਉਪਾਵਾ ਸਿਰ ਉਪਾਉ ਹੈ ਹਰ ਨਾਮ ਪ੍ਰਾਪਤ ਹੋਏ
ਅੰਤਰ ਸੀਤਲ ਸਾਂਤ ਵਸੇ, ਜਪ ਹਿਰਦੇ ਸਦਾ ਸੁਖ ਹੋਏ। ਅੰਮ੍ਰਿਤ ਖਾਣਾ ਅੰਮ੍ਰਿਤ ਪਹਿਨਣਾ, ਨਾਨਕ ਨਾਮ ਵਡਾਈ ਹੋਏ। ਮਹੱਲਾ ਤੀਜਾ, ਇਹ ਮਨ ਗੁਰ ਕੀ ਸਿੱਖ ਸੁਣ, ਹਰ ਪਾਵਹਿ ਗੁਣੀ ਨਿਧਾਨ। ਹਰ ਸੁਖਦਾਤਾ ਮਨ ਵਸੈ, ਹੋਮੈ ਜਾਏ ਗੁਮਾਨ। ਨਾਨਕ ਨਦਰੀ ਪਾਈਐ, ਨਾਨਕ ਨਦਰੀ ਪਾਈਐ, ਤਾਂ ਅੰਨ ਦਿਨ ਲਾਗੇ ਧਿਆਨ। ਪੌੜੀ ਸਤ ਸੰਤੋਖ ਸਭ ਸੱਚ ਹੈ, ਗੁਰਮੁਖ ਪਵਿੱਤਾ ਅੰਦਰੋਂ ਕਪਟ ਵਿਕਾਰ ਗਿਆ। ਮਨ ਸਹਿਜੇ ਜਿੱਤਾ, ਤਹਿ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਗਵਿਤਾ। ਅਨ ਦਿਨ ਹਰ ਕੇ ਗੁਣ ਰਵੇ, ਗੁਣ ਪ੍ਰਗਟ ਕੀਤਾ। ਸਵਨਾ ਦਾਤਾ ਇੱਕ ਹੈ, ਇੱਕੋ ਹਰ ਮਿੱਤਾ। ਸਲੋਕ ਮਹੱਲਾ ਤੀਜਾ, ਬ੍ਰਹਮ ਬਿੰਦੇ ਸੋ ਬ੍ਰਹਮਣ ਕਹੀਐ, ਜੇ ਅਨ ਦਿਨ ਹਰ ਲਿਵਲਾਏ। ਸਤਿਗੁਰ ਪੁੱਛੇ ਸਚ ਸੰਜਮ ਕਮਾਵੈ, ਹੋਮੈ ਰੋਗ ਤਿਸ ਜਾਏ। ਹਰ ਗੁਣ ਗਾਵੇ ਗੁਣ ਸੰਗ੍ਰਹਿ, ਜੋਤੀ ਜੋਤ ਮਿਲਾਏ। ਇਸ ਯੁਗ ਮਹਿ ਕੋ ਬਿਰਲਾ ਬ੍ਰਹਮ ਗਿਆਨੀ, ਜੇ ਹੋਮੇ ਮੇਟ ਸਮਾਏ। ਨਾਨਕ ਤਿਸਨੋ ਮਿਲਿਆ ਸਦਾ ਸੁਖ ਪਾਈਐ, ਜੇ ਅਨ ਦਿਨ ਹਰ ਨਾਮ ਤੇ ਆਏ। ਮਹੱਲਾ ਤੀਜਾ, ਅੰਦਰ ਕਪਟ ਮਨਮੁਖ ਅਗਿਆਨੀ, ਰਸਨਾ ਝੂਠ ਬੁਲਾਏ। ਕਪਟ ਕੀਤੇ ਹਰ ਪੁਰਖ ਨਾ ਭੀਜੈ, ਨਿਤ ਵੇਖੈ ਸੁਣੇ ਸੁਭਾਇ। ਦੂਜੇ ਭਾਏ ਜਾਏ ਜਗ ਪ੍ਰਬੋਧੈ, ਵਿਖ ਮਾਇਆ ਮੋਹ ਸੁਆਏ। ਇਤ ਕਮਾਣੇ ਸਦਾ ਦੁਖ ਪਾਵੈ, ਜੰਮੇ ਮਰੇ ਫਿਰ ਆਵੈ ਜਾਏ। ਸਹਿਸਾ ਮੂਲ ਨਾ ਚੁਕਈ, ਵਿੱਚ ਵਿਸ਼ਟਾ ਪਚੈ ਪਚਾਏ। ਜਿਸਨੋ ਕਿਰਪਾ ਕਰੇ ਮੇਰਾ ਸਵਾਮੀ, ਤਿਸ ਗੁਰ ਕੀ ਸਿੱਖ ਸੁਣਾਏ। ਹਰ ਨਾਮ ਤੇ ਆਵੈ, ਹਰ ਨਾਮੋ ਗਾਵੈ, ਹਰ ਨਾਮੋ ਅੰਤ ਛਡਾਏ। ਪੌੜੀ ਜਿੰਨਾ ਹੁਕਮ ਮਨਾਇਨ, ਤੇ ਪੂਰੇ ਸੰਸਾਰ। ਸਾਹਿਬ ਸੇਵਨ ਆਪਣਾ ਪੂਰੇ ਸ਼ਬਦ ਵਿਚਾਰ। ਹਰ ਕੀ ਸੇਵਾ ਚਾਕਰੀ, ਸੱਚੇ ਸ਼ਬਦ ਪਿਆਰ। ਹਰ ਕਾ ਮਹਿਲ ਤਿਨੀ ਪਾਇਆ, ਜਿਨ ਹੋਮੈ ਵਿੱਚ ਹੋ ਮਾਰ। ਨਾਨਕ ਗੁਰਮੁਖ ਮਿਲ ਰਹੇ, ਜਪ ਹਰ ਨਾਮਾ ਉਰ ਧਾਰ। ਸਲੋਕ ਮਹੱਲਾ ਤੀਜਾ, ਗੁਰਮੁਖ ਧਿਆਨ ਸਹਿਜ ਧੁਨ ਉਪਜੇ, ਸੱਚ ਨਾਮ ਚਿਤ ਲਾਇਆ। ਗੁਰਮੁਖ ਅਨ ਦਿਨ ਰਹੇ ਰੰਗ ਰਾਤਾ, ਹਰ ਕਾ ਨਾਮ ਮਨ ਪਾਇਆ। ਗੁਰਮੁਖ ਹਰ ਵੇਖੈ, ਗੁਰਮੁਖ ਹਰ ਬੋਲ ਹੈ, ਗੁਰਮੁਖ ਹਰ ਸਹਿਜ ਰੰਗ ਲਾਇਆ। ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ, ਤਿਮਰ ਅਗਿਆਨ ਅੰਧੇਰ ਚੁਕਾਇਆ। ਜਿਸਨੋ ਕਰਮ ਹੋਵੇ ਧੁਰ ਪੂਰਾ, ਤਿਨ ਗੁਰਮੁਖ ਹਰ ਨਾਮ ਤੇ ਆਇਆ। ਮਹੱਲਾ ਤੀਜਾ, ਸਤਿਗੁਰ ਜਿਨ੍ਹਾਂ ਨਾ ਸੇਵਿਓ, ਸ਼ਬਦ ਨਾ ਲੱਗੋ ਪਿਆਰ। ਸਹਿਜੇ ਨਾਮ ਤੇ ਆਇਆ, ਕਿਤ ਆਇਆ ਸੰਸਾਰ। ਫਿਰ ਫਿਰ ਜੂਨੀ ਪਾਈਐ, ਵਿਸ਼ਟਾ ਸਦਾ ਖੁਆਰ। ਕੂੜੇ ਲਾਲਚ ਲੱਗਿਆ, ਨਾ ਉਰਵਾਰ ਨਾ ਪਾਰ। ਨਾਨਕ ਗੁਰਮੁਖ ਉਭਰੇ, ਜੇ ਆਪ ਮਿਲੇ ਕਰਤਾਰ। ਪੌੜੀ ਭਗਤ ਸੱਚੇ ਦਰਸੋਂ ਦੇ, ਸੱਚੇ ਸ਼ਬਦ ਰਹਾਇ। ਹਰ ਕੀ ਪ੍ਰੀਤ ਤਿਨ ਉਪਜੀ, ਹਰ ਪ੍ਰੇਮ ਕਸਾਇ। ਹਰ ਰੰਗ ਰਹਿ ਸਦਾ ਰੰਗ ਰਾਤੇ, ਰਸਨਾ ਹਰ ਰਸ ਤੇ ਪਿਆਇ। ਸਫਲ ਜਨਮੀ ਜਿਨੀ ਗੁਰਮੁਖ ਜਾਤਾ, ਹਰ ਜੀਓ ਹਿਰਦੇ ਵਸਾਏ। ਬਾਜ ਗੁਰੂ ਫਿਰੇ ਬਿਲਲਾ ਦੀ, ਦੂਜੇ ਭਾਏ ਖੁਆਏ। ਸਲੋਕ ਮਹੱਲਾ ਤੀਜਾ, ਕਲ ਯੁਗ ਮੈਂ ਨਾਮ ਨਿਦਾਨ, ਭਗਤੀ ਖੱਟਿਆ ਹਰ ਉੱਤਮ ਪਦ ਪਾਇਆ।
ਸਤਿਗੁਰ ਸੇਵ ਹਰ ਨਾਮ ਮਨ ਵਸਾਇਆ, ਅਨਦਨ ਨਾਮ ਤੇ ਆਇਆ। ਵਿੱਚੇ ਗ੍ਰਹਿ ਗੁਰ ਬਚਨ ਉਦਾਸੀ, ਹੋਮੇ ਮੋਹ ਜਲਾਇਆ। ਆਪ ਤਰਿਆ ਕੁਲ ਜਗਤ ਤਰਾਇਆ, ਧਨ ਜਣੇ ਦੀ ਮਾਇਆ। ਐਸਾ ਸਤਿਗੁਰ ਸੋਈ ਪਾਏ, ਜਿਸ ਧੁਰ ਮਸਤਕਾਰ ਲਿਖ ਪਾਇਆ। ਜਨ ਨਾਨਕ ਬਲਹਾਰੀ ਗੁਰ ਆਪਣੇ, ਵਿਟਹੋ ਜਿਨ ਭ੍ਰਮ ਪੁੱਲਾ ਮਾਰਗ ਪਾਇਆ। ਮਹੱਲਾ ਤੀਜਾ। ਤ੍ਰੈ ਗੁਣ ਮਾਇਆ ਵੇਖ ਪੁੱਲੇ, ਜੋ ਦੇਖ ਦੀਪਕ ਪਤੰਗ ਪਚਾਇਆ। ਪੰਡਿਤ ਪੁੱਲ ਪੁੱਲ ਮਾਇਆ ਵੇਖੇ, ਦਿਖਾ ਕਿਨੇ ਕਹਿ ਆਣ ਚੜਾਇਆ। ਦੂਜੇ ਪਾਏ ਪੜੇ ਨਿਤ ਵਿਖਿਆ, ਨਾਵੋਂ ਦਹਿ ਖੁਆਇਆ। ਜੋਗੀ ਜੰਗਮ ਸੰਨਿਆਸੀ ਪੁੱਲੇ, ਉਨਾ ਅਹੰਕਾਰ ਬਹੁ ਗਰਬ ਵਧਾਇਆ। ਸਾਧਨ ਭੋਜਨ ਨਾ ਲੇਹੀ ਸਭ ਭਿਖਿਆ, ਮਨ ਹਟ ਜਨਮ ਗਵਾਇਆ। ਇਹ ਤੜਿਆਂ ਵਿੱਚ ਹੋ ਸੋ ਜਨ ਸਮਦਾ, ਜਨ ਗੁਰਮੁਖ ਨਾਮ ਤੇ ਆਇਆ। ਜਨ ਨਾਨਕ ਕਿਸਨੋ ਆਖ ਸੁਣਾਈਐ, ਜਾਂ ਕਰਦੈ ਸਭ ਕਰਾਇਆ। ਪੌੜੀ। ਮਾਇਆ ਮੋਹ ਪ੍ਰੇਤ ਹੈ, ਕਾਮਰ ਕ੍ਰੋਧ ਅਹੰਕਾਰਾ। ਇਹ ਜਮਕੀ ਸਰਕਾਰ ਹੈ, ਇਹਨਾਂ ਉੱਪਰ ਜਮਕਾ ਡੰਡ ਕਰਾਰਾ। ਮਨ ਮੁਖ ਜਮ ਮਗ ਪਾਇਨ, ਜਿਨ ਦੂਜਾ ਭਾਉ ਪਿਆਰਾ। ਜੰਪੁਰ ਬੱਦੇ ਮਾਰੀਅਨ, ਕੋ ਸੁਣੇ ਨਾ ਪੁਕਾਰਾ। ਜਿਸਨੋ ਕਿਰਪਾ ਕਰੇ, ਤਿਸ ਗੁਰ ਮਿਲੇ ਗੁਰਮੁਖ ਨਿਸਤਾਰਾ। ਸਲੋਕ ਮਹੱਲਾ ਤੀਜਾ। ਹਉਮੈ ਮਮਤਾ ਮੋਹਣੀ, ਮਨ ਮੁੱਖਾਂ ਨੂੰ ਗਈ ਖਾਏ। ਜੋ ਮੋਹਿ ਦੂਜੇ ਚਿਤ ਲਾਏਂਦੇ, ਤਿੰਨਾ ਵਿਆਪਰ ਹੀ ਲਪਟਾਏ। ਗੁਰ ਕੇ ਸ਼ਬਦ ਪ੍ਰਜਾਲੀਐ, ਤਾਂ ਇਹ ਵਿੱਚੋਂ ਜਾਏ। ਤਨ ਮਨ ਹੋਵੇ ਉਜਲਾ, ਨਾਮ ਵਸੇ ਮਨ ਆਏ। ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ, ਗੁਰਮੁਖ ਪਾਇਆ ਜਾਏ। ਮਹੱਲਾ ਤੀਜਾ। ਇਹ ਮਨ ਕੇ ਤੜਿਆ ਜੁਗ ਪਰਮਿਆ, ਤਿਰ ਰਹੇ ਨਾ ਆਵੇ ਜਾਏ। ਹਰ ਭਾਣਾ ਤਾਂ ਪਰਮਾਇਨ, ਕਰ ਪਰਪੰਚ ਖੇਲ ਉਪਾਏ। ਜਾਂ ਹਰ ਬਖਸ਼ੇ ਤਾਂ ਗੁਰ ਮਿਲੇ, ਅਸਤਰ ਰਹੇ ਸਮਾਏ। ਨਾਨਕ ਮਨ ਹੀ ਤੇ ਮਨ ਮਾਨਿਆ, ਨਾ ਕਿਛ ਮਰੈ ਨਾ ਜਾਏ। ਪੌੜੀ। ਕਾਇਆ ਕੋਟ ਅਪਾਰ ਹੈ, ਮਿਲਣਾ ਸੰਜੋਗੀ। ਕਾਇਆ ਅੰਦਰ ਆਪ ਵਸ ਰਹਿਆ, ਅਪੈ ਰਸ ਭੋਗੀ। ਆਪ ਅਤੀਤ ਅਲਪਤ ਹੈ, ਨਿਰਯੋਗ ਹਰ ਜੋਗੀ। ਜੋ ਤਿਸ ਪਾਵੈ ਸੋ ਕਰੇ, ਹਰ ਕਰੇ ਸੋ ਹੋਗੀ। ਗੁਰਮੁਖ ਨਾਮ ਤੇ ਆਈਐ, ਲਹਿ ਜਾਹੇ ਵੀ ਜੋਗੀ। ਸਾਲੋਕ ਮਹੱਲਾ ਤੀਜਾ। ਵਾਹੋ ਵਾਹੋ ਆਪ ਆਖਾਂਦਾ, ਗੁਰ ਸਬਦੀ ਸੱਚ ਸੋਏ। ਵਾਹੋ ਵਾਹੋ ਸਿਫਤ ਸਲਾਹ ਹੈ, ਗੁਰਮੁਖ ਬੂਜੈ ਕੋਏ। ਵਾਹੋ ਵਾਹੋ ਬਾਣੀ ਸੱਚ ਹੈ, ਸੱਚ ਮਿਲਾਵਾ ਹੋਏ। ਨਾਨਕ ਵਾਹੋ ਵਾਹੋ ਕਰਤਿਆਂ, ਪ੍ਰਭ ਪਾਇਆ ਕਰਮ ਪ੍ਰਾਪਤ ਹੋਏ। ਮਹੱਲਾ ਤੀਜਾ। ਵਾਹੋ ਵਾਹੋ ਕਰਤੀ ਰਸਨਾ, ਸ਼ਬਦ ਸਹਾਈ। ਪੂਰੇ ਸ਼ਬਦ ਪ੍ਰਭ ਮਿਲਿਆ ਆਈ, ਵਡਭਾਗੀਆਂ ਵਾਹੋ ਵਾਹੋ ਮੋਹ ਕਢਾਈ। ਵਾਹੋ ਵਾਹੋ ਕਰਹਿ ਸੇਈ ਜਨ ਸੁਹਣੇ, ਤਿਨ ਕੋ ਪਰਜਾ ਪੂਜਣ ਆਈ। ਵਾਹੋ ਵਾਹੋ ਕਰਮ ਪ੍ਰਾਪਤ ਹੋਵੇ, ਨਾਨਕ ਦਰ ਸੱਚੈ ਸੋਭਾ ਪਾਈ। ਪੌੜੀ। ਬਜਰ ਕਪਾਟ ਕਾਇਆ ਗੜ ਭੀਤਰ, ਕੂੜ ਕੁਸਤ ਅਭਿਮਾਨੀ। ਪਰਮ ਭੁਲੇ ਨਦਰ ਨਾ ਆਵਨੀ, ਮਨ ਮੁਖ ਅੰਧ ਅਗਿਆਨੀ। ਉਪਾਏ ਕਿਤੇ ਨਾ ਲੱਭਣੀ, ਕਰ ਭੇਖ ਥਕੇ ਭੇਖਵਾਨੀ। ਗੁਰ ਸ਼ਬਦੀ ਖੋਲਾਇਨ, ਹਰ ਨਾਮ ਜਪਾਨੀ। ਹਰ ਜੀਉ ਅੰਮ੍ਰਿਤ ਬਿਰਖ ਹੈ, ਜਿਨ ਪੀਆ ਤੇ ਤ੍ਰਿਪਤਾਨੀ। ਸਲੋਕ ਮਹੱਲਾ ਤੀਜਾ।
ਵਾਹ ਵਾਹ ਕਰਤਿਆ ਰਹਿਣ ਸੁਖ ਵਿਹਾਏ, ਵਾਹ ਵਾਹ ਕਰਤਿਆਂ ਸਦਾ ਆਨੰਦ ਹੋਵੇ ਮੇਰੀ ਮਾਏ, ਵਾਹ ਵਾਹ ਕਰਤਿਆਂ ਹਰ ਸਿਉ ਲਿਬਲਾਏ, ਵਾਹ ਵਾਹ ਕਰਮੀ ਬੋਲੇ ਬੋਲਾਏ, ਵਾਹ ਵਾਹ ਕਰਤਿਆ ਸੋਭਾ ਪਾਏ, ਨਾਨਕ ਵਾਹ ਵਾਹ ਸਤਰ ਜਾਏ ਮਹੱਲਾ ਤੀਜਾ, ਵਾਹ ਵਾਹ ਬਾਣੀ ਸੱਚ ਹੈ ਗੁਰਮੁਖ ਲੱਦੀ ਭਾਲ, ਵਾਹ ਵਾਹ ਸਬਦੇ ਉਚਰੇ ਵਾਹ ਵਾਹ ਹਿਰਦੇ ਨਾਲ, ਵਾਹ ਵਾਹ ਕਰਤਿਆਂ ਹਰ ਪਾਇਆ ਸਹਿਜੇ ਗੁਰਮੁਖ ਭਾਲ, ਸੇਵੜ ਭਾਗੀ ਨਾਨਕਾ ਹਰ ਹਰ ਹਿਰਦੇ ਸਮਾਲ, ਪੌੜੀ ਏ ਮਨਾ ਅਤ ਲੋਭੀਆਂ ਨਿਤ ਲੋਭੇ ਰਾਤਾ, ਮਾਇਆ ਮਨਸਾ ਮੋਹਣੀ ਦਹਿ ਦਿਸ ਫਿਰਾਤਾ, ਅੱਗੇ ਨਾ ਉਜਾਤ ਨਾ ਜਾਏ ਸੀ ਮਨ ਮੁਖ ਦੁੱਖ ਖਾਤਾ, ਰਸਨਾ ਹਰ ਰਸਨਾ ਚੱਖਿਓ ਫੀਕਾ ਬੋਲਾਤਾ, ਜਿਨ੍ਹਾਂ ਗੁਰਮੁਖ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪਤਾ ਤਾ, ਸਲੋਕ ਮਹੱਲਾ ਤੀਜਾ। ਵਾਹ ਵਾਹ ਤਿਸਨੋਂ ਆਖੀਏ ਜੇ ਸੱਚਾ ਗਹਿਰ ਗੰਭੀਰ, ਵਾਹ ਵਾਹ ਤਿਸਨੋਂ ਆਖੀਏ ਜੇ ਗੁਣਦਾਤਾ ਮਤ ਧੀਰ, ਵਾਹ ਵਾਹ ਤਿਸਨੋਂ ਆਖੀਏ ਜੇ ਸਭ ਮਹਿ ਰਹਿਆ ਸਮਾਏ, ਵਾਹ ਵਾਹ ਤਿਸਨੋਂ ਆਖੀਏ ਜੇ ਦਿੰਦਾ ਰਿਜਕ ਸੰਭਾਹੇ, ਨਾਨਕ ਵਾਹ ਵਾਹ ਇੱਕੋ ਕਰ ਸਲਾਹੀਏ ਜੇ ਸਤਿਗੁਰ ਦੀ ਆ ਦਿਖਾਏ, ਮਹੱਲਾ ਤੀਜਾ। ਵਾਹ ਵਾਹ ਗੁਰਮੁਖ ਸਦਾ ਕਰਹਿ ਮਨਮੁਖ ਮਰਹਿ ਬਿਖ ਖਾਏ, ਉਹਨਾਂ ਵਾਹ ਵਾਹ ਨਾ ਭਾਵਈ ਦੁੱਖੇ ਦੁੱਖ ਵਿਹਾਏ, ਗੁਰਮੁਖੇ ਅੰਮ੍ਰਿਤ ਪੀਵਣਾ ਵਾਹ ਵਾਹ ਕਰੇ ਲਿਵਲਾਏ, ਨਾਨਕ ਵਾਹ ਵਾਹ ਕਰੇ ਸੇ ਜਨ ਨਿਰਮਲੇ ਤ੍ਰੇ ਭਵਨ ਸੋਜੀ ਪਾਏ, ਪੌੜੀ ਹਰ ਕੇ ਭਾਣੇ ਗੁਰ ਮਿਲੇ ਸੇਵਾ ਭਗਤ ਬਣੀ ਜੈ, ਹਰ ਕੇ ਭਾਣੇ ਹਰ ਮਨ ਵਸੈ ਸਹਿਜੇ ਰਸ ਪੀ ਜੈ, ਹਰ ਕੇ ਭਾਣੇ ਸੁਖ ਪਾਈਐ ਹਰ ਲਾਹਾ ਨਿਤ ਲੀ ਜੈ, ਹਰ ਕੇ ਤਖਤ ਬਹਾਲੀਐ ਨਿਜ ਕਰ ਸਦਾ ਵਸੀ ਜੇ, ਹਰ ਕਾ ਭਾਣਾ ਤਿੰਨੀ ਮੰਨਿਆ ਜਿੰਨਾ ਗੁਰੂ ਮਿਲੀ ਜੈ, ਸਲੋਕ ਮਹੱਲਾ ਤੀਜਾ। ਵਾਹ ਵਾਹ ਸੇ ਜਨ ਸਦਾ ਕਰਹਿ ਜਿਨ ਕੋ ਆਪੇ ਦੇਹ ਬੁਝਾਏ, ਵਾਹ ਵਾਹ ਕਰਤਿਆਂ ਮਨ ਨਿਰਮਲ ਹੋਵੇ ਹੋਮੇ ਵਿੱਚ ਹੋ ਜਾਏ, ਵਾਹ ਵਾਹ ਗੁਰਸਿੱਖ ਜੋ ਨਿਤ ਕਰੇ ਸੋ ਮਨ ਚੰਦਿਆ ਫਲ ਪਾਏ, ਵਾਹ ਵਾਹ ਕਰਹਿ ਸੇ ਜਨ ਸੋਹਣੇ ਹਰ ਤਿਨ ਕੇ ਸੰਗ ਮਿਲਾਏ, ਵਾਹ ਵਾਹ ਹਿਰਦੇ ਉਚਰਾ ਮੁਖ ਹੋ ਭੀ ਵਾਹ ਵਾਹ ਕਰਿਓ, ਨਾਨਕ ਵਾਹ ਵਾਹ ਜੋ ਕਰਹਿ ਹੋ ਤਨ ਮਨ ਤਿਨ ਕੋ ਦਿਓ, ਮਹੱਲਾ ਤੀਜਾ। ਵਾਹ ਵਾਹ ਸਹਿਬ ਸੱਚ ਹੈ ਅੰਮ੍ਰਿਤ ਜਾ ਕਾ ਨਾਮ, ਜਿਨ ਸੇਵਿਆ ਤਿਨ ਫਲ ਪਾਇਆ ਹੋ ਤਨ ਬਲਹਾਰੈ ਜਾਉ, ਵਾਹ ਵਾਹ ਗੁਣੀ ਨਿਦਾਨ ਹੈ ਜਿਸਨੋਂ ਦੇ ਸੁਖਾਏ, ਵਾਹ ਵਾਹ ਜਲ ਥਲ ਭਰਪੂਰ ਹੈ ਗੁਰਮੁਖ ਪਾਇਆ ਜਾਏ, ਵਾਹ ਵਾਹ ਗੁਰਸਿੱਖ ਨਿਤ ਸਭ ਕਰੋ ਗੁਰਪੂਰੇ ਵਾਹ ਵਾਹ ਭਾਵੈ, ਨਾਨਕ ਵਾਹ ਵਾਹ ਜੋ ਮਨ ਚਿੱਤ ਕਰੇ ਤਿਸ ਜਮ ਕੰਕਰ ਨੇੜ ਨ ਆਵੈ, ਪੌੜੀ ਹਰ ਜੀਉ ਸੱਚਾ ਸੱਚ ਹੈ ਸੱਚੀ ਗੁਰਬਾਣੀ, ਸਤਿਗੁਰ ਤੇ ਸੱਚ ਪਛਾਣੀਐ ਸੱਚ ਸਹਿਜ ਸਮਾਣੀ, ਅਨ ਦਿਨ ਜਾਗੈ ਨਾ ਸਵੈ ਜਾਗਤ ਰਹਿਣ ਵਿਹਾਣੀ, ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪਰਾਣੀ, ਬਿਨ ਗੁਰ ਕਿਨ ਨਾ ਪਾਇਓ ਪਚ ਮੁਏ ਅਜਾਣੀ, ਸਲੋਕ ਮਹੱਲਾ ਤੀਜਾ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ ਵੜੇ ਅਵਰ ਨ ਕੋਏ, ਵਾਹ ਵਾਹ ਅਗਮ ਅਥਾ ਹੈ ਵਾਹ ਵਾਹ ਸੱਚਾ ਸੋਏ, ਵਾਹ ਵਾਹ ਵੇ ਪ੍ਰਵਾਹ ਹੈ ਵਾਹ ਵਾਹ ਕਰੇ ਸੋ ਹੋਏ, ਵਾਹ ਵਾਹ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੇ ਕੋਏ, ਵਾਹ ਵਾਹ ਕਰਮੀ ਪਾਈਏ ਆਪ ਦਇਆ ਕਰ ਦੇ,
ਨਾਨਕ ਵਾਹ ਵਾਹ ਗੁਰਮੁਖ ਪਾਈਐ ਅਨੰਦਨ ਨਾਮ ਲੈ। ਮਹੱਲਾ ਤੀਜਾ, ਬਿਨ ਸਤਿਗੁਰ ਸੇਵੇ ਸੰਤ ਨ ਆਵੀ, ਦੂਜੀ ਨਾਹੀ ਜਾਏ। ਜੋ ਬਹੁ ਤੇਰਾ ਲੋਚੀਐ ਬਿਨ ਕਰਮੈ ਨਾ ਪਾਇਆ ਜਾਏ। ਜਿਨ੍ਹਾਂ ਅੰਤਰ ਲੋਭ ਵਿਕਾਰ ਹੈ, ਦੂਜੇ ਪਾਏ ਖੁਆਏ। ਜੰਮਣ ਮਰਨ ਨਾ ਚੁਕਈ, ਹੋਮੇ ਵਿੱਚ ਦੁੱਖ ਪਾਏ। ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ, ਸੋ ਖਾਲੀ ਕੋਈ ਨਾਹੀਂ। ਤਿੰਨ ਜਮ ਕੀ ਤਲਬ ਨਾ ਹੋਵੇ।

ਕੇ ਸ਼ਬਦ ਵਿਚਾਰ ਅਨਦਨ ਹਰ ਜਪ ਜਾਪਣਾ ਜਿਸ ਸਤਿਗੁਰ ਮਿਲੇ ਤਿਸ ਭਉ ਪਵੇ ਸਾਕਲਵੰਤੀ ਨਾਰ ਸਾਹ ਹੁਕਮ ਪਛਾਣੇ ਕੰਤਕਾ ਜਿਸਨੂੰ ਕਿਰਪਾ ਕੀਤੀ ਕਰਤਾਰ ਉਹ ਕਚੀ ਕੁਲੱਖਣੀ ਪਰਹਰ ਛੋਟੀ ਪਤਾਰ ਪਹਿ ਪਈਏ ਮਲ ਕੱਟੀਏ ਨਿਰਮਲ ਹੋਵੇ ਸਰੀਰ ਅੰਤਰ ਪ੍ਰਗਾਸ ਮਤ ਉਤਮ ਹੋਵੇ ਹਰ ਜਪ ਗੁਣੀ ਗਹੀਰ ਪੈ ਵਿੱਚ ਬੈਸੈ ਪਹਿ ਰਹੇ ਪਹਿ ਵਿੱਚ ਕਮਾਵੇ ਕਾਰ ਐ ਤੇ ਸੁਖ ਵਡਿਆਈਆਂ ਦਰਗਹਿ ਮੁਖ ਦੁਆਰ ਭੈ ਤੇ ਨਿਰਭਉ ਪਾਈਐ ਮਿਲ ਜੋਤੀ ਜੋਤ ਅਪਾਰ ਨਾਨਕ ਖਸਮੇ ਭਾਵੇ ਸਾ ਭਲੀ ਜਿਸਨੂੰ ਆਪੇ ਬਖਸ਼ੈ ਕਰਤਾਰ ਮਹੱਲਾ ਤੀਜਾ ਸਦਾ ਸਦਾ ਸਲਾਹੀਐ ਸੱਚੇ ਕੋ ਬਲ ਜਾਓ ਨਾਨਕ ਇੱਕ ਛੋੜ ਦੂਜੇ ਲੱਗੇ ਸਾ ਜਹਿਬਾ ਜਲ ਜਾਓ ਪੌੜੀ ਅੰਸਾ ਅਵਤਾਰ ਉਪਾਇਨ ਭਾਓ ਦੂਜਾ ਕੀਆ ਜੋ ਰਾਜੇ ਰਾਜ ਕਮਾਵਦੇ ਦੁੱਖ ਸੁੱਖ ਭਿੜੀਆ ਈਸਰ ਬ੍ਰਹਮਾ ਸੇਵਦੇ ਅੰਤ ਤਿਨਹੀ ਨਾ ਲਹੀਆ ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟਿਆ ਤਿਸੇ ਸੋਗ ਵਿਜੋਗ ਨਾ ਵਿਆਪਈ ਅਸਥਿਰ ਜਗਥੀਆ ਸਲੋਕ ਮਹੱਲਾ ਤੀਜਾ ਇਹ ਸਭ ਕੁਛ ਆਵਣ ਜਾਣ ਹੈ ਜੇਤਾ ਹੈ ਸੰਸਾਰ ਜਿਨ ਇਹ ਲੇਖਾ ਲਿਖਿਆ ਸੋ ਹੋਆ ਪਰਵਾਨ ਨਾਨਕ ਜੇ ਕੋ ਆਪ ਗਣਾਏਦਾ ਸੋ ਮੂਰਖ ਗਾਵਾਰ ਮਹੱਲਾ ਤੀਜਾ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੈ ਖਿਚੇ ਤਹਿ ਜਾਏ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉੱਜੜ ਪਾਏ ਪੌੜੀ ਤਿਸ ਆਗੇ ਅਰਦਾਸ ਜਿਨੇ ਉਪਾਇਆ ਸਤਿਗੁਰ ਆਪਣਾ ਸੇਵ ਸਭ ਫਲ ਪਾਇਆ ਅੰਮ੍ਰਿਤ ਹਰ ਕਾ ਨਾਉ ਸਦਾ ਤੇ ਆਇਆ ਸੰਤ ਜਿਨ੍ਹਾਂ ਕੇ ਸੰਗ ਦੁੱਖ ਮਿਟਾਇਆ ਨਾਨਕ ਪੈ ਅਚਿੰਤ ਹਰ ਧਨ ਨਹਿ ਚਲਾਇਆ ਸਲੋਕ ਮਹੱਲਾ ਤੀਜਾ ਖੇਤ ਮਿਆਲਾ ਉੱਚੀਆਂ ਕਰ ਉੱਚਾ ਨਿਰਣਉ ਮਹਿਲ ਭਗਤੀ ਕਰ ਸਰੈ ਸੱਜਣ ਪਹੁਣਿਓ ਬਰਸਨਾ ਤਾਂ ਬਰਸਕਨਾ ਬਹੁੜ ਬਰਸੇ ਕਾਹੇ ਨਾਨਕ ਤਿਨਹ ਬਲਹਾਰਣੈ ਜਿਨਹ ਗੁਰਮੁਖ ਪਾਇਆ ਮਨ ਮਾਹੇ ਮਹੱਲਾ ਤੀਜਾ ਮਿੱਠਾ ਸੋ ਜੋ ਭਾਵਦਾ ਸੱਜਣ ਸੋ ਜੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ ਪੌੜੀ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹੋ ਤੁਧ ਤੇ ਆਈ ਜੀਉ ਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਸਲੋਕ ਮਹੱਲਾ ਤੀਜਾ ਆਸਾ ਕਰਤਾ ਜਗ ਮੁਆ ਆਸਾ ਮਰੇ ਨਾ ਜਾਏ ਨਾਨਕ ਆਸਾ ਪੂਰੀਆਂ ਜੇ ਸੱਚੇ ਸਿਉਂ ਚਿਤ ਲਾਏ ਮਹੱਲਾ ਤੀਜਾ ਆਸਾ ਮਨਸਾ ਮਰ ਜਾਏ ਸੀ ਜਿਨ ਕੀਤੀ ਸੋ ਲੈ ਜਾਏ ਨਾਨਕ ਨਹਿ ਚਲਕੋ ਨਹੀਂ ਬਾਜ ਹੋ ਹਰ ਕੈ ਨਾਏ ਪੌੜੀ ਆਪੇ ਜਗਤੋ ਪਾਇਨ ਕਰ ਪੂਰਾ ਥਾਟ ਆਪੇ ਸਹ ਆਪੇ ਵਣਜਾਰਾ ਆਪੇ ਹੀ ਹਰ ਹਾਟ ਆਪੇ ਸਾਗਰ ਆਪੇ ਬਹੁਤਾ ਆਪੇ ਹੀ ਖੇਵਾਟ ਆਪੇ ਗੁਰ ਚੇਲਾ ਹੈ ਆਪੇ ਆਪੇ ਦੱਸੇ ਘਾਟ ਜਨ ਨਾਨਕ ਨਾਮ ਤੇ ਆਏ ਤੂੰ ਸਭ ਕਿਲ ਵਿਕ ਕਾਟ ਸੁਧ ਰਾਗ ਗੁਜਰੀ ਵਾਰ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਅਰਾਧਣਾ ਜਿਹਵਾ ਜਪ ਗੁਰਨਾਉ ਨੇਤਰੀ

0: ਸਤਿਗੁਰ ਪੇਖਣਾ ਸਰਵਣੀ ਸੁਨਾ ਗੁਰਨਾਮ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਥ ਦੇ ਜਗ ਮਹਿ ਉੱਤਮ ਕਾੜੀ ਹੈ ਵਿਰਲੇ ਕਈ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰੇ ਆਪ ਉਬਾਰਿਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਨ ਹੋਆ ਆਪ ਦਿਆਲ ਮਨਹੋ ਨਾ ਵਿਸਾਰਿਨ ਸਾਧ ਜਨਾਂ ਕੇ ਸੰਗ ਪਵ ਜਲ ਤਾਰਿਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬੇਦਾਰਿਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਪੌੜੀ ਅਕੁਲ ਨਿਰੰਜਨ ਪੁਰਖ ਆਗਮ ਅਪਾਰੀਐ ਸਚੋ ਸੱਚਾ ਸੱਚ ਸੱਚ ਨਿਹਾਰੀਐ ਕੂੜ ਨਾ ਜਾਪੇ ਕਿਛ ਤੇਰੀ ਤਾਰੀਐ ਸਭਸੇ ਦੇ ਦਾ ਧਾਰ ਜੇਤ ਉਪਾਰੀਐ ਇਕਤ ਸੂਤ ਪਰੋਏ ਜੋਤ ਸੰਜਾਰੀਐ ਹੁਕਮੈ ਭਵਜਲ ਮੰਜ ਹੁਕਮੈ ਤਾਰੀਐ ਪ੍ਰਭ ਜੀਓ ਤੁਧ ਧਿਆਏ ਸੋਏ ਜਿਸ ਭਾਗ ਮਥਾਰੀਐ ਤੇਰੀ ਗਤ ਮਿਤ ਲਖੀ ਨਾ ਜਾਏ ਹੋ ਤੁਧ ਬਲਹਾਰੀਐ ਸਲੋਕ ਮਹੱਲਾ ਪੰਜਵਾਂ ਜਾਂ ਤੂੰ ਤੁਸਹਿ ਮਿਹਰਵਾਨ ਅਚਿੰਤ ਵਸੈ ਮਨ ਮਾਹੇ ਜਾਂ ਤੂੰ ਤੁਸਹਿ ਮਿਹਰਵਾਨ ਨੌ ਨਿਦ ਘਰ ਮਹਿ ਪਾਹੇ ਜਾਂ ਤੂੰ ਤੁਸਹਿ ਮਿਹਰਵਾਨ ਤਾਂ ਗੁਰ ਕਾ ਮੰਤਰ ਕਾ ਮਾਹੇ ਜਾਂ ਤੂੰ ਤੁਸਹਿ ਮਿਹਰਵਾਨ ਤਾਂ ਨਾਨਕ ਸੱਚ ਸਮਾਹੇ ਮਹੱਲਾ ਪੰਜਵਾਂ ਕਿਤੀ ਬਹਿਨ ਬਹਿਣੇ ਮੁੱਚ ਵਜਾਇਨ ਵੱਜ ਨਾਨਕ ਸੱਚੇ ਨਾਮ ਵਿਣ ਕਿਸੇ ਨਾ ਰਹੀਆ ਲੱਜ ਪੌੜੀ ਤੁਧ ਤੇ ਆਇਨ ਵੇਦਕ ਤੇ ਬਾਸ ਸਣ ਖੜੇ ਗਣਤੀ ਗਣੀ ਨਾ ਜਾਏ ਤੇਰੇ ਦਰ ਪੜੈ ਬ੍ਰਹਮੇ ਤੁਧ ਤੇ ਆਇਨ ਇੰਦਰ ਇੰਦਰਾਸਣਾ ਸੰਕਰ ਬਿਸਨ ਅਵਤਾਰ ਹਰ ਜਸ ਮੁਖ ਭਣਾ ਪੀਰ ਪੈਗੰਬਰ ਸਿਕਮ ਸਾਇਕ ਔਲੀਐ ਉਤਪੋਤ ਨਿਰੰਕਾਰ ਘਟ ਘਟ ਮੌਲੀਐ ਕੂੜੋ ਕਰੇ ਵਿਨਾਸ਼ ਧਰਮੈ ਤੱਗੀਐ ਜਿਤ ਜਿਤ ਲਾਹੇ ਆਪ ਤਿਤ ਤਿਤ ਲੱਗੀਐ ਸਲੋਕ ਮਹੱਲਾ ਪੰਜਵਾਂ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸੇਰ ਨਾਨਕ ਅੱਜ ਕਲ ਆਵਸੀ ਗਾਫਲ ਫਾਹੀ ਪੈਰ ਮਹੱਲਾ ਪੰਜਵਾਂ ਕਿਤੀ ਕੁਟੰਗ ਗੁਜਾਥੀ ਇਹ ਨਾਹਿਤ ਨਾਨਕ ਤੈਸੇ ਢੱਕਿਆ ਮਨ ਮਹਿ ਸੱਚਾ ਮਿਤ ਪੌੜੀ ਹੋ ਮੰਗੋ ਤੁਝੇ ਦਿਆਲ ਕਰ ਦਾਸਾ ਗੋਇ ਗੋਲਿਆ ਨੌ ਨਿਦ ਪਾਈ ਰਾਜ ਜੀਵਾ ਬੋਲਿਆ ਅੰਮ੍ਰਿਤ ਨਾਮ ਨਿਦਾਨ ਦਾਸਾ ਘਰ ਕਣਾ ਤਿਨਕੇ ਸੰਗ ਨਿਹਾਲ ਸਰਵਣੀ ਜਸ ਸੁਣਾ ਕਮਾਵਾਂ ਤਿਨਕੀ ਕਾਰ ਸਰੀਰ ਪਵਿੱਤ ਹੋਏ ਪੱਖਾ ਪਾਣੀ ਪੀਸ ਬਿਕਸਾ ਪੈਰ ਧੋਏ ਆਪ ਹੋ ਕਛੂ ਨਾ ਹੋਏ ਪ੍ਰਭ ਨਦਰ ਨਿਹਾਲੇ ਐ ਮੋਹੇ ਨਿਰਗੁਣ ਦਿੱਚੈ ਥਾਉ ਸੰਤ ਧਰਮਸਾਲੀ ਐ ਸਲੋਕ ਮਹੱਲਾ ਪੰਜਵਾਂ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਣ ਤੁਹਾਰੀਆਂ ਭੇਖੋ ਸਦਾ ਹਜੂਰ ਮਹੱਲਾ ਪੰਜਵਾਂ ਪਤਤ ਪਨੀਤ ਅਸੰਖ ਹੋਏ ਹਰ ਚਰਨੀ ਮਨ ਲਾਗ ਅੜਸੜ ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਪੌੜੀ ਨਿਤ ਨਿਤ ਜਪੀਏ ਸਾਸ ਗਿਰਾ ਸੁਨਾਉ ਪਰਵਿਦ ਗਾਰਦਾ ਜਿਸਨੂੰ ਕਰੇ ਰਹਾਮ ਤੇ ਸੁਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛ ਜਾਣੇ ਜਾਣ ਬੁੱਝ ਵਿਚਾਰਦਾ
1: ਲਾਏ ਸੱਚ ਤਿਸੇ ਉਧਾਰਦਾ ਜਿਸ ਦੇ ਹੋਏ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀਵਾਨ ਹੈ ਹੋਂ ਤਿਸ ਨਮਸਕਾਰ ਦਾ ਸਲੋਕ ਮਹੱਲਾ ਪੰਜਵਾਂ। ਕਾਮ ਕ੍ਰੋਧ ਲੋਭ ਛੋੜੀਐ ਦੀਜੈ ਅਗਨ ਜਲਾਏ ਜੀਵਦੇ ਅਨਿਤ ਜਾਪੀਐ ਨਾਨਕ ਸਾਚਾ ਨਾਉ ਮਹੱਲਾ ਪੰਜਵਾਂ ਸਿਮਰਤ ਸਿਮਰਤ ਪ੍ਰਭ ਆਪਣਾ ਸਭ ਫਲ ਪਾਏ ਆਹੇ ਨਾਨਕ ਨਾਮ ਅਰਾਧਿਆ ਗੁਰਪੂਰੇ ਦੀਆ ਮਲਾਏ ਪੌੜੀ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸਿਆ ਤਿਸ ਕੀ ਗਈ ਬਲਾਏ ਮਿਟੇ ਅੰਦੇਸਿਆ ਤਿਸਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ ਜਨ ਕਹਿ ਸੰਗ ਨਿਹਾਲ ਪਾਪਾਂ ਮੈਲ ਧੋਏ ਅੰਮ੍ਰਿਤ ਸਾਚਾ ਨਾਓ ਉਥੇ ਜਾਪੀਐ ਮਨ ਕੋ ਹੋਏ ਸੰਤੋਖ ਭੁੱਖਾ ਤ੍ਰਾਪੀਐ ਜਿਸ ਘਟ ਵਸਿਆ ਨਾਓ ਤਿਸ ਬੰਧਨ ਕਾਟੀਐ ਗੁਰਪ੍ਰਸਾਦ ਕਿਨੈ ਵਿਰਲੇ ਹਰ ਧਨ ਖਾਟੀਐ ਸਲੋਕ ਮਹੱਲਾ ਪੰਜਵਾਂ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾਇਆ ਹਰੂ ਹਰ ਦੇਹੋ ਨਾਨਕ ਕੇ ਮੀਤ ਮਹੱਲਾ ਪੰਜਵਾਂ ਦ੍ਰਿਸ਼ਟ ਧਾਰ ਪ੍ਰਭ ਰਾਖਿਆ ਮਨ ਤਨ ਰਤਾ ਮੂਲ ਨਾਨਕ ਜੋ ਪ੍ਰਭ ਭਾਣੀਆਂ ਮਰੋ ਵਿਚਾਰੀ ਸੂਲ ਪੌੜੀ ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ ਛੋੜ ਸਿਆਣਪ ਸਗਲ ਤਾਂ ਮਨ ਤਨ ਅਰਪ ਧਰ ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਾਰ ਸਾਧ ਜਨਾ ਕੈ ਸੰਗ ਭਾਵ ਜਲ ਬਿਖਮੰਤਰ ਸੇਵਹੁ ਸਤਿਗੁਰ ਦੇਵ ਅਗੈ ਨਾ ਮਰਹੁ ਡਰ ਕਿਨ ਮਹਿ ਕਰੇ ਨਿਹਾਲ ਉਣੈ ਸੋ ਭਾਰ ਭਾਰ ਮਨ ਕੋ ਹੋਏ ਸੰਤੋਖ ਧਿਆਈਐ ਸਦਾ ਹਰ ਸੋ ਲੱਗਾ ਸਤਿਗੁਰ ਸੇਵ ਜਾਂ ਕੋ ਕਰਮ ਧੁਰ ਸਲੋਕ ਮਹੱਲਾ ਪੰਜਵਾਂ ਲੱਗੜੀ ਸੁਥਾਨ ਜੋੜਨ ਹਾਰੇ ਜੋੜੀਆ ਨਾਨਕ ਲਹਿਰੀ ਲੱਖ ਸੈ ਆਣ ਡੁੱਬਣ ਦੇ ਨਾਮਾ ਪਿਰੀ ਮਹੱਲਾ ਪੰਜਵਾਂ ਬਨ ਪਿਹਾਵ ਲੈ ਇੱਕ ਸਾਥੀ ਲਦਮ ਦੁੱਖ ਹਰਤਾ ਹਰਨਾਮਾ ਬਲ ਬਲ ਜਾਏ ਸੰਤ ਪਿਆਰੇ ਨਾਨਕ ਪੂਰਨ ਕਾਮਾ ਪੌੜੀ ਪਾਈਨ ਸਭ ਨਿਧਾਨ ਤੇਰੇ ਰੰਗ ਰਤਿਆ ਨਾਹੋ ਵੀ ਪਛੋਤਾਉ ਤੁਧਨੋ ਜਪਤਿਆ ਪਹੁੰਚ ਨਾ ਸਕੈ ਕੋਏ ਤੇਰੀ ਟੇਕ ਜਨ ਗੁਰਪੂਰੈ ਵਾਹੋ ਵਾਹੋ ਸੁਖ ਲਹਾਂ ਚ ਤਾਰ ਮਨ ਗੁਰ ਪਹਿ ਸਿਫਤ ਭੰਡਾਰ ਕਰਮੀ ਪਾਈਐ ਸਤਿਗੁਰ ਨਦਰ ਨਿਹਾਲ ਬਹੁੜ ਨਾ ਧਾਈਐ ਰੱਖੈ ਆਪ ਦਿਆਲ ਕਰਦਾ ਸਾਂ ਆਪਣੇ ਹਰ ਹਰ ਹਰ ਹਰ ਨਾਮ ਜੀਵਾ ਸੁਣ ਸੁਣੈ ਸਲੋਕ ਮਹੱਲਾ ਪੰਜਵਾਂ ਪ੍ਰੇਮ ਪਟੋਲਾ ਤੈ ਸਹਿ ਦਿੱਤਾ ਟੱਕਣ ਕੂਪਤ ਮੇਰੀ ਦਾਨਾ ਬਿਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ ਮਹੱਲਾ ਪੰਜਵਾਂ ਤੈਂਡੈ ਸਿਮਰਨ ਹਵ ਕਿਛ ਲਦਮ ਬਿਖਮ ਨਾ ਡਿਠਮ ਕੋਈ ਜਿਸ ਪਤ ਰੱਖੈ ਸੱਚਾ ਸਾਹਿਬ ਨਾਨਕ ਮੇਟ ਨਾ ਸਕੈ ਕੋਈ ਪੌੜੀ ਹੋਵੈ ਸੁਖ ਘਣਾ ਦੇ ਧਿਆਈਐ ਵੰਜੈ ਰੋਗਾ ਘਾਣ ਹਰ ਗੁਣ ਗਾਈਐ ਅੰਦਰ ਵਰਤੇ ਠਾਂਡ ਪ੍ਰਭ ਚਿਤ ਆਇਐ ਪੂਰਨ ਆਸ ਨਾਏ ਮਨ ਵਸਾਇਐ ਕੋਈ ਨਾ ਲੱਗੈ ਬਿਘਨ ਆਪ ਗਵਾਈਐ ਗਿਆਨ ਪਦਾਰਥ ਮਤ ਗੁਰ ਤੇ ਪਾਈਐ ਤਿਨ ਪਾਏ ਸਭੇ ਥੂਕ ਜਿਸ ਆਪ ਦਿਵਾਈਐ ਤੂੰ ਸਭਨਾ ਕਾ ਖਸਮ ਸਭ ਤੇਰੀ ਛਾਈਐ ਸਲੋਕ ਮਹੱਲਾ ਪੰਜਵਾਂ ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੈ ਮਾਂਝ ਮੁਹੱਬਤ ਤੇਰੀ ਤੋਂ ਸਹਿ ਚਰਣੀ ਮੈਂਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਮਹੱਲਾ ਪੰਜਵਾਂ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਮੰਜੈ ਮਿੱਤਰ ਸਾਡੜੇ ਸਈ ਹੋਂ ਟੁੱਡਹਿੰਦੀ ਜੱਗ ਸੁਭਾਇਆ ਜਿਨ ਨਾਨਕ ਵਿਰਲੇ ਕੇ ਪੌੜੀ ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ ਮਨ ਕੀ ਕਟੀਐ ਮੈਲ ਸਾਧ ਸੰਗ ਉੱਠਿਆ ਜਨਮ ਮਰਨ ਭਉ ਕਟੀਐ ਜਨ ਕਾ ਸ਼ਬਦ ਜਪ ਬੰਧਨ ਖੋਲਣ ਸੰਤ ਦੂਤ ਸਭ ਜਾਹੇ ਛਪ ਤੇ ਸਿਉ ਲਾਇਨ ਰੰਗ ਜਿਸ ਦੀ ਸਭ ਧਾਰੀਆ ਉੱਚੀ ਉੱਚਾ ਥਾਨ ਅਗਮ ਅਪਾਰੀਆ ਰਹਿਣ ਦਿਨਸ ਕਰ ਜੋੜ ਸਾਸ ਸਾਸ ਧਿਆਈ ਹੈ ਜਾਂ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਾਈ ਹੈ ਸਲੋਕ ਮਹੱਲਾ ਪੰਜਵਾਂ ਬਾਰ ਵਡਾਨੜੈ ਹੁੰਮਸ ਧੁੰਮਸ ਕੂਕਾਂ ਪਈਆਂ ਰਾਹੀ ਤੋ ਸਹਿ ਸੇਤੀ ਲੱਗੜੀ ਡੋਰੀ ਨਾਨਕ ਅਨੰਦ ਸੇਤੀ ਬਨ ਗਾਹੀ ਮਹੱਲਾ ਪੰਜਵਾਂ ਸੱਚੀ ਬੈਸਕ ਤਿੰਨਾ ਸੰਗ ਜਿਨ ਸੰਗ ਜਪੀਐ ਨਾਉ ਤਿੰਨ ਸੰਗ ਸੰਗ ਨਾ ਕੀਚਾਈ ਨਾਨਕ ਜਿਨਾ ਆਪਣਾ ਸੁਆਉ ਪੌੜੀ ਸਾ ਵੇਲਾ ਪ੍ਰਵਾਨ ਜਿਤ ਸਤਿਗੁਰ ਭੇਟਿਆ ਹੋਵਾ ਸਾਧੂ ਸੰਗ ਫਿਰ ਦੁੱਖ ਨਾ ਤੇਟਿਆ ਪਾਇਆ ਨਿਹਚਲ ਥਾਨ ਫਿਰ ਗਰਭ ਨਾ ਲੇਟਿਆ ਨਦਰੀ ਆਇਆ ਇੱਕ ਸਗਲ ਬ੍ਰਹਮੇਟਿਆ ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮੇਟਿਆ ਸਭੋ ਜਪੀਏ ਜਾਪ ਜੇ ਮੁਖ ਹੋਂ ਬੋਲੇਟਿਆ ਹੁਕਮੈ ਬੁਝ ਨਿਹਾਲ ਸੁਖ ਸੁਖੇਟਿਆ ਪਰਖ ਖਜਾਨੇ ਪਾਏ ਸੇ ਬਹੁੜ ਨਾ ਖੋਟਿਆ ਸਲੋਕ ਮਹੱਲਾ ਪੰਜਵਾਂ ਵਿਸ਼ੋ ਹੈ ਜੰਬੂਰ ਖਵੈ ਨਾ ਵੰਜਨ ਗਾਖੜੈ ਜੇ ਸੋ ਧੜੀ ਮਲਨ ਨਾਨਕ ਸੁਖ ਸੰਭੂ ਸੱਚ ਮਹੱਲਾ ਪੰਜਵਾਂ ਜਿਮੀ ਵਸੰਦੀ ਪਾਣੀ ਐ ਈ ਧਨ ਰੱਖੇ ਪਾਹੇ ਨਾਨਕ ਸੋ ਸਹ ਆਹੇ ਜਾਂ ਕੈ ਆਡਲ ਹਬ ਕੋ ਪੌੜੀ ਤੇਰੇ ਕੀਤੇ ਕੰਮ ਤੂੰ ਦੇਹੀ ਗੋਚਰੇ ਸੋਈ ਵਰਤੇ ਜਗ ਜੇ ਕੀਆ ਤੁਧ ਤੁਰੈ ਬਿਸਮ ਭਏ ਬਿਸਮਾਦ ਦੇਖ ਕੁਦਰਤ ਤੇਰੀ ਆ ਸਰਨ ਭਰੇ ਤੇਰੀ ਦਾਸ ਕਰ ਗਤ ਹੋਏ ਮੇਰੀ ਆ ਤੇਰੇ ਹੱਥ ਨਿਧਾਨ ਭਾਵੈ ਤਿਸ ਦੇਹ ਜਿਸਨੂੰ ਹੋਏ ਦਿਆਲ ਹਰ ਨਾਮ ਸੀ ਲਿਹ ਅਗਮ ਅਗੋਚਰ ਬੇਅੰਤ ਅੰਤ ਨਾ ਪਾਈਐ ਜਿਸਨੂੰ ਹੋਏ ਕਿਰਪਾਲ ਸੋ ਨਾਮ ਤੇ ਆਈਐ ਸਲੋਕ ਮਹੱਲਾ ਪੰਜਵਾਂ ਕੜਛੀਆਂ ਫਿਰਨ ਸੁਆਉ ਨਾ ਜਾਣਨ ਸੁਣੀਆ ਸਹੀ ਮੁਖ ਦਸਨ ਨਾਨਕ ਰਤੇ ਪ੍ਰੇਮ ਰਸ ਮਹੱਲਾ ਪੰਜਵਾਂ ਖੋਜੀ ਲੱਦਮ ਖੋਜ ਛੱਡੀਆ ਉਜਾੜ ਤੈ ਸਹਿ ਦਿੱਤੀ ਵਾੜ ਨਾਨਕ ਖੇਤ ਨਾ ਛਿਜਾਈ ਪੌੜੀ ਆਰਾ ਦੇਹੋ ਸੱਚਾ ਸੋਏ ਸਭ ਕਿਛ ਜਿਸ ਪਾਸ ਦੋਹਾਂ ਸਰਿਆ ਖਸਮ ਆਪ ਖਿਨ ਮਹਿ ਕਰੇ ਰਾਸ ਤਿਆਗੋ ਸਗਲ ਉਪਾਵ ਤਿਸਕੀ ਓਟ ਗਹੋ ਪੌ ਸਰਨਾਈ ਭਜ ਸੁਖੀ ਹੂੰ ਸੁਖ ਲਹੋ ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ ਜਪੀਐ ਅੰਮ੍ਰਿਤ ਨਾਮ ਬਿਗਨ ਨਾ ਲੱਗੈ ਕੋਏ ਜਿਸਨੂੰ ਆਪ ਦਿਆਲ ਤਿਸ ਮਨ ਬੁਠਿਆ ਪਾਈ ਅਨ ਸਭ ਨਿਧਾਨ ਸਾਹਿਬ ਤੁਠਿਆ ਸਲੋਕ ਮਹੱਲਾ ਪੰਜਵਾਂ ਲਦਮ ਲੱਭਣ ਹਾਰ ਕਰਮ ਕਰਨ ਦੋ ਮਾਂ ਫਿਰੀ ਇੱਕ ਉਹ ਸਿਰਜਣਹਾਰ ਨਾਨਕ ਬਿਆਨ ਪਸੀ ਹੈ ਮਹੱਲਾ ਪੰਜਵਾਂ ਪਾਪੜਿਆ ਪਛਾੜ ਬਾਣ ਸਚਾਵਾ ਸਨਕੈ ਗੁਰਮੰਤਰੜਾ ਚਿਤਾਰ ਨਾਨਕ ਦੁੱਖ ਨਾ ਥੀ ਵਈ ਪੌੜੀ ਵਾਹੋ ਵਾਹੋ ਸਿਰਜਣਹਾਰ ਪਾਈਨ ਠਾਂਡ ਆਪ ਜੀ ਜੰਤ ਮਿਹਰਬਾਨ ਤਿਸਨੋ ਸਦਾ ਜਾਪ ਦਇਆ ਧਾਰੀ ਸਮਰੱਥ ਚੁਕੈ ਬਿਲ ਬਿਲਾਪ ਨਠੈ ਤਾਪ ਦੁਖ ਰੋਗ ਪੂਰੈ ਗੁਰ ਪ੍ਰਤਾਪ ਕੀਤੀਅਨ ਆਪਣੀ ਰੱਖ ਗਰੀਬ ਨਵਾਜ ਥਾਪ ਆਪੇ ਲੈਨ ਛਡਾਏ ਬੰਧਨ ਸਗਲ ਕਾਪ ਤਿਸਨ ਬੁਝੀ ਆਸ ਪੁਨੀ ਮਨ ਸੰਤੋਖ ਤਰਾਪ ਵੱਡੀ ਹੂੰ ਵੱਡਾ ਅਪਾਰ ਖਸਮ ਜਿਸ ਲੇਪ ਨਾ ਪੁੰਨ ਪਾਪ ਸਲੋਕ ਮਹੱਲਾ ਪੰਜਵਾਂ ਜਾਂ ਕੋ ਭਏ ਕਿਰਪਾਲ ਪ੍ਰਭ ਹਰ ਹਰ ਸੇਈ ਜਪਾਤ ਨਾਨਕ ਪ੍ਰੀਤ ਨਾ ਲੱਗੀ ਤਿੰਨ ਰਾਮ ਸਿਉ ਭੇਟਤ ਸਾਧ ਸੰਗਾਤ ਮਹੱਲਾ ਪੰਜਵਾਂ ਰਾਮ ਰਮੋ ਬਡਭਾਗੀ ਹੋ ਜਲ ਥਲ ਮਹੀਅਲ ਸੋਏ ਨਾਨਕ ਨਾਮ ਅਰਾਧਿਆ ਬਿਗਨ ਨਾ ਲਾਗੈ ਕੋਏ ਪੌੜੀ ਭਗਤਾਂ ਕਾ ਬੋਲਿਆ ਪ੍ਰਵਾਨ ਹੈ ਦਰਗਹਿ ਪਵੈ ਥਾਏ ਭਗਤਾਂ ਤੇਰੀ ਟੇਕ ਰਤੇ ਸਚ ਨਾਏ ਜਿਸਨੋ ਹੋਏ ਕਿਰਪਾਲ ਤਿਸ ਕਾ ਦੁਖ ਜਾਏ ਭਗਤ ਤੇਰੇ ਦਿਆਲ ਉਹਨਾਂ ਮਿਹਰ ਪਾਏ ਦੁਖ ਦਰਦ ਵੱਡ ਰੋਗ ਨਾ ਪੋਹੇ ਤਿਸ ਮਾਏ ਭਗਤਾਂ ਇਹੋ ਆਧਾਰ ਗੁਣ ਗੋਬਿੰਦ ਗਾਏ ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਿਆਏ ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ ਸਲੋਕ ਮਹੱਲਾ ਪੰਜਵਾਂ ਕੋਟ ਬਿਘਨ ਤਿਸ ਲਾਗਤੇ ਜਿਸਨੋ ਵਿਸਰੈ ਨਾਉ ਨਾਨਕ ਅਣ ਦਿਨ ਬਿਲਪਤੇ ਜਿਉ ਸੁਣੈ ਕਰ ਕਾਉ ਮਹੱਲਾ ਪੰਜਵਾਂ ਪ੍ਰੀ ਮਿਲਾਵਾ ਜਾਂ ਥੀਏ ਸਾਈ ਸੁਹਾਵੀ ਰੁੱਤ ਘੜੀ ਮੋਹਤ ਨਹਿ ਵਿਸਰੈ ਨਾਨਕ ਰਵੀਐ ਨਿਤ ਪੌੜੀ ਸੂਰ ਬੀਰ ਵਰੀ ਆਮ ਕਿਨੇ ਨਾ ਹੋੜੀਐ ਫੌਜ ਸਤਾਣੀ ਹਾਠ ਪੰਚਾਂ ਜੋੜੀਐ ਦਸ ਨਾਰੀ ਅਵਧੂਤ ਦੀਨ ਚਮੂੜੀਐ ਜਿਣ ਜਿਣ ਲੈਨ ਰਲਾਏ ਇਹੋ ਇਨਾ ਲੋੜੀਐ ਤ੍ਰੈ ਗੁਣ ਇਨਕੈ ਵਸ ਕਿਨੇ ਨਾ ਮੂੜੀਐ ਭਰਮ ਕੋਟ ਮਾਇਆ ਖਾਈ ਕਹੋ ਕਿਤ ਬਿਦ ਤੋੜੀਐ ਗੁਰਪੂਰਾ ਆਰਾਧ ਬਿਖਮ ਦਲ ਫੋੜੀਐ ਹੋ ਤਿਸ ਅਗੈ ਦਿਨ ਰਾਤ ਰਹਾਂ ਕਰ ਜੋੜੀਐ ਸਲੋਕ ਮਹੱਲਾ ਪੰਜਵਾਂ ਕਿਲ ਵਿਖ ਸਭੈ ਉਤਰਨ ਨੀਤ ਨੀਤ ਗੁਣ ਗਾਉ ਕੋਟ ਕਲੇਸਾ ਉਪਜਹਿ ਨਾਨਕ ਬਿਸਰੈ ਨਾਉ ਮਹੱਲਾ ਪੰਜਵਾਂ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੈ ਜੁਗਤ ਹੱਸਦਿਆਂ ਖੇਲਦਿਆਂ ਭੈ ਨੰਦਿਆਂ ਖਾਵੰਦਿਆਂ ਵਿਚੈ ਹੋਵੈ ਮੁਕਤ ਪੌੜੀ। ਸੋ ਸਤਿਗੁਰ ਧਨ ਧਨ ਜਿਨ ਭਰਮ ਗੜ ਤੋੜਿਆ, ਸੋ ਸਤਿਗੁਰ ਵਾਹੋ ਵਾਹੋ ਜਿਨ ਹਰ ਸਿਉਂ ਜੋੜਿਆ। ਨਾਮ ਨਿਧਾਨ ਅਖੋਟ ਗੁਰ ਦੇ ਦਾਰੂ,

ਜਿੱਤਾ ਜਨਮ ਅਪਾਰ ਆਪ ਪਛਾਨਿਆ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ ਸਲੋਕ ਮਹੱਲਾ ਪੰਜਵਾਂ ਉਦਮ ਕਰਿੰਦਿਆ ਜੀਓ ਤੂੰ ਕਮਾਵਦਿਆਂ ਸੁਖ ਪੁੰਚ ਧਿਆਇੰਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਮਹੱਲਾ ਪੰਜਵਾਂ ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਪੌੜੀ ਤੇਰਾ ਕੀਤਾ ਹੋਏ ਨਾ ਕਾਹੇ ਡਰਪੀਐ ਜਿਸ ਮਿਲ ਜਪੀਐ ਨਾਉ ਤਿਸ ਜੀਓ ਅਰਪੀਐ ਆਇਆ ਚਿਤ ਨਿਹਾਲ ਸਾਹਿਬ ਬੇਸੁਮਾਰ ਤਿਸਨੋ ਪੋਹੇ ਕਵਣ ਜਿਸ ਵਾਲ ਨਿਰੰਕਾਰ ਸਭ ਕਿਛ ਤਿਸ ਕੈ ਵਸ ਨਾ ਕੋਈ ਬਾਹਰਾ ਸੋ ਭਗਤਾਂ ਮਨ ਬੁਠਾ ਸੱਚ ਸਮਾਹਰਾ ਤੇਰੇ ਦਾਸ ਧਿਆਇਨ ਤੁਦ ਤੂੰ ਰੱਖਣ ਵਾਲਿਆ ਸਿਰ ਸਭਨਾ ਸਮਰੱਥ ਨਦਰ ਨਿਹਾਲਿਆ ਸਲੋਕ ਮਹੱਲਾ ਪੰਜਵਾਂ ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਬਾਸਨਾ ਨਿਵਾਰ ਰਾਖ ਲਿਹੋ ਪ੍ਰਭ ਆਪਣੇ ਨਾਨਕ ਸਦ ਬਲਹਾਰ ਮਹੱਲਾ ਪੰਜਵਾਂ ਖਾਂਦਿਆਂ ਖਾਂਦਿਆਂ ਮੂੰਹ ਘਠਾ ਪੈ ਨੰਦਿਆਂ ਸਭ ਅੰਗ ਨਾਨਕ ਤ੍ਰਿਗ ਤਿਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ ਪੌੜੀ ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ ਜਹ ਜਹ ਰੱਖੇ ਆਪ ਤਹਿ ਜਾਏ ਖੜੂਵਣਾ ਨਾਮ ਤੇਰੇ ਕੈ ਰੰਗ ਦੁਰਮਤ ਧੋਵਣਾ ਜਪ ਜਪ ਤੁਧ ਨਿਰੰਕਾਰ ਭਰਮ ਭਉ ਖੋਵਣਾ

ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ ਨਾਉ ਨਾਨਕ ਬਖਸੀਸ ਮਨ ਮਾਹੇ ਪਰੋਵਣਾ ਸਲੋਕ ਮਹੱਲਾ ਪੰਜਵਾਂ ਜੀਵੰਦਿਆ ਨਾ ਚੇਤਿਓ ਮੁਆਰ ਲੰਦੜੋ ਖਾਕ ਨਾਨਕ ਦੁਨੀਆ ਸੰਗ ਗੁਦਾਰਿਆ ਸਾਕਤ ਮੂੜ ਨ ਪਾਕ ਮਹੱਲਾ ਪੰਜਵਾਂ ਜੀਵੰਦਿਆ ਹਰ ਚੇਤਿਆ ਮਰੰਦਿਆ ਹਰ ਰੰਗ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਪੌੜੀ ਆਦ ਜੁਗਾਦ ਆਪ ਰੱਖਣ ਵਾਲਿਆ ਸੱਚ ਨਾਮ ਕਰਤਾਰ ਸੱਚ ਪਸਾਰਿਆ ਊਣਾ ਕਹੀ ਨਾ ਹੋਏ ਘਟੇ ਘਟ ਸਾਰਿਆ ਮਿਹਰਵਾਨ ਸਮਰੱਥ ਆਪੇ ਹੀ ਘਾਲਿਆ ਜਿਨ ਮਨ ਉਠਾ ਆਪ ਸੇ ਸਦਾ ਸੁਖਾਲਿਆ ਆਪੇ ਰਚਨ ਰਚਾਏ ਆਪੇ ਹੀ ਪਾਲਿਆ ਸਭ ਕਿਛ ਆਪੇ ਆਪ ਬੇਅੰਤ ਅਪਾਰਿਆ ਗੁਰਪੂਰੇ ਕੀ ਟੇਕ ਨਾਨਕ ਸੰਭਾਲਿਆ ਸਲੋਕ ਮਹੱਲਾ ਪੰਜਵਾਂ ਆਦ ਮਦ ਅਰ ਅੰਤ ਪਰਮੇਸ਼ਰ ਰੱਖਿਆ ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ ਸਾਧਾ ਸੰਗ ਅਪਾਰ ਅਨ ਦਿਨ ਹਰ ਗੁਣ ਰਵੈ ਪਾਏ ਮਨੋਰਥ ਸਭ ਜੋਨੀ ਨਹਿ ਭਵੈ ਸਭ ਕਿਛ ਕਰਤੇ ਹੱਥ ਕਾਰਨ ਜੋ ਕਰੈ ਨਾਨਕ ਮੰਗੇ ਦਾਨ ਸੰਤਾਂ ਧੂਰ ਤਰੈ ਮਹੱਲਾ ਪੰਜਵਾਂ ਤਿਸਨੋ ਮਨ ਵਸਾਏ ਜਿਨ ਉਪਾਇਆ ਜਿਨ ਜਨ ਧਿਆਇਆ ਖਸਮ ਤਿਨ ਸੁਖ ਪਾਇਆ ਸਫਲ ਜਨ ਪਰਵਾਨ ਗੁਰਮੁਖ ਆਇਆ ਹੁਕਮੈ ਬੋਜਨ ਹਾਲ ਖਸਮ ਫੁਰਮਾਇਆ ਜਿਸ ਹੋਵਾ ਆਪ ਕਿਰਪਾਲ ਸੋ ਨਹਿ ਭਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸੈ ਦਿਆਲ ਬੁਝਾਏ ਹੁਕਮ ਮਿਤ ਜਿਸਹਿ ਭੁਲਾਏ ਆਪ ਮਰ ਮਰ ਜਮਹਿ ਨਿਤ ਪੌੜੀ

ਜੋਨੀ ਜੁੱਤੈ ਮੱਥੇ ਵਾਲ ਪਛਾੜਿਅਨ ਜਮ ਮਾਰਗ ਮੁਤੈ ਦੁੱਖ ਲੱਗੇ ਬਿਲ ਲਾਣੀਆਂ ਨਰਕ ਘੋਰ ਸੁਤੇ ਕੰਠ ਲਾਏ ਦਾਸ ਰੱਖਿਅਨ ਨਾਨਕ ਹਰ ਸਤੇ ਸਲੋਕ ਮਹੱਲਾ ਪੰਜਵਾਂ।

0: ਗਏ ਕੋਈ ਮਹੱਲਾ ਪੰਜਵਾਂ ਕੋਟ ਬਿਗਨ ਤਿਸ ਲਾਗਤੇ ਜਿਸਨੋ ਵਿਸਰੈ ਨਾਓ ਨਾਨਕ ਅਣ ਦਿਨ ਬਿਲਪਤੇ ਜਿਉ ਸੁਣੈ ਘਰ ਕਾਉ ਪੌੜੀ ਸਿਮਰ ਸਿਮਰ ਦਾਤਾਰ ਮਨੋਰਥ ਪੂਰਿਆ ਇਸ਼ ਪੁੰਨੀ ਮਨ ਆਸ ਗਏ ਵਸੂਰਿਆ ਪਾਇਆ ਨਾਮ ਨਿਧਾਨ ਜਿਸ ਨੂੰ ਭਾਲਦਾ ਜੋਤ ਮਿਲੀ ਸੰਗ ਜੋਤ ਰਹਿਆ ਕਾਲ ਦਾ ਸੁਖ ਸਹਿਜ ਆਨੰਦ ਉਠੈ ਤਿਤ ਘਰ ਆਵਣ ਜਾਣ ਰਹੇ ਜਨਮ ਨਾ ਤਹਾਂ ਮਰ ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇਆ ਗੁਰਪ੍ਰਸਾਦ ਨਾਨਕ ਸੱਚ ਸਮਾਇਆ ਸ਼ੁੱਧ ਰਾਗ ਗੁਜਰੀ ਭਗਤਾਂ ਕੀ ਬਾਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਕਬੀਰ ਜੀਓ ਕਾ ਚੌਪ ਦਾ ਘਰ ਦੂਜਾ ਦੂਜਾ ਚਾਰ ਪਾਵ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ ਉਠਟ ਬੈਠਦ ਠੇਂਗਾ ਪਰ ਹੈ
1: ਹਰ ਬਿਨ ਬੈਲ ਬਰਾਨੇ ਹੋਈ ਹੈ ਫਾਟੇ ਨਾਕ ਨੂੰ ਟੂਟੇ ਕਾਦਨ ਕੋਦੋ ਕੋ ਪੁਸਖਈ ਹੈ ਰਹਾਉ ਸਾਰੋ ਦਿਨ ਡੋਲਤ ਬਨਮਈਆ ਅਜੋ ਨਾ ਪੇਟ ਕਈ ਹੈ ਜਨ ਭਗਤਨ ਕੋ ਕਹੋ ਨਾ ਮਾਨੋ ਕੀ ਉਹ ਆਪਣੋ ਪਈ ਹੈ ਦੁੱਖ ਸੁੱਖ ਕਰਤ ਮਹਾ ਭਰਮ ਬੂਡੋ ਅਨਕ ਜੋਨ ਭਰਮਈ ਹੈ ਰਤਨ ਜਨਮ ਖੋਇਓ ਪ੍ਰਭ ਬਿਸਰਿਓ ਇਹ ਅਵਸਰ ਕਤ ਪਈ ਹੈ ਪਰਮਤ ਫਿਰਤ ਤੇਲਕ ਕੇ ਕਪ ਜਿਉਂ ਗਤ ਬਿਨ ਰਹਿਣ ਵਹੀ ਹੈ ਕਹਿਤ ਕਬੀਰ ਰਾਮ ਨਾਮ ਬਿਨ ਮੂਨਤ ਨੇ ਪਛਤਈ ਹੈ ਗੋਜਰੀ ਘਰ ਤੀਜਾ ਮੁਸ ਮੁਸ ਰੋਵੇ ਕਬੀਰ ਕੀ ਮਾਈ ਇਹ ਬਾਰਗ ਕੈਸੇ ਜੀਵੈ ਰਘਰਾਈ ਤਨ ਨਾ ਬੁਨਨਾ ਸਭ ਤਜਿਓ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਰਾਵ ਜਬ ਲਗ ਤਾਗਾ ਬਾਹੂ ਬਹੀ ਤਬ ਲਗ ਬਿਸਰੈ ਰਾਮ ਸੁਨੇਹੀ ਉਸੀ ਮਤ ਮੇਰੀ ਜਾਤ ਜੁਲਾਹ ਹਰ ਕਾ ਨਾਮ ਲਿਹੋ ਮੈਂ ਲਾਹਾਂ ਕਹਿਤ ਕਬੀਰ ਸੁਨੋ ਮੇਰੀ ਮਾਈ ਹਮਰਾ ਇਨ ਕਾ ਦਾਤਾ ਇਕ ਰਘਰਾਇ ਗੁਜਰੀ ਸ੍ਰੀ ਨਾਮ ਦੇਵ ਜੀ ਕੇ ਪਦੇ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਰਾਜ ਦੇ ਤਾਂ ਕਵਨ ਬਣਾਈ ਜੋ ਭੀਖ ਮੰਗਾਵੇ ਤਾਂ ਕਿਆ ਕਟ ਜਾਈ ਤੂੰ ਹਰ ਭੱਜ ਮਨ ਮੇਰੇ ਪਦ ਨਿਰਬਾਣ ਬਹੁੜ ਨਾ ਹੋਏ ਤੇਰਾ ਆਵਣ ਜਾਣ ਰਹਾਉ ਸਭ ਤੇ ਅਪਾਈ ਪਰਮ ਭੁਲਾਈ ਜਿਸ ਤੂੰ ਦੇਵੈ ਤਿਸੇ ਬੁਝਾਈ ਸਤਰੂ ਮਿਲੇ ਤਾਂ ਸਹਿਸਾ ਜਾਈ ਕਿਸ ਹੋ ਪੂਜੋ ਦੂਜਾ ਨਦਰ ਨਾ ਆਈ

ਸਤਿਕਾਰ। ਅਤਿ ਸੁੰਦਰ ਬਹੁ ਚਤੁਰ ਸਿਆਣੇ, ਵਿਦਿਆ ਰਸਨਾ ਚਾਰ, ਮਾਨ ਮੋਹ ਮੇਰ ਤੇਰ ਬਿਰਜਿਤ, ਇਹ ਮਾਰਗ ਖੰਡੇ ਧਾਰ, ਕਹੋ ਨਾਨਕ ਤਿੰਨ ਪਵ ਜਲ ਤਰੀਐ, ਪ੍ਰਭ ਕਿਰਪਾ ਸੰਤ ਸੰਗਾਰ। ਰਾਗ ਦੇ ਵੰਗਦਾਰੀ ਮਹੱਲਾ ਪੰਜਵਾਂ, ਘਰ ਪੰਜਵਾਂ ਏਕ ਓਅੰਕਾਰ, ਸਤਿਗੁਰ ਪ੍ਰਸਾਦ ਮੈਂ ਪੇਖਿਓਰੀ, ਉੱਚਾ ਮੋਹਨ ਸਭ ਤੇ ਉੱਚਾ, ਆਨ ਸਦਾ ਆਨ ਨਾ ਸਮ ਸਰ ਕੋ ਲਾਗੈ, ਢੂੰਡ ਰਹੇ ਹਮ ਮੂਚਾ। ਰਾਹੋ ਬਹੁ ਬੇਅੰਤ ਅਤਿ ਵਡੋ ਹੋ ਗਹਿਰੋ, ਥਾਂ ਨਹੀਂ ਅਗ ਉੱਚਾ, ਤੋਲ ਨ ਤੁਲੀਐ ਮੋਲ ਨ ਮੁਲੀਐ, ਕਤ ਪਾਈਐ ਮਨ ਰੁਚਾ, ਖੋਜੈ ਸੰਖਾ ਨਿਕਤ ਪੰਥਾ, ਬਿਨ ਗੁਰ ਨਹੀਂ ਪਹੁੰਚਾ। ਕਹੁ ਨਾਨਕ ਕਿਰਪਾ ਕਰੀ ਠਾਕਰ, ਮਿਲ ਸਾਧੂ ਰਸ ਪੁੰਚਾ। ਦੇਵ ਗੰਧਾਰੀ ਮਹੱਲਾ ਪੰਜਵਾਂ, ਮੈਂ ਬਹੁ ਬਿਦ ਪੇਕਿਓ ਦੂਜਾ, ਨਾਹੀ ਰੀ ਕੋਉ, ਖੰਡ ਦੀਪ ਸਭ ਪਿਤਰ ਰਵਿਆ, ਪੂਰਰ ਉਹ ਸਭ ਲੋਉ ਰਹਾਉ। ਅਗਮ ਅਗਮਾ ਕਬਨ ਮਹਿਮਾ, ਮਨ ਜੀਵੈ ਸੁਨ ਸੋਉ, ਚਾਰ ਆਸ਼ਰਮ ਚਾਰ ਬਰਨਾ, ਮੁਕਤ ਪਏ ਸੇਵ ਤੋਉ। ਗੁਰ ਸ਼ਬਦ ਦ੍ਰਿੜਾਇਆ ਪਰਮ ਪਦ ਪਾਇਆ, ਦਿਤੀਆ ਗਏ ਸੁਖ ਹੋਉ, ਕਹੁ ਨਾਨਕ ਭਾਵ ਸਾਗਰ ਤਰਿਆ, ਹਰ ਨਿਤ ਪਾਈ ਸਹਿਜੋਉ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ, ਕਰ ਛੇਵਾਂ ਏਕ ਓਅੰਕਾਰ, ਸਤਿਗੁਰ ਪ੍ਰਸਾਦ। ਏਕੇ ਰੇ ਹਰੇਕੇ ਜਾਨ, ਏਕੇ ਰੇ ਗੁਰਮੁਖ ਜਾਨ ਰਹਾਉ, ਕਾਹੇ ਪਰਮਤ ਹੋ ਤੁਮ ਪਰਮ ਹੋ ਨਾ ਭਾਈ, ਰਵਿਆ ਰੇ ਰਵਿਆ ਸਰਬ ਥਾਨ। ਜੋ ਬੈ ਸੰਤਰ ਕਾਸ਼ ਮਝਾਰ, ਬਿਨ ਸੰਜਮ ਨਹੀਂ ਕਾਰਜ ਸਾਰ, ਬਿਨ ਗੁਰ ਨਾ ਪਾਵੈ ਗੋ, ਹਰ ਜੀ ਕੋ ਦੁਆਰ। ਮਿਲ ਸੰਗਤ ਤਜ ਬਿਮਾਨ, ਕਹੁ ਨਾਨਕ ਪਾਏ ਹੈ ਪਰਮ ਨਿਧਾਨ। ਦੇਵ ਗੰਧਾਰੀ ਮਹੱਲਾ ਪੰਜਵਾਂ, ਜਾਨੀ ਨਾ ਜਾਈ ਤਾਂ ਕੀ ਗਾਤ ਰਹਾਉ, ਕਹਿ ਪੇ ਖਾਰੋ ਹੋ ਕਰ ਚਤੁਰਾਈ, ਬਿਸਮਨ ਬਿਸਮੇ ਕਹਿਣ ਕਹਾਤ। ਗਣ ਗੰਧਰਵ ਸੁਧਿਰ ਸਾਧਿਕ, ਸੁਰ ਨਰ ਦੇਵ ਬ੍ਰਹਮ ਬ੍ਰਹਮਾਦ, ਚਤੁਰਵੇਦ ਉਚਰਤ ਦਿਨ ਰਾਤ, ਅਗਮ ਅਗਮ ਠਾਕਰ ਅਗਾਦ, ਗੁਣ ਬੇਅੰਤ ਬੇਅੰਤ ਭਨ ਨਾਨਕ, ਕਹਿਣ ਨਾ ਜਾਈ ਪਰੇ ਪਰਾਤ। ਦੇਵ ਗੰਧਾਰੀ ਮਹੱਲਾ ਪੰਜਵਾਂ, ਧਿਆਏ ਗਿਆਏ ਕਰਨ ਹਾਰ, ਪਉ ਨਾਹੀ ਸੁਖ ਸਹਿਜ ਅਨੰਦਾ, ਅਨਿਕ ਉਹੀ ਰੇ ਏਕ ਸੁਮਾਰ ਰਾਵ। ਸਫਲ ਮੂਰਤ ਗੁਰ ਮੇਰੇ ਮਾਤੇ, ਜਤ ਕਤ ਪੇਕੋ ਤਤ ਤਤ ਸਤ ਹੈ, ਚਰਨ ਕਮਲ ਮੇਰੇ ਪ੍ਰਾਣ ਆਧਾਰ, ਸਮਰੱਥ ਯਥਾ ਵਡਾ ਪ੍ਰਭ ਮੇਰਾ, ਘਟ ਘਟ ਯੰਤਰ ਸਾਹਿਬ ਨੇਰਾ, ਤਾਂ ਕੀ ਸ਼ਰਣ ਆਸਰ ਪ੍ਰਭ ਨਾਨਕ, ਜਾ ਕਾ ਅੰਤ ਨ ਪਾਰਾ ਵਾਰ। ਦੇਵ ਗੰਧਾਰੀ ਮਹੱਲਾ ਪੰਜਵਾਂ, ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉ ਕਰੀ ਉਲਟੀ ਰੇ, ਝੂਠੇ ਰੇ ਕੇ ਝੂਠੇ ਕੀ ਰੇ, ਝੂਠ ਪ੍ਰੀਤ ਛੁਟਕੀ ਰੇ, ਮਨ ਛੁਟਕੀ ਰੇ, ਸਾਕਤ ਸੰਗ ਨਾ ਛੁਟਕੀ ਰੇ ਰਾਵ। ਜੋ ਕਾਦਰ ਪਰਮੰਦਰ ਰਾਖਿਓ, ਜੋ ਪੈਸੇ ਕਾਲੂ ਖੀਰੇ, ਦੂਹਰੋਂ ਹੀ ਤੇ ਭਾਗ ਗਿਓ ਹੈ, ਜਿਸ ਗੁਰ ਮਿਲ ਛੁਟਕੀ ਤਿਰਕਟੀਰੇ। ਮੰਗੋ ਦਾਨ ਦਿਆਲ, ਮੰਗੋ ਦਾਨ ਕਿਰਪਾਲ, ਕਿਰਪਾ ਨਿਤ ਮੇਰਾ, ਮੁਖ ਸਾਕਤ ਸੰਗ ਨਾ ਜੁਟ ਸੀਰੇ। ਜਨ ਨਾਨਕ ਦਾਸ ਦਾਸ ਕੋ ਕਹੀਓ, ਮੇਰਾ ਮੁੰਡ ਸਾਧ ਪਗਾਂ ਹੇਠ ਰੁਲਸੀਰੇ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ, ਕਰ ਸਤਵਾਂ ਏਕ ਓਅੰਕਾਰ, ਸਤਿਗੁਰੂ ਪ੍ਰਸਾਦ। ਸਭ ਦਿਨ ਕਏ ਸਮਰੱਥ ਪੰਥ, ਬੇਠਲੇ ਹਉ ਬਲ ਬਲ ਜਾਉ, ਗਾਵਨ ਪਾਵਨ ਸੰਤਨ, ਤਿਉ ਤੋਰੈ ਚਰਨ ਉਆ ਕੈ ਪਾਉ। ਰਹਾਉ ਜਾਸਨ ਬਾਸਨ ਸਹਿਜ ਕੀਲ, ਕਰੁਣਾ ਮੈਂ ਏਕ ਅਨੰਤ ਅਨੂਪੈ ਠਾਉ। ਰਿਧ ਸਿੱਧ ਨਿਧ ਕਰ ਤਲ, ਜੁਗ ਜੀਵਨ ਸਰਬਨਾਥ ਅਨੇਕੇ ਨਾਉ। ਦਇਆ ਮਿਆ ਕਿਰਪਾ ਨਾਨਕ ਕਉ, ਸੁਨ ਸੁਨ ਜਸ ਜੀਵਾਉ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਗ ਦੇਵ ਗੰਧਾਰੀ ਮਹੱਲਾ ਨੌਵਾਂ।

0: कराए। सीख सिखाए रहो अपनी सी दुर्मत ती ना टराय रहो। मदमाया कह पयो बावरो हर जस नह उचराए। कर प्रपंच जगत को डह कै अपनो उधर पर है स्वान। पूछ जो कोई ना सूदो कहो ना कान तरहे। कहो नानक पज राम नाम नित जाते काज सराय। देव गंधारी महला नौवा सब कश जीवत को व्यवहार। मात पिता पाई सुत बंदप अर्पुन गए की नार राम। तन ते प्राण होत जब न्यारे टेरत प्रेत पकार। आद करी को नहरा के करते देत निकार। मृग तृष्णा ज्यो जग रचना जह देखुर दे विचार। को नानक राम नाम नित जाते होत उदार। देवंग तारी महला नौवां। जगत मैं झूठी देखी प्रीत अपने ही सुख स्यों। सब लागे क्या दारा क्या मीत रहाओ। मेरो मेरो सबैकत है हित स्यों बाद्यो चीत। अंत काल संगीन है खो एह अचरज है रीत। मन मूर्ख अजहू नह समझत सिख दे हार्यो नीत। नानक पोजल पार प्रै जो गावै प्रभ के गीत। एक ओंकार सतनाम करता पुरख निरपो निर्वैर। अकाल मूर्त अजूनी सह पंगुर प्रसाद। राग बिहागड़ा चौपदे महला पंजवा कर दूजा। दूतन संगरिया पोयंगन बसरिया अनेक उपरिया। तो मैं हर हर करिया तो सुख सहजरिया रहाओ। मिथन मोहरिया अनको मेरिया विच को मन किरिया। सगल बटरिया बिरख इक तरिया बहु बंधे परिया। थिर साध सफरिया जह कीर्तन हरिया नानक सर नरिया। एक ओंकार सत गुर प्रसाद राग बिहागड़ा महला नौवा। हर की गत नह को जाने जोगी जति तपी पचहारे अर बहु लोग स्याने रहाओ। छिन मह राव रंक को करी राव रंक कर डारे। रीते परे परे सखनावै यह ताको बिवहारे। अपनी माया आप पसारी आपे देखनहारा। नाना रूप तरे बहुरंगी सब तरह निरारा। अगनत अपार अलख निरंजन जे सब जग पर मायो। सगल प्रम तज नानक प्राणी चरण ताहे चितलायो। राग बिहागड़ा छंत महला चौथा कर पहला। एक ओंकार सत गुर प्रसाद हर हर नाम त्याय मेरी जिंदुड़िए। गुरुमुख नाम अमोले राम हरस बीदा हर मन प्यारा। मन हरस नाम चकोले राम गुरमत मन ठहराइए। मेरी जिंदुड़िए अनत ना काहू डोले राम। मन चिंदेड़ा फल पाया हर प्रभ गुण नानक बाणी बोले राम। गुरमत मन अमृत वुठड़ा मेरी जिंदुड़िए। मुख अमृत बैन अलाए राम अमृत बाणी भगत जनाकी। मेरी जिंदुड़िए मन सुनिए हर लिवलाए राम। चिरी विछुना हर प्रभ पाया गल मिलिया सहज सुभाए राम। जन नानक मन अनद पया है मेरी जिंदुड़िए अनहद शब्द बजाए राम। सखी सहेली मेरिया मेरी जिंदुड़िए कोई हर प्रभ आन मिलावे राम। हो मन देवो तिस अपना मेरी जिंदुड़िए हर प्रभ की हर कथा सुनावे राम। गुरमुख सदा अराध हर मेरी जिंदुड़िए मन चिंदेड़ा फल पावे राम। नानक पज हर शरणागति मेरी जिंदुड़िए वड़ भागी नाम त्यावे राम। कर कृपा प्रभ आए मिल मेरी जिंदुड़िए गुरमत नाम प्रगासे राम। हो हर बाज उडीनिया मेरी जिंदुड़िए ज्यों जल बिन कमल उदासे राम।
1: ਗੁਰਪੁਰੈ ਮੇਲਾਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਭ ਪਾਸੇ ਰਾਮ ਤਨ ਤਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਬੇਗਾਸੇ ਰਾਮ ਰਾਗ ਬਿਹਾਗੜਾ ਮਹੱਲਾ ਚੌਥਾ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤ ਪਾਏ ਰਾਮ ਹਉਮੈ ਮਾਇਆ ਬਿਖ ਹੈ ਮੇਰੀ ਜਿੰਦੜੀਏ ਹਰ ਅੰਮ੍ਰਿਤ ਬਿਖ ਲਹਿ ਜਾਏ ਰਾਮ ਮਨ ਸੁਕਾ ਹਰਿਆ ਹੋਇਆ ਮੇਰੀ ਜਿੰਦੜੀਏ ਹਰ ਹਰ ਨਾਮ ਧਿਆਏ ਰਾਮ ਹਰ ਭਾਗ ਵਡੇ ਲਿਖ ਪਾਇਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਸਮਾਏ ਰਾਮ ਹਰ ਸੇਤੀ ਮਨ ਬੇਦਿਆ ਮੇਰੀ ਜਿੰਦੜੀਏ ਜਿਉਂ ਬਾਲਕ ਲੱਗ ਦੁੱਧ ਖੀਰੇ ਰਾਮ ਹਰ ਬਿਨ ਸਾਂਤ ਨਾ ਪਾਈਐ ਮੇਰੀ ਜਿੰਦੜੀਏ ਜਿਉਂ ਚਾਤ੍ਰਿਕ ਜਲ ਬਿਨ ਢੇਰੇ ਰਾਮ ਸਤਿਗੁਰ ਸਰਣੀ ਜਾਇ ਪਉ ਮੇਰੀ ਜਿੰਦੜੀਏ ਗੁਣ ਦੱਸੇ ਹਰ ਪ੍ਰਭ ਕੇਰੇ ਰਾਮ ਜਨ ਨਾਨਕ ਹਰ ਮਿਲਾਇਆ ਮੇਰੀ ਜਿੰਦੜੀਏ ਕਰਵਾਜੇ ਸ਼ਬਦ ਕਣੇਰੇ ਰਾਮ ਮਨ ਮੁਖਉ ਮੈਂ ਵਿਛੜੇ ਮੇਰੀ ਜਿੰਦੜੀਏ ਬਿਖ ਬਾਧੇ ਹੁ ਮੈਂ ਜਾਲੇ ਰਾਮ ਜਿਉ ਪੰਖੀ ਖਪੋਤ ਆਪ ਬਨਾਇਆ ਮੇਰੀ ਜਿੰਦੜੀਏ ਤਿਉ ਮਨਮੁਖ ਸਭ ਵਸ ਕਾਲੇ ਰਾਮ ਜੋ ਮੋਹਿ ਮਾਇਆ ਚਿੱਤ ਲਾਇ ਦੇ ਮੇਰੀ ਜਿੰਦੜੀਏ ਸੇ ਮਨਮੁਖ ਮੂੜ ਬਿਤਾਲੇ ਰਾਮ ਜਨ ਤਰਾਹੇ ਤਰਾਹੇ ਸਰਨਾਗਤੀ ਮੇਰੀ ਜਿੰਦੜੀਏ ਗੁਰੂ ਨਾਨਕ ਹਰ ਰਖਵਾਲੇ ਰਾਮ ਹਰ ਜਨ ਹਰ ਲਿਵ ਉਭਰੇ ਮੇਰੀ ਜਿੰਦੜੀਏ ਤੁਰ ਭਾਗ ਵਡੇ ਹਰ ਪਾਇਆ ਰਾਮ ਹਰ ਹਰ ਨਾਮ ਪੋਤ ਹੈ ਮੇਰੀ ਜਿੰਦੜੀਏ ਗੁਰ ਖੇਵਟ ਸ਼ਬਦ ਤਰਾਇਆ ਰਾਮ ਹਰ ਹਰ ਪੁਰਖ ਦਿਆਲ ਹੈ ਮੇਰੀ ਜਿੰਦੜੀਏ ਗੁਰ ਸਤਿਗੁਰ ਮੀਠ ਲਗਾਇਆ ਰਾਮ ਕਰ ਕਿਰਪਾ ਸੁਣ ਬੇਨੰਤੀ ਹਰ ਹਰ ਜਨ ਨਾਨਕ ਨਾਮ ਧਿਆਇਆ ਰਾਮ ਬਿਹਾਗੜਾ ਮਹੱਲਾ ਚੌਥਾ ਜਗ ਸੁਕ੍ਰਿਤ ਕੀਰਤ ਨਾਮ ਹੈ ਮੇਰੀ ਜਿੰਦੜੀਏ ਹਰ ਕੀਰਤ ਹਰ ਮਨ ਧਾਰੇ ਰਾਮ ਹਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੜੀਏ ਜਪ ਹਰ ਹਰ ਨਾਮ ਉਧਾਰੇ ਰਾਮ ਸਭ ਕਿਲ ਵਿਖ ਪਾਪ ਦੁੱਖ ਕੱਟਿਆ ਮੇਰੀ ਜਿੰਦੜੀਏ ਮਲ ਗੁਰਮੁਖ ਨਾਮ ਉਤਾਰੇ ਰਾਮ ਵਡ ਪੁੰਨੀ ਹਰ ਧਿਆਇਆ ਜਨ ਨਾਨਕ ਹਮ ਮੂਰਖ ਮੁਗਦ ਨਿਸਤਾਰੇ ਰਾਮ ਜੋ ਹਰ ਨਾਮ ਧਿਆਏ ਦੇ ਮੇਰੀ ਜਿੰਦੜੀਏ ਤਿਨਾ ਪੰਚੇ ਵਸਗਤ ਆਏ ਰਾਮ ਅੰਤਰ ਨਮ ਨਿਦ ਨਾਮ ਹੈ ਮੇਰੀ ਜਿੰਦੜੀਏ ਗੁਰ ਸਤਿਗੁਰ ਅਲਖ ਲਖਾਏ ਰਾਮ ਗੁਰ ਆਸਾ ਮਨਸਾ ਪੂਰੀਆਂ ਮੇਰੀ ਜਿੰਦੜੀਏ ਹਰ ਮਿਲਿਆ ਪੁਖ ਸਭ ਜਾਏ ਰਾਮ ਤੁਰ ਮਸਤਕ ਹਰ ਪ੍ਰਭ ਲਿਖਿਆ ਮੇਰੀ ਜਿੰਦੜੀਏ ਜਨ ਨਾਨਕ ਹਰ ਗੁਣ ਗਾਏ ਰਾਮ ਹਮ ਪਾਪੀ ਬਲਵੰਚੀਆ ਮੇਰੀ ਜਿੰਦੜੀਏ ਪਰ ਦਰੋਹੀ ਠੱਗ ਮਾਇਆ ਰਾਮ ਵਡ ਭਾਗੀ ਗੁਰ ਪਾਇਆ ਮੇਰੀ ਜਿੰਦੜੀਏ ਗੁਰਪੂਰੈ ਗਤ ਮਿਤ ਪਾਇਆ ਰਾਮ ਗੁਰ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੜੀਏ ਫਿਰ ਮਰਦਾ ਬਹੁਲ ਜਿਵਾਇਆ ਰਾਮ ਜਨ ਨਾਨ ਸਤਿਗੁਰ ਜੋ ਮਿਲੈ ਮੇਰੀ ਜਿੰਦੜੀਏ ਤਿਨਕੇ ਸਭ ਦੁੱਖ ਗਵਾਇਆ ਰਾਮ ਅਤ ਉਤਮ ਹਰ ਨਾਮ ਹੈ ਮੇਰੀ ਜਿੰਦੜੀਏ ਜਿਤ ਜਪਿਐ ਪਾਪ ਗਵਾਤੇ ਰਾਮ ਪਤਿਤ ਪਵਿੱਤਰ ਗੁਰ ਹਰ ਕੀਏ ਮੇਰੀ ਜਿੰਦੜੀਏ ਚਹੁ ਕੁੰਡੀ ਚਹੁ ਜੁਗ ਜਾਤੇ ਰਾਮ ਹਉ ਮੈਂ ਮੈਲ ਸਭ ਉਤਰੀ ਮੇਰੀ ਜਿੰਦੜੀਏ ਹਰ ਅੰਮ੍ਰਿਤ ਹਰ ਸਰ ਨਾਤੇ ਰਾਮ ਅਪਰਾਧੀ ਪਾਪੀ ਉਧਰੇ ਮੇਰੀ ਜਿੰਦੜੀਏ ਜਨ ਨਾਨਕ ਖਿਨ ਹਰ ਰਾਤੇ ਰਾਮ ਬਿਹਾਗੜਾ ਮਹੱਲਾ ਚੌਥਾ ਹਉ ਬਲਿਹਾਰੀ ਤਿਨਕੋ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਅਧਾਰੋ ਰਾਮ ਗੁਰ ਸਤਿਗੁਰ ਨਾਮ ਦ੍ਰਿੜਾਇਆ ਮੇਰੀ ਜਿੰਦੜੀਏ ਬਿਖ ਪਉ ਜਲ ਤਾਰਨ ਹਾਰੋ ਰਾਮ ਜਿਨ ਇੱਕ ਮਨ ਹਰ ਧਿਆਇਆ ਮੇਰੀ ਜਿੰਦੜੀਏ ਤਿਨ ਸੰਤ ਜਨਾ ਜੈਕਾਰੋ ਰਾਮ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ ਸਭ ਦੁੱਖ ਨਿਵਾਰਨ ਹਾਰੋ ਰਾਮ ਸਾਰਸਨਾ ਤਨ ਤਨ ਹੈ ਮੇਰੀ ਜਿੰਦੜੀਏ ਗੁਣ ਗਾਵੈ ਹਰ ਪ੍ਰਭ ਕੇਰੇ ਰਾਮ ਤੇ ਸਰਵਨ ਪਲੇ ਸੋਭਨੀਕ ਹੈ ਮੇਰੀ ਜਿੰਦੜੀਏ ਹਰ ਕੀਰਤਨ ਸੁਣੇ ਹਰ ਤੇਰੇ ਰਾਮ ਸੋ ਸੀਸ ਪਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਇ ਲਗੈ ਗੁਰ ਪੈਰੇ ਰਾਮ ਗੁਰ ਬਿਠੋ ਨਾਨਕ ਵਾਰਿਆ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਚ ਤੇਰੇ ਰਾਮ ਤੇ ਨੇਤਰ ਪਲੇ ਪ੍ਰਵਾਨ ਹੈ ਮੇਰੀ ਜਿੰਦੜੀਏ ਜੋ ਸਾਧੂ ਸਤਿਗੁਰ ਦੇਖੇ ਰਾਮ ਤੇ ਹਸਤ ਪੁਨੀ ਪਵਿੱਤਰ ਹੈ ਮੇਰੀ ਜਿੰਦੜੀਏ ਜੋ ਹਰ ਜਸ ਹਰ ਹਰ ਲੇਖੇ ਰਾਮ ਤਿਤ ਜਨ ਕੇ ਪਗਨਿਤ ਪੂਜੇ ਮੇਰੀ ਜਿੰਦੁੜੀਏ ਜੋ ਮਾਰਗ ਤ੍ਰਮ ਚਲੇ ਸੇ ਰਾਮ ਨਾਨਕ ਤਿਨ ਵਿਟੋਂ ਵਾਰਿਆ ਮੇਰੀ ਜਿੰਦੁੜੀਏ ਹਰ ਸੁਣ ਹਰ ਨਾਮ ਮਨੇ ਸੇ ਰਾਮ ਤਰਤ ਪਤਾਲ ਆਕਾਸ ਹੈ ਮੇਰੀ ਜਿੰਦੁੜੀਏ ਸਭ ਹਰ ਹਰ ਨਾਮ ਤਿਆ ਵੈ ਰਾਮ ਪੌਣ ਪਾਣੀ ਬੈਸੰਤਰੋ ਮੇਰੀ ਜਿੰਦੁੜੀਏ ਨਿਤ ਹਰ ਹਰ ਹਰ ਜਸ ਗਾ ਵੈ ਰਾਮ ਵਣ ਤ੍ਰਿਣ ਸਭ ਆਕਾਰ ਹੈ ਮੇਰੀ ਜਿੰਦੁੜੀਏ ਮੁਖ ਹਰ ਹਰ ਨਾਮ ਤਿਆ ਵੈ ਰਾਮ ਨਾਨਕ ਤੇ ਹਰਦਰ ਪਹਿਨਾਇਆ ਮੇਰੀ ਜਿੰਦੁੜੀਏ ਜੋ ਗੁਰਮੁਖ ਭਗਤ ਮਨ ਲਾਵੈ ਰਾਮ ਬਿਹਾਗੜਾ ਮਹੱਲਾ ਚੌਥਾ ਜਿਨ ਹਰ ਹਰ ਨਾਮ ਨਾਚੇ ਤਿਓ ਮੇਰੀ ਜਿੰਦੁੜੀਏ ਤੇ ਮਨਮੁਖ ਮੂੜ ਇਆਣੇ ਰਾਮ ਜੋ ਮੋਹੇ ਮਾਇਆ ਚਿਤ ਲਾਇ ਦੇ ਮੇਰੀ ਜਿੰਦੁੜੀਏ ਸੇ ਅੰਤ ਗਏ ਪੁਛਤਾਣੇ ਰਾਮ ਹਰ ਦਰਗਹਿ ਢੋਈ ਨਾਲਹਨ ਮੇਰੀ ਜਿੰਦੁੜੀਏ ਜੋ ਮਨਮੁਖ ਪਾਪ ਲੁਬਾਣੇ ਰਾਮ ਜਨ ਨਾਨਕ ਗੁਰਮਿਲ ਉਭਰੇ ਮੇਰੀ ਜਿੰਦੁੜੀਏ ਹਰ ਜਪ ਹਰ ਨਾਮ ਸਮਾਣੇ ਰਾਮ ਸਭ ਜਾਏ ਮਿਲਹੋ ਸਤਿਗੁਰੂ ਕੋ ਮੇਰੀ ਜਿੰਦੁੜੀਏ ਜੋ ਹਰ ਹਰ ਨਾਮ ਦ੍ਰਿੜਾਵੈ ਰਾਮ ਹਰ ਜਪਦਿਆਂ ਖਿਨ ਢਿਲ ਨਾ ਕੀਜੀ ਮੇਰੀ ਜਿੰਦੁੜੀਏ ਮਤ ਕੇ ਜਾਪੈ ਸਾਉ ਆਵੇ ਕੇ ਨਾ ਆਵੇ ਰਾਮ ਸਾ ਵੇੜਾ ਸੋ ਮੂਰਤ ਸਾ ਕੜੀ ਸੋ ਮੁਹਤ ਸਫਲ ਹੈ ਮੇਰੀ ਜਿੰਦੁੜੀਏ ਜਿਤ ਹਰ ਮੇਰਾ ਚਿਤ ਆਵੈ ਰਾਮ ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੁੜੀਏ ਜਮ ਕੰਕਰ ਨੇੜ ਨਾ ਆਵੈ ਰਾਮ ਹਰ ਵੇਖੈ ਸੁਣੈ ਨਿਤ ਸਭ ਕਿਛ ਮੇਰੀ ਜਿੰਦੁੜੀਏ ਸੋ ਡਰੈ ਜਿਨ ਪਾਪ ਕਮਤੇ ਰਾਮ ਜਿਸ ਅੰਤਰ ਹਿਰਦਾ ਸ਼ੁੱਧ ਹੈ ਮੇਰੀ ਜਿੰਦੁੜੀਏ ਤਿਨ ਜਨ ਸਭ ਡਰ ਸੁੱਟ ਕਤੇ ਰਾਮ ਹਰ ਨਿਰਭੋ ਨਾਮ ਭਤੀਜਿਆ ਮੇਰੀ ਜਿੰਦੁੜੀਏ ਸਭ ਚਖ ਮਾਰਨ ਦੁਸ਼ਟ ਕੁਪਤੇ ਰਾਮ ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੁੜੀਏ ਜਿਨ ਹਪੈਰੀ ਆਣ ਸਭ ਕਤੇ ਰਾਮ ਸੋ ਐਸਾ ਹਰ ਨਿਤ ਸੇਵੀਐ ਮੇਰੀ ਜਿੰਦੁੜੀਏ ਜੋ ਸਭ ਦੂ ਸਾਹਿਬ ਵੱਡਾ ਰਾਮ ਜਿਨੀ ਇੱਕ ਮਨ ਇੱਕ ਅਰਾਧਿਆ ਮੇਰੀ ਜਿੰਦੁੜੀਏ ਤਿਨਾ ਨਾਹੀ ਕਿਸੈ ਦੀ ਕਿਛ ਛੱਡਾ ਰਾਮ ਗੁਰ ਸੇਵਿਆ ਹਰ ਮਹਿਲ ਪਾਇਆ ਮੇਰੀ ਜਿੰਦੁੜੀਏ ਚਖਮਾਨ ਸਭ ਨਿੰਦਕ ਕੰਡਾ ਰਾਮ ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੁੜੀਏ ਤੁਰਮਸਤਕ ਹਰ ਲਿਖ ਛੱਡਾ ਰਾਮ ਬਿਹਾਗੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣੈ ਜੋ ਜੀ ਕਮਾਈਐ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖੈ ਮਨ ਮੁਕਰਾਈਐ ਰਾਮ ਮਨ ਮੁਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ ਸਭ ਬਿਰਥੀ ਕਾਲ ਗਵਾਈਐ ਰਾਮ ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ ਹਰ ਹਾਜ਼ਰ ਨਦਰੀ ਆਈਐ ਰਾਮ ਸੇ ਭਗਤ ਸੇ ਸੇਵਕ ਮੇਰੀ ਜਿੰਦੁੜੀਏ ਜੋ ਪ੍ਰਭ ਮੇਰੇ ਮਨ ਭਾਣੇ ਰਾਮ ਸੇ ਹਰ ਦਰਗਹਿ ਪਹਿਨਾਇਆ ਮੇਰੀ ਜਿੰਦੁੜੀਏ ਇਨ ਸਾਸ ਮਾਣੇ ਰਾਮ ਤਿਨ ਕੈ ਸੰਗਮਲ ਉਤਰੈ ਮੇਰੀ ਜਿੰਦੁੜੀਏ ਰੰਗਰਾਤੇ ਨਦਰ ਨਿਸਾਣੇ ਰਾਮ ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੁੜੀਏ ਮਿਲ ਸਾਧੂ ਸੰਗ ਅਗਾਣੇ ਰਾਮ ਹੇ ਰਸਨਾ ਜਪ ਗੋਬਿੰਦੋ ਮੇਰੀ ਜਿੰਦੁੜੀਏ ਜਪ ਹਰ ਹਰ ਤ੍ਰਿਸਨਾ ਜਾਏ ਰਾਮ ਜਿਸ ਦਇਆ ਕਰੇ ਮੇਰਾ ਪਾ ਬ੍ਰਹਮ ਮੇਰੀ ਜਿੰਦੁੜੀਏ ਤਿਸ ਮਨ ਨਾ ਵਸਾਏ ਰਾਮ ਜਿਸ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੁੜੀਏ ਸੋ ਹਰ ਤਨ ਨਿਧ ਪਾਏ ਰਾਮ ਵਡ ਭਾਗੇ ਸੰਗਤ ਮਿਲੈ ਮੇਰੀ ਜਿੰਦੁੜੀਏ ਨਾਨਕ ਹਰ ਗੁਣ ਗਾਏ ਰਾਮ ਥਾਂ ਥਨੰਤਰਵ ਰਹਿਆ ਮੇਰੀ ਜਿੰਦੁੜੀਏ ਪਾ ਬ੍ਰਹਮ ਪ੍ਰਭ ਦਾਤਾ ਰਾਮ ਤਾ ਕਾਂਤ ਨਾ ਪਾਈਐ ਮੇਰੀ ਜਿੰਦੁੜੀਏ ਪੂਰਨ ਪੁਰਖ ਵਿਦਾਤਾ ਰਾਮ ਸਰਬ ਜੀਆਂ ਪ੍ਰਤਪਾਲਦਾ ਮੇਰੀ ਜਿੰਦੁੜੀਏ ਜਿਉਂ ਬਾਲਕ ਪਿਤ ਮਾਤਾ ਰਾਮ ਸਹਿ ਸਿਆਣਪ ਨਹਿ ਮਿਲੈ ਮੇਰੀ ਜਿੰਦੁੜੀਏ ਜਨ ਨਾਨਕ ਗੁਰਮੁਖ ਜਾਤਾ ਰਾਮ ਛੱਕਾ ਪਹਿਲਾ ਬਿਹਾਗੜਾ ਮਹੱਲਾ ਪੰਜਵਾਂ ਛੰਤ ਕਰ ਪਹਿਲਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਹਰ ਕੇ ਏਕ ਅਚੰਪੋ ਦੇਖਿਆ ਮੇਰੇ ਲਾਲ ਜੀਓ ਜੋ ਕਰੇ ਸੋ ਧਰਮ ਨਿਆਏ ਰਾਮ ਹਰ ਰੰਗ ਅਖਾੜਾ ਪਾਯੋਨ ਮੇਰੇ ਲਾਲ ਜੀਓ ਆਵਣ ਜਾਣ ਸਭਾਏ ਰਾਮ ਆਵਣ ਤਾ ਜਾਣਾ ਤਿਨਹੇ ਕੀਆ ਜਿਨ ਮੇਦਨ ਸਿਰਜੀਆ ਇੱਕ ਨਾ ਮੇਲ ਸਤਿਗੁਰ ਮਹਿਲ ਬੁਲਾਏ ਇੱਕ ਪਰਮ ਪੁਲੇ ਫਿਰ ਦਿਆ ਅੰਤ ਤੇਰਾ ਤੂੰ ਹੈ ਜਾਣੈ ਤੂੰ ਸਮੇ ਰਹਿਆ ਸਮਾਏ ਸੱਚ ਕਹਿ ਨਾਨਕ ਸੁਣੋ ਸੰਤੋ ਹਰ ਵਰਤੈ ਧਰਮ ਨਿਆਏ आवो मिलो सहेली हो मेरे लाल जियो, हर हर नाम अराधे राम कर सेवो पूरा सतगुरु मेरे लाल जियो, जम का मार्ग साधे राम। मार्ग बिखड़ा साध गुरमुख हर दर्ग है सोभा, पाइये जिनको बिदातै तुरु लिखिया तिना रैण दिन लिवलाइये। हो मैं ममता मोह छूटा जा संग मिलिया, साधे जन कह नानक मुक्त हुआ हर हर नाम अरादे। कर जोड़ हो संत इकत्तर होए मेरे लाल जियो, अविनाशी पुरख पूजे हाराम बहु बिद पूजा खोजिया, मेरे लाल जियो एह मन तन सब अर्पे हाराम। मन तन तन सब प्रभु केरा क्या को पूज, चढ़ावे जिस होए कृपाल दयाल स्वामी सो प्रभ अंक समावे। पाग मस्तक होए जिसके तिस गुर नाल स्नेहा, जन कहे नानक मिल सा संगत हर हर नाम पुजेहा। दह दिस खोजत हम फिरे मेरे लाल जियो, हर पायड़ा कर आए राम हर मंदर हर जियो साजिया, मेरे लाल जियो हर तिस में रहया समाए राम। सर्वे समाना आप स्वामी गुरमुख प्रगट होया, मिटिया अंधेरा दुख नाठा अम्यो हर रस चोया। जहां देखा तहां स्वामी पा ब्रह्म सब ठाए, जन कहे नानक सतगुर मिलाया हर पायड़ा कर आए। राग बिहागड़ा महला पंजवा, अत प्रीतम मन मोहना कट सोहना प्राण अदारा, राम सुंदर शोभा लाल गोपाल दयाल की अपर अपारा। राम गोपाल दयाल गोबिंद लालन मिलहो कंत, निमाणिया नैन तरसन दर्श परसन नह नींद रैन विहानिया। ज्ञान अंजन नाम बिंजन पय सगल सिगारा, नानक पयम पै संत चंपै मेल कंत हमारा। लाख उलाहने मोहे हर जब लगन है मिले राम, मिलन को करो उपाव किछ हमारा नह चले राम। चल चित बित अनित प्रिय बिन कवन बिदि, ना तीजिए खान पान सिगार बिरथे हर कंत बिन क्यों जीजिए। आसा प्यासी रैन दिनियर रह ना सकिए, इक तिले नानक पयम पै संत दासी तो प्रसाद मेरा पिर मिले। सेज एक प्रियो संग दर्स ना पाये राम, अवगन मोहे अनेक कत महल बुलाये राम। निर्गुण निमाणी अनाथ बिन वै मिलहो प्रभ, कृपा निदे परम पीत खोये सहज सोये प्रभ पलक पेखत नव निदे। गृह लाल आवै महल पावै मृसंग मंगल गाये, नानक पयम पै संत सरणी मोहे दर्स दिखाये। संतन कै प्रसाद हर हर पाया राम, इच्छ पुनी मन शांत तप्त बुझाया राम। सफला सो दिनस रहने सुहावी अनद मंगल रस कना, प्रगटे गोपाल गोबिंद लालन कवन रसना गुण पना। प्रम लोभ मोह विकार थाके मिल सखी मंगल गाया, नानक पयम पै संत जम पै जिन हर हर संजोग मिलाया। बेहागड़ा महला पंजवा, कर कृपा गुर पार ब्रह्म पूरे अंदिन नाम वखाणा, राम अमृत बाणी उचरा हर जस मीठा लागे तेरा पाणा। राम कर दया मया गोपाल गोबिंद कोई नाही तुझ बिना, समर्थ अगत अपार पूरन जियो तन तन तुम मना। मूर्ख मुग्ध अनाथ चंचल बलहीन नीच अजाना, बिनवंत नानक शरण तेरी रख लेहो आवण जाना। साधो सरणी पाये हर जियो गुण गावे हर नीता राम, तूर भगतन की मंतन लगो हर जियो सब पतित पुनीता राम। पतेता पुनीता होहे तिन संग जिन बिदाता पाया, नाम राते जी दाते नित देहे चढ़े सवाया। रिद्ध सिद्ध नवनिध हर जप जिनी आत्म जीता बिनवंत नानक वट भाग पाइए साध साजन मीता। जिनी सच वणंजिया हर जियो से पूरे शाह राम बहुत खजाना तिन पए हर जियो हर कीर्तन लाहा राम। काम क्रोध ना लोभ ब्यापै जो जन प्रभ स्यों रात्या एक जाने एक माने राम कै रंग मात्या। लग संत चरणी परे सरणी मन तिना उमाहा बिनवंत नानक जिन नाम पल्लै सेई सच्चे शाह। नानक सोई सिमरिय हर जियो जाकी कल तारी राम गुरमुख मन हो ना विसरै हर जियो करता पुरख मुरारी राम। दुख रोग नापो ब्यापै जिनी हर हर त्याया संत प्रसाद तरे पौ जल पूरब लिखिया पाया। वजी वदाई मन शांत आई मिलिया पुरख अपारी बिनवंत नानक सिमर हर हर इच्छ पुन्नी हमारी। बेहागड़ा महला पंजवा कर दूजा एक ओंकार सत नाम गुर प्रसाद। वध सुख रहनड़िए प्रिय प्रेम लगा कट दुख नींदड़िए परसो सदा पगा। पग तूर बांछो सदा जाचो नाम रस बेरागनी प्रिय रंग राती सहज माती महा दुर्मत त्यागनी। गै पूजा लीनी प्रेम पीनी मिलन प्रीतम सच मगा बिनवंत नानक तार कृपा रहो चरणे संग लगा। मेरी सखी सहेलड़ी हो प्रभ कै चरण लगहे मन प्रिय प्रेम कणा हर की भगत मंगहे। हर भगत पाइय प्रभ त्याइय जाए मिलिय हर जना मान मोह बिकार तजिय अर्प तन तन एहो मना। बड़ पुरख पूर्ण गुण संपूर्ण ब्रह्म पीत हर हर मिल पगह बिनवंत नानक सुन मंत्र सखिए हर नाम नित नित नित जपह। हर नार सुहागणे सब रंग माणे रांड ना बैसी प्रपुरख चिराणे। न दुख पावे प्रभ त्यावे तन ते बड़ भागिया सुख सहज सोवे किल बिख खोवे नाम रस रंग जागिया। मिल प्रेम रहना हर नाम गहना प्रिय बचन मीठे पाणे बिनवंत नानक मन इच्छ पाई हर मिले पुरख चिराणे। तित गृहो सोहेलड़े कोड आनंदा मंथन रव रहिया प्रभ परमानंदा। हर कंत अनंत दयाल श्री तर गोबिंद पतित उदारनो प्रभ कृपा धारी हर मुरारी पै सिंध सागर तारनो। जो शरण आवै तिस कंठ लावै इहो बिरद स्वामी संदा बिनवंत नानक हर कंत मिलिया सदा केल करंदा। बेहागड़ा महला पंजवा हर चरण सरोवर तह करहो निवास मना कर मजन हर सरे सब किल विख नास मना। कर सदा मजन गोविंद सजन दुख अंधेरा नासे जन्म मरण ना होए तिसको कटै जम के फासे। मिल साध संगे नाम रंगे तहां पूरन आसो बिनवंत नानक तार कृपा हर चरण कमल निवासो। तह आनंद बिनोद सदा अनहद चिणकारो राम मिल गावे संत जना प्रभ का जयकारो राम। मिल संत गावे खसम पावे हर प्रेम रस रंग पीनिया हर लाभ पाया आप मिटाया मिले चिरी विछुनिया। गै पूजा लीने दया कीने प्रभ एक अगम अपारो बिनवंत नानक सदा निर्मल सच शब्द रुण चुणकारो। सुन वड भागिया हर अमृत बाणी राम जिन को करम लिखी तिस हृदय समाणी राम। अकथ कहानी तिनी जानी जिस आप प्रभ कृपा करे अमर्थ या फिर नाम हुआ कल कलेसा दुख हरे। हर शरण पाई तज न जाई प्रप्रीत मंथन पाणी बिनवंत नानक सदा गाइय पवित्र अमृत बाणी। ਮਨ ਤਨ ਗਲਤ ਪਏ ਕਿਛ ਕਹਿਣ ਨਾ ਜਾਈ ਰਾਮ, ਜਿਸ ਤੇ ਉਪਜੇੜਾ ਤਿਨ ਲਿਆ ਸਮਾਈ ਰਾਮ। ਮਿਲ ਬ੍ਰਹਮ ਜੋਤੀ ਓਤ ਪੋਤੀ, ਉਦਕ ਉਦਕ ਸਮਾਇਆ, ਜਲ ਥਲ ਮਹੀਲ ਏਕ ਰਵਿਆ, ਨਹਿ ਦੂਜਾ ਦ੍ਰਿਸ਼ਟਾਇਆ। ਬਣ ਤ੍ਰਿਣ ਤ੍ਰਿਭਵਨ ਪੂਰ ਪੂਰਨ, ਕੀਮਤ ਕਹਿਣ ਨਾ ਜਾਈ ਬਿਨਵੰਤ, ਨਾਨਕ ਆਪ ਜਾਣੈ ਜਿਨ ਇਹੋ ਬਣਤ ਬਣਾਈ। ਬਿਹਾਗੜਾ ਮਹੱਲਾ ਪੰਜਵਾ। ਖੋਜਤ ਸੰਤ ਫਿਰਹੇ ਪ੍ਰਭ ਪ੍ਰਾਣ ਅਧਾਰੇ ਰਾਮ, ਤਾਣ ਤਨ ਖੀਨ ਪਿਆ ਬਿਨ ਮਿਲਤ ਪਿਆਰੇ ਰਾਮ। ਬ੍ਰਹ ਮਿਲਹੋ ਪਿਆਰੇ ਮਯਾ, ਤਾਰੇ ਕਰ ਦਿਆ ਲੜ ਲਾਏ, ਲੀਜੀਐ ਦੇਹ ਨਾਮ ਅਪਨਾ ਜਪੋ, ਸਵਾਮੀ ਹਰਦਰਸ ਪੇਖੇ ਜੀਜੀਐ। ਸਮਰੱਥ ਪੂਰਨ ਸਦਾ ਨਿਚਲ ਊਚ ਅਗਮ ਅਪਾਰੇ, ਬਿਨਵੰਤ ਨਾਨਕ ਧਾਰ ਕਿਰਪਾ, ਮਿਲਹੋ ਪ੍ਰਾਨ ਪਿਆਰੇ। ਜਪ ਤਪ ਬਰਤ ਕੀਨੇ ਪੇਖਨ ਕੋ ਚਰਣਾ ਰਾਮ, ਤਪਤ ਨਾ ਕਥੇ ਬੁਝੈ ਬਿਨ ਸਵਾਮੀ ਸਰਣਾ ਰਾਮ। ਪ੍ਰਭ ਸ਼ਰਣ ਤੇਰੀ ਘਾਟ, ਬੇਰੀ ਸੰਸਾਰ ਸਾਗਰ ਤਾਰੀਐ, ਅਨਾਥ ਨਿਰਗੁਣ ਕਛ ਨਾ ਜਾਣਾ, ਮੇਰਾ ਗੁਣ ਔਗੁਣ ਨਾ ਵਿਚਾਰੀਐ। ਦੀਨ ਦਿਆਲ ਗੋਪਾਲ ਪ੍ਰੀਤਮ ਸਮਰੱਥ ਕਾਰਣ ਕਰਣਾ, ਨਾਨਕ ਚਾਤ੍ਰਿਕ ਹਰ ਬੂੰਦ ਮਾਂਗੈ, ਜਪ ਜੀਵਾ ਹਰ ਹਰ ਚਰਣਾ। ਅਮਿਯ ਸਰੋਵਰੋ ਪੀਓ ਹਰ ਹਰ ਨਾਮਾ, ਰਾਮ ਸੰਤੈ ਸੰਗ ਮਿਲਿਆ ਜਪ ਪੂਰਨ ਕਾਮਾ ਰਾਮ। ਸਭ ਕਾਮ ਪੂਰਨ ਦੁਖ ਬਿਦੀਰਨ, ਹਰ ਨਿਮਖ ਮਨ ਹੋ ਨਾ ਬਿਸਰੈ, ਆਨੰਦ ਆਂਦਿਨ ਸਦਾ ਸਾਚਾ, ਸਰਬ ਗੁਣ ਜਗਦੀਸਰੈ। ਅਗਣਤ ਊਚ ਅਪਾਰ ਠਾਕੁਰ ਅਗਮ ਜਾਕੋ ਤਾਮਾ, ਬਿਨਵੰਤ ਨਾਨਕ ਮੇਰੀ ਇਛ ਪੂਰਨ, ਮਿਲੇ ਸ਼੍ਰੀ ਰੰਗ ਰਾਮਾ। ਕਈ ਕੋਟਿਕ ਜਗ ਫਲਾ ਸੁਣ ਗਾਵਨ ਹਾਰੇ ਰਾਮ, ਹਰ ਹਰ ਨਾ ਜਪਤ ਕੁਲ ਸਗਲੇ ਤਾਰੇ ਰਾਮ। ਹਰ ਨਾ ਜਪਤ ਸੁਹੰਤ ਪ੍ਰਾਣੀ, ਤਾਕੀ ਮਹਿਮਾ ਕਿਤ ਗਨਾ, ਹਰ ਬਿਸਰ ਨਾਹੀ ਪ੍ਰਾਨ ਪਿਆਰੇ, ਚਿਤਵੰਤ ਦਰਸਨ ਸਦ ਮਨਾ। ਸੁਭ ਦਿਵਸ ਆਏ ਗਹੇ ਕੰਠ ਲਾਏ, ਪ੍ਰਭ ਊਚ ਅਗਮ ਅਪਾਰੇ, ਬਿਨਵੰਤ ਨਾਨਕ ਸਫਲ ਸਭ ਕਿਛ, ਪ੍ਰਭ ਮਿਲੇ ਅਤ ਪਿਆਰੇ। ਬਿਹਾਗੜਾ ਮਹੱਲਾ ਪੰਜਵਾ। ਛੰਤ ਅਨਕਾਏ ਰਾਤੜਿਆ ਵਾਟ ਦੁਹੇਲੀ, ਰਾਮ ਪਾਪ ਕਮਾਵ ਦਿਆ ਤੇਰਾ ਕੋਈ ਨਾ ਬੇਲੀ ਰਾਮ। ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੁਤਾਵ, ਹੇ ਗੁਣ ਗੋਪਾਲ ਨਾ ਜਪ ਹੇ ਰਸਨਾ, ਫਿਰ ਕਦੋਂ ਸੇ ਦੇਹ ਆਵ ਹੇ। ਤਰਵਰ ਵਿਛੁਨੇ ਨਹਿ ਪਾਤ ਜੁੜਤੇ ਜੰਮਗ, ਗੌਨ ਇਕੇਲੀ ਬਿਨਵੰਤ ਨਾਨਕ ਬਿਨ ਨਾਮ, ਹਰ ਕੇ ਸਦਾ ਫਿਰਤ ਦੁਹੇਲੀ। ਤੂੰ ਵਲਵੰਚ ਲੂਕ ਕਰਹੇ ਸਭ ਜਾਣੈ ਜਾਣੀ ਰਾਮ, ਲੇਖਾ ਧਰਮ ਪਿਆ ਤਿਲ ਪੀੜੇ ਕਾਣੀ ਰਾਮ। ਕਿਰਤ ਕਮਾਣੇ ਦੁਖ ਸਹੋ ਪ੍ਰਾਣੀ, ਅਨੇਕ ਜੌਨ ਪ੍ਰਮਾਇਆ, ਮਹਾ ਮੋਹਨੀ ਸੰਗ ਰਾਤਾ ਰਤਨ ਜਨਮ ਗਵਾਇਆ। ਇਕਸ ਹਰ ਕੇ ਨਾਮ ਬਾਜ ਹੋ ਆਨ ਕਾਜ, ਸਿਆਣੀ ਬਿਨਵੰਤ ਨਾਨਕ ਲੇਖ ਲਿਖਿਆ, ਪਰਮ ਮੋਹੇ ਲੋਬਾਣੀ। ਬੀਚ ਨਾ ਕੋਈ ਕਰੇ ਅਕ੍ਰਿਤ ਕਰਨ, ਵਿਛੜ ਪਿਆ ਆਏ ਖਰੇ ਕਠਿਨ, ਜਮ ਕੰਕਰ ਪਕੜ ਲਿਆ, ਪਕੜੇ ਚਲਾਇਆ ਆਪਣਾ ਕਮਾਇਆ, ਮਹਾ ਮੋਹਨੀ ਰਾਤਿਆ। ਗੁਣ ਗੋਵਿੰਦ ਗੁਰਮੁਖ ਨਾ ਜਪਿਆ, ਤਪਤ ਥੰਮ ਗਲ ਲਾਤਿਆ। ਕਾਮ ਕ੍ਰੋਧ ਹੰਕਾਰ ਮੁਠਾ ਖੋਏ ਗਿਆਨ ਪਛੋਤਾ ਪਿਆ, ਬਿਨਵੰਤ ਨਾਨਕ ਸੰਜੋਗ ਪੂਲਾ, ਹਰ ਜਾਪ ਰਸਨ ਨਾ ਜਾਪਿਆ। ਤੁਝ ਬਿਨ ਕੋ ਨਾਹੀ ਪ੍ਰਭ ਰਾਖਨ ਹਾਰਾ, ਰਾਮ ਪਤਿਤ ਉਦਾਰਨ ਹਰ ਬਿਰਧ ਤੂੰ ਅਮਾਰਾ ਰਾਮ। ਪਤਿਤ ਉਦਾਰਨ ਸਰਨ ਸਵਾਮੀ, ਕਿਰਪਾ ਨਿਧ ਦਿਆਲਾ, ਅੰਤ ਕੂਪ ਤੇ ਉਧਰ ਕਰਤੇ ਸਗਲ ਘਟ ਪ੍ਰਤਪਾਲਾ। ਸਰਨ ਤੇਰੀ ਕਟ ਮਹਾ ਬੇੜੀ, ਇੱਕ ਨਾਮ ਦੇਹੇ ਅਦਾਰਾ, ਬਿਨਵੰਤ ਨਾਨਕ ਕਰਦੇ ਰਾਖੋ ਗੋਬਿੰਦ ਦੀਨ ਦਯਾਰਾ। ਸੋ ਦਿਨ ਸਫਲ ਗਣਿਆ ਹਰ ਪ੍ਰਭੂ ਮਿਲਾਇਆ, ਰਾਮ ਸਭ ਸੁਖ ਪ੍ਰਗਟਿਆ, ਦੁਖ ਦੂਰ ਪਰਾਇਆ ਰਾਮ। ਸੁਖ ਸਹਿਜ ਆਨੰਦ ਬਿਨੋਦ ਸਦ ਹੀ ਗੁਣ ਗੋਪਾਲ, ਨਿਤ ਗਾਈਐ ਭਜ ਸਾ ਸੰਗੇ, ਮਿਲੇ ਰੰਗੇ ਬੋਹੜ ਜੋ ਨਾ ਤਾਈਐ। ਗਹਿ ਕੰਠ ਲਾਏ ਸਹਿਜ ਸੁਭਾਏ ਆਦਿ ਅੰਕੁਰ ਆਇਆ ਬਿਨਵੰਤ ਨਾਨਕ ਆਪ ਮਿਲਿਆ ਬੋਹੜ ਕਤਹੂ ਨਾ ਜਾਇਆ। ਬਿਹਾਗੜਾ ਮਹੱਲਾ ਪੰਜਵਾ ਛੰਤ ਸੁਨਹੋ ਬਿਨੰਤੀਆ ਸੁਆਮੀ ਮੇਰੇ ਰਾਮ ਕੋਟ ਪਰਾਧ ਭਰੇ ਪੀ ਤੇਰੇ ਚੇਰੇ ਰਾਮ ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇਸੇ ਪੰਜਨਾ ਸਰਨ ਤੇਰੀ ਰਖ ਲਿਹੋ ਮੇਰੀ ਸਰਬ ਮੈਂ ਨਿਰੰਜਨਾ। ਸੁਨਤ ਪੇਗਤ ਸੰਗ ਸਭ ਕੈ ਪ੍ਰਭ ਨਿਰਹੂੰ ਤੇ ਨੇਰੇ ਅਰਦਾਸ ਨਾਨਕ ਸੁਨ ਸੁਆਮੀ ਰਖ ਲਿਹੋ ਕਰਕੇ ਚੇਰੇ ਤੂੰ ਸਮਰਥ ਸਦਾ ਹਮ ਦੀਨ ਪੇਖਾਰੀ ਰਾਮ ਮਾਇਆ ਮੋਹੇ ਮਗਨ ਕੱਢ ਲੇਹੋ ਮੁਰਾਰੀ ਰਾਮ ਲੋ ਮੋਹੇ ਬਿਕਾਰ ਬਾਧਿਓ ਅਨੇਕ ਦੁਖ ਕਮਾਵਨੇ ਅਲਿਪਤ ਬੰਧਨ ਰਹਿਤ ਕਰਤਾ ਕੀਆ ਆਪਣਾ ਪਾਵਨੇ ਕਰ ਅਨਗ੍ਰੋਹ ਪਤਿਤ ਪਾਵਨ ਬੋ ਜੋਨ ਪਰਮ ਤੇ ਹਾਰੀ ਬਿਨਵੰਤ ਨਾਨਕ ਦਾਸ ਹਰ ਕਾ ਪ੍ਰਭ ਜੀ ਪ੍ਰਾਨ ਅਧਾਰੀ ਤੂੰ ਸਮਰਥ ਵੱਡਾ ਮੇਰੀ ਮਤ ਥੋਰੀ ਰਾਮ ਪਾਲਹੇ ਅਕ੍ਰਿਤ ਕਨਾ ਪੂਰਨ ਦ੍ਰਿਸ਼ਟ ਤੇਰੀ ਰਾਮ ਅਗਾਧ ਬੋਧ ਅਪਾਰ ਕਰਤੇ ਮੋਹਿ ਨੀਚ ਕਛੂ ਨਾ ਜਾਨਾ ਰਤਨ ਤਿਆਗ ਸੰਗਰ ਹਨ ਕੋਡੀ ਪਸੂ ਨੀਚ ਆਨਾ ਤਿਆਗ ਚਲਤੀ ਮਹਾ ਚੰਚਲ ਦੋ ਕਰ ਕਰ ਜੋਰੀ ਨਾਨਕ ਸ਼ਰਨ ਸਮਰਥ ਸਵਾਮੀ ਪੈਜ ਰਾਖੂ ਮੋਰੀ ਜਾ ਤੇ ਵਿਛੜਿਆ ਤਿਨ ਆਪ ਮਿਲਾਇਆ ਰਾਮ ਸਾਧੂ ਸੰਗਮੇ ਹਰ ਗੁਣ ਗਾਇਆ ਰਾਮ ਗੁਣ ਗਾਏ ਗੋਬਿੰਦ ਸਦਾ ਨਿਕੇ ਕਲਿਆਣ ਮੈਂ ਪ੍ਰਗਟ ਪਏ ਸੇਜਾ ਸੁਆਵੀ ਸੰਗ ਪ੍ਰਭ ਕੈ ਆਪਣੇ ਪ੍ਰਭ ਕਰ ਲਏ ਛੋੜ ਚਿੰਤ ਅਚਿੰਤ ਹੋਏ ਬੋਹੜ ਦੁਖ ਨਾ ਪਾਇਆ ਨਾਨਕ ਦਰਸ਼ਨ ਭੇਖ ਜੀਵੇ ਗੋਬਿੰਦ ਗੁਣ ਨਿਧ ਗਾਇਆ। ਬਿਹਾਗੜਾ ਮਹੱਲਾ ਪੰਜਵਾ ਛੰਤ ਬੋਲ ਸੋਤਰ ਮਿੜਿਆ ਮੋਹਨ ਕਤ ਧਾਰੀ ਰਾਮ ਤੂੰ ਨੇਤਰੀ ਦੇਖ ਚੱਲਿਆ ਮਾਇਆ ਬਿਵਹਾਰੀ ਰਾਮ ਸੰਗ ਤੇਰੇ ਕਛ ਨਾ ਚਲੈ ਬਿਨਾ ਗੋਬਿੰਦ ਨਾਮਾ ਦੇਸ ਵੇ ਸਵਰਨ ਰੂਪਾ ਸਗਲ ਊਣੇ ਕਾਮਾ ਪੁੱਤਰ ਕਲੱਤਰ ਨਾਸੰਗ ਸੋਭਾ ਹਸਤ ਕੁਰ ਵਿਕਾਰੀ ਬਿਨਵੰਤ ਨਾਨਕ ਬਿਨ ਸਾ ਸੰਗਮ ਸਭ ਮਿਥਿਆ ਸੰਸਾਰੀ ਰਾਜਨ ਕਿਉ ਸੋਇਆ ਤੁਨੀਂਦ ਪਰੇ ਜਾਗਤ ਕਤ ਨਾਹੀ ਰਾਮ ਮਾਇਆ ਝੂਠ ਰੁਦਨ ਕੇਤੇ ਬਿਲਲਾਹੀ ਰਾਮ ਬਿਲਲਾਹੀ ਕੇਤੇ ਮਹਾ ਮੋਹਨ ਬਿਨ ਨਾਮ ਹਰਕੇ ਸੁਖ ਨਹੀਂ ਸਹਿਜ ਸਿਆਣਪ ਭਾਵ ਥਾਕੇ ਜਿਹ ਪਾਵਤ ਤਹਿ ਜਾਹੀ ਆਦਿ ਅੰਤੇ ਮਧ ਪੂਰਨ ਸਰਬਤਰ ਕਟ ਕਟ ਆਹੀ ਬਿਨਵੰਤ ਨਾਨਕ ਜਿਨ ਸਾਧ ਸੰਗਮ ਸੇ ਪਤ ਸੇਤੀ ਕਰ ਜਾਹੀ ਨਰ ਪਤ ਜਾਣ ਗ੍ਰਹਿਓ ਸੇਵਕ ਸਿਆਣੇ ਰਾਮ ਸਰਪਰ ਵਿਛੁੜਣਾ ਮੋਹੇ ਪਛਤਾਣੇ ਰਾਮ ਹਰ ਚੰਦੁਰੀ ਦੇਖ ਪੂਲਾ ਕਹਾਂ ਅਸਥਿਤ ਪਾਈਐ ਬਿਨ ਨਾਮ ਹਰ ਕੇ ਆ ਰਚਨਾ ਅਹਿਲਾ ਜਨਮ ਗਵਾਈਐ ਹਉ ਕਰਤ ਨਾ ਤ੍ਰਿਸ਼ਨ ਬੁੱਝੈ ਨਹਿ ਕਾਮ ਪੂਰਨ ਗਿਆਨੈ ਬਿਨਵੰਤ ਨਾਨ ਬਿਨ ਨਾਮ ਹਰ ਕੇ ਕੇਤਿਆ ਪਛੋਤਾਨੇ ਤਾਰ ਅਨੁਗ੍ਰਹੁ ਅਪਨਾ ਕਰ ਲੀਨਾ ਰਾਮ ਪੂਜਾ ਗਹੇ ਕਾਲ ਲਿਓ ਸਾਧੂ ਸੰਗ ਦੀਨਾ ਰਾਮ ਸਾਧ ਸੰਗਮ ਹਰ ਅਰਾਧੇ ਸਗਲ ਕਲਮਲ ਦੁਖ ਜਲੇ ਮਹਾਤਰਮ ਸੁਧਾਨ ਕਿਰਿਆ ਸੰਗ ਤੇਰੈ ਸੇ ਚਲੇ ਰਸਨਾ ਅਰਾਧੈ ਏਕ ਸੁਆਮੀ ਹਰ ਨਾਮ ਮੰਤਨ ਪੀਨਾ ਨਾ ਜਿਸਨ ਹਰ ਮਿਲਾਏ ਸੋ ਸਰਬ ਗੁਣ ਪ੍ਰਬੀਨਾ ਬਿਹਾਗੜੇ ਕੀ ਵਾਰ ਮਹੱਲਾ ਚੌਥਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਗੁਰਸੇਵਾ ਤੇ ਸੁਖ ਪਾਈਐ ਹੋਰ ਥੈ ਸੁਖ ਨਾ ਭਾਲ ਗੁਰ ਕੈ ਸ਼ਬਦ ਮਨ ਭੇਦੀਐ ਸਦਾ ਵਸੈ ਹਰ ਨਾਲ ਨਾਨਕ ਨਾਮ ਤਿਨਾ ਕੋ ਮਿਲੈ ਜਿਨ ਹਰ ਵੇਖੈ ਨਦਰ ਨਿਹਾਲ ਮਹੱਲਾ ਤੀਜਾ ਸਿਫਤ ਖਜ਼ਾਨਾ ਬਖਸ਼ੈ ਜਿਸ ਬਖਸ਼ੈ ਸੋ ਖਰਚੈ ਖਾਏ ਸਤਿਗੁਰ ਬਿਨ ਹੱਥ ਨਾ ਆਵੇ ਸਭ ਥੱਕੇ ਕਰਮ ਕਮਾਏ ਨਾਨਕ ਮਨਮੁਖ ਜਗਤ ਤਨਹੀਣ ਹੈ ਅੱਗੇ ਭੁੱਖਾਂ ਕੇ ਖਾਏ ਪੌੜੀ ਸਭ ਤੇਰੀ ਤੂੰ ਸਭ ਸਦਾ ਸਭ ਤੁਧ ਉਪਾਇਆ ਸਭਨਾ ਵਿੱਚ ਤੂੰ ਵਰਤਦਾ ਤੂੰ ਸਭਨੀ ਤਿਆਇਆ ਤਿਸ ਦੀ ਤੂੰ ਭਗਤ ਥਾਏ ਪਾਏ ਜੋ ਤੁਧ ਮਨ ਪਾਇਆ ਜੋ ਹਰ ਪ੍ਰਭਾਵੈ ਸੋ ਥੀਐ ਸਭ ਕਰਨ ਤੇਰਾ ਕਰਾਇਆ ਸਲਾਹੇ ਹੋ ਹਰ ਸਭਨਾ ਤੇ ਵੱਡਾ ਜੋ ਸੰਤ ਜਨਾ ਕੀ ਪੈਜ ਰੱਖਦਾ ਆਇਆ ਸਲੋਕ ਮਹੱਲਾ ਤੀਜਾ ਨਾਨਕ ਗਿਆਨੀ ਜਗ ਜੀਤਾ ਸਭ ਕੋਇ ਨਾਮੇ ਕਾਜ ਸਿੱਧ ਹੈ ਸੇਜੇ ਹੋਏ ਸੋ ਹੋਏ ਗੁਰਮਤਿ ਮਤਿ ਅਚਲ ਹੈ ਚਲਾਏ ਨਾ ਸਕੈ ਕੋਇ ਭਗਤਾਂ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਏ ਮਨਮੁਖ ਮੂਲੋ ਪੁਲਾਇਨ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦਿਆਂ ਅਨਦਿਨ ਗੁਦਰੈ ਸ਼ਬਦ ਨਾ ਕਰੈ ਵਿਚਾਰ ਸੁਧ ਮਤ ਕਰਤੈ ਹਿਰ ਲਈ ਬੋਲਨ ਸਭ ਵਿਕਾਰ ਦਿੱਤੈ ਕਿਤੈ ਨਾ ਸੰਤੋਖੀਅਨ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਨਾਨਕ ਮਨਮੁਖਾ ਨਾਲ ਹੋ ਟੁੱਟੀਆਂ ਭਲੀ ਜਿਨਾ ਮਾਇਆ ਮੋਹੇ ਪਿਆਰ ਮਹੱਲਾ ਤੀਜਾ ਤਿਨ ਪਉ ਸੰਸਾ ਕਿਆ ਕਰੇ ਜਿਨ ਸਤਿਗੁਰ ਸਿਰ ਕਰਤਾਰ ਤੁਰ ਤਿਨ ਕੀ ਪੈਜ ਰਖਦਾ ਆਪੇ ਰਖਣਹਾਰ ਮਿਲ ਪ੍ਰੀਤਮ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਨਾਨਕ ਸੁਖਦਾਤਾ ਸੇਵਿਆ ਆਪੇ ਪਰਖਣਹਾਰ ਪੌੜੀ ਜੀ ਜੰਤ ਸਭ ਤੇਰਿਆਂ ਤੂੰ ਸਭਨਾ ਰਾਸ ਜਿਸਨੋ ਤੂੰ ਦੇ ਤਿਸ ਸਭ ਕਿਛ ਮਿਲੈ ਕੋਈ ਹੋਰ ਸ਼ਰੀਕ ਨਾਹੀ ਤੁਧ ਪਾਸ ਤੂੰ ਇੱਕੋ ਦਾਤਾ ਸਭਸ ਦਾ ਹਰ ਪਹਿ ਅਰਦਾਸ ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮਨ ਲਹਿ ਸੋ ਜਨ ਸਾਬਾਸ ਸਭ ਤੇਰਾ ਚੋਜ ਵਰਤਦਾ ਦੁਖ ਸੁਖ ਤੁਧ ਪਾਸ ਸਲੋਕ ਮਹੱਲਾ ਤੀਜਾ ਗੁਰਮੁਖ ਸੱਚੈ ਭਾਵ ਦੇ ਦਰ ਸੱਚੈ ਸਚਿਆਰ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਅੰਤਰ ਸ਼ਬਦ ਵਸਾਇਆ ਦੁਖ ਕਟਿਆ ਚਾਨਣ ਕੀਆ ਕਰਤਾਰ ਨਾਨਕ ਰਖਣਹਾਰਾ ਰਖਸੀ ਆਪਣੀ ਕਿਰਪਾ ਤਾਰ ਮਹੱਲਾ ਤੀਜਾ ਗੁਰ ਕੀ ਸੇਵਾ ਚਾਕਰੀ ਪੈਰ ਚ ਕਰ ਕਮਾਏ ਜਿਹਾ ਸੇਵੇ ਤਿਹੁ ਹੋਵੇ ਜੇ ਚੱਲੇ ਤਿਸੈ ਰਜਾਏ ਨਾਨਕ ਸਭ ਕਿਛ ਆਪ ਹੈ ਅਵਰਨਾ ਦੂਜੀ ਜਾਏ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੂੰ ਜੇਵੜ ਅਵਰ ਨਾ ਕੋਈ ਤੂੰ ਜੇਵੜ ਹੋਰ ਸ਼ਰੀਕ ਹੋਵੇ ਤਾਂ ਆਖੀਐ ਤੁਧ ਜੇਵੜ ਤੂੰ ਹੈ ਹੋਈ ਜਿਨ ਤੂੰ ਸੇਵਿਆ ਤਿੰਨ ਸੁਖ ਪਾਇਆ ਹੋਰ ਤਿਸ ਕੀ ਰੀਸ ਕਰੇ ਕਿਆ ਕੋਈ ਤੂੰ ਭੰਨਣ ਕੜਨ ਸਮਰੱਥ ਦਾ ਤਾਰ ਹੈ ਤੁਧ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ ਤੁਧ ਜੇਵੜ ਦਾ ਤਾਰ

ਮਨ ਪ੍ਰਤੀਤ ਨਾ ਆਈਆਂ ਸਹਿਜ ਨਾ ਲੱਗੋ, ਪਾਓ ਸ਼ਬਦੈ ਸਾਧਨਾ ਪਾਇਓ, ਮਨ ਹਟਕਿਆ ਗੁਣ ਗਾਏ। ਨਾਨਕ ਆਇਆ ਸੋ ਪ੍ਰਵਾਨ ਹੈ, ਜੇ ਗੁਰਮੁਖ ਸੱਚ ਸਮਾਏ। ਮਹੱਲਾ ਤੀਜਾ। ਆਪਣਾ ਆਪ ਨਾ ਪਛਾਣੈ, ਮੂੜਾ ਅਵਰਾ ਆਖ ਦੁਖਾਏ। ਮੁੰਡੇ ਦੀ ਖਸਲਤ ਨਾ ਗਈਆਂ, ਅੰਦੇ ਵਿਛੜ ਝੋਟਾ ਖਾਏ। ਸਤਿਗੁਰ ਕੈ ਪੈ ਪੰਨ ਨਾ ਕੜਿਓ, ਰਹੇ ਅੰਧ ਸਮਾਏ। ਅੰਧਿਨ ਸਹਿਸਾ ਕਦੇ ਨਾ ਚੁਕੈ, ਬਿਨ ਸ਼ਬਦੈ ਦੁਖ ਪਾਏ। ਕਾਮ ਕ੍ਰੋਧ ਲੋਭ ਅੰਤਰ, ਸਬਲਾ ਨਿਤ ਤੰਦਾ ਕਰਤ ਵਿਹਾਏ। ਚਰਨ ਕਰ ਦੇਖਤ ਸੁਣ ਥੱਕੇ, ਦੇਹ ਮੁੱਕੇ ਨੇੜੇ ਆਏ। ਸੱਚਾ ਨਾਮ ਨਾ ਲੱਗੋ ਮੀਠਾ, ਜਿਤ ਨਾਮ ਨਵ ਨਿਧ ਪਾਏ। ਜੀਵਤ ਮਰੈ ਮਰੈ ਫੁਨ, ਜੀਵੈ ਤਾਂ ਮੁਖ ਅੰਤਰ ਪਾਏ। ਦੁਰਕਰਮ ਨਾ ਪਾਇਓ ਪ੍ਰਾਣੀ, ਵਿਣ ਕਰਮਾ ਕਿਆ ਪਾਏ। ਗੁਰ ਕਾ ਸ਼ਬਦ ਸੰਭਾਲ ਤੂੰ, ਮੂੜੇ ਗਤ ਮਤ ਸ਼ਬਦੇ ਪਾਏ। ਨਾਨਕ ਸਤਿਗੁਰ ਤਦ ਹੀ ਪਾਏ, ਜਾ ਵਿਛੋਂ ਆਪ ਗਵਾਏ ਪੌੜੀ। ਜਿਸ ਦੈ ਚਿੱਤ ਵਸਿਆ ਮੇਰਾ ਸਵਾਮੀ, ਤਿਸਨੋ ਕਿਉ ਅੰਦੇਸਾ ਕਿਸੈ ਗੱਲੇ ਦਾ ਲੋੜੀਐ। ਹਰ ਸੁਖਦਾਤਾ ਸਭਨਾ ਗਲਾਂ ਕਾ, ਤਿਸਨੋ ਧਿਆਇ ਦਿਆ ਕਿਵ ਨਿਮਖ ਕੜੀ ਮੋਹ ਮੋੜੀਐ। ਜਿਨ ਹਰ ਧਿਆਇਆ ਤਿਸਨੋ, ਸਰਬ ਕਲਿਆਣ ਹੋਏ। ਨਿਤ ਸੰਤ ਜਨਾਕੀ ਸੰਗਤ ਜਾਇ, ਬਹੀਐ ਮੋਹ ਜੋੜੀਐ। ਸਭ ਦੁਖ ਭੁਖ ਰੋਗ ਗਏ, ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਐ। ਹਰ ਕਿਰਪਾ ਤੇ ਹੁਆ ਹਰ ਭਗਤ, ਹਰ ਭਗਤ ਜਨਾ ਕੈ ਮੋਹਿ ਡਿਠੈ। ਜਗਤ ਤਰਿਆ ਸਭ ਲੋੜੀਐ। ਸਲੋਕ ਮਹਲਾ ਤੀਜਾ। ਸਾਰਸਨਾ ਜਲ ਜਾਓ, ਜਿਨ ਹਰ ਕਾ ਸੁਆਓ ਨਾ ਪਾਇਆ। ਨਾਨਕ ਰਸਨਾ ਸ਼ਬਦ ਰਸਾਏ, ਜਿਨ ਹਰ ਹਰ ਮਨ ਵਸਾਇਆ। ਮਹਲਾ ਤੀਜਾ। ਸਾਰਸਨਾ ਜਲ ਜਾਓ, ਜਿਨ ਹਰ ਕਾ ਨਾਓ ਵਿਸਾਰਿਆ। ਨਾਨਕ ਗੁਰਮੁਖ ਰਸਨਾ ਹਰ ਜਪੈ, ਹਰ ਕੈ ਨਾਏ ਪਿਆਰਿਆ ਪੌੜੀ। ਹਰ ਆਪੇ ਠਾਕੁਰ ਸੇਵਕ ਭਗਤ, ਹਰ ਆਪੇ ਘਰੇ ਕਰਾਏ। ਹਰ ਆਪੇ ਵੇਖੈ ਵਿਖਸੈ ਆਪੇ, ਜਿਤ ਪਾਵੈ ਤਿਤ ਲਾਏ। ਹਰ ਇੱਕ ਨਾ ਮਾਰਗ ਪਾਏ ਆਪੇ, ਹਰ ਇੱਕ ਨਾ ਉਜੜ ਪਾਏ। ਹਰ ਸੱਚਾ ਸਾਹਿਬ ਸਚਿਤ ਪਾਵਸ, ਕਰ ਵੇਖੈ ਚਲਤ ਸਬਾਏ। ਗੁਰ ਪ੍ਰਸਾਦ ਕਹੈ ਜਨ ਨਾਨਕ, ਹਰ ਸੱਚੇ ਕੇ ਗੁਣ ਗਾਏ। ਸਲੋਕ ਮਹੱਲਾ ਤੀਜਾ। ਦਰਵੇਸੀ ਕੋ ਜਾਣਸੀ, ਵਿਰਲਾ ਕੋ ਦਰਵੇਸ। ਜੇ ਕਰ ਕਰ ਹੰਡੈ ਮੰਗਦਾ, ਤਿਗ ਜੀਵਨ ਤਿਗ ਵੇਸ। ਜੇ ਆਸਾ ਅੰਦੇਸਾ ਤਜ ਰਹੈ, ਗੁਰਮੁਖ ਭਿਖਿਆ ਨਾਓ। ਤਿਸਕੇ ਚਰਨ ਪਖਾਲੀਏ, ਨਾਨਕ ਹੋ ਬਲਿਹਾਰੈ ਜਾਓ। ਮਹੱਲਾ ਤੀਜਾ। ਨਾਨਕ ਤਰਵਰ ਏਕ ਫਲ ਦੋਏ, ਪੰਖੇਰੂ ਆਹੇ ਆਵਤ ਜਾਤ ਨਾ ਦੇਸੀ। ਨਾ ਪਰ ਪੰਖੀ ਤਾਹੇ, ਬਹੁ ਰੰਗੀ ਰਸ ਭੋਗਿਆ, ਸ਼ਬਦ ਰਹੈ ਨਿਰਬਾਣ। ਹਰ ਰਸ ਫਲ ਰਾਤੇ, ਨਾਨਕਾ ਕਰਮ ਸੱਚਾ ਨਿਸਾਨ ਪੌੜੀ। ਆਪੇ ਧਰਤੀ ਆਪੇ ਹੈ ਰਾਹਕ, ਆਪ ਜਮਾਏ ਪਿਸਾਵੈ। ਆਪ ਪਕਾਵੈ ਆਪ ਪਾਂਡੇ ਦੇ ਪਰੋਸੈ, ਆਪੇ ਹੀ ਬਹਿ ਖਾਵੈ। ਆਪੇ ਜਲ ਆਪੇ ਦੇ ਛਿੰਗਾ, ਆਪੇ ਚੁਲੀ ਪਰਾਵੈ। ਆਪੇ ਸੰਗਤ ਸਦ ਬਹਾਲੈ, ਆਪੇ ਵਿਦਾ ਕਰਾਵੈ। ਜਿਸਨੋ ਕਿਰਪਾਲ ਹੋਵੇ ਹਰ ਆਪੇ, ਤਿਸਨੋ ਹੁਕਮ ਮਨਾਵੇ। ਸਲੋਕ ਮਹੱਲਾ ਤੀਜਾ। ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ। ਮਮਤਾ ਮੋਹ ਸੋ ਬੰਧਨਾ, ਪੁੱਤਰ ਕਲੱਤਰ ਸੋ ਤੰਦ। ਜੈ ਦੇਖਾਂ ਤਹਿ ਜੇਵਰੀ, ਮਾਇਆ ਕਾ ਸੰਬੰਧ। ਨਾਨਕ ਸੱਚੇ ਨਾਮ ਬਿਨ ਵਰਤਣ, ਵਰਤੈ ਅੰਧ। ਮਹੱਲਾ ਚੌਥਾ। ਅੰਧੇ ਚਾਨਣ ਤਾਂ ਥੀਏ, ਜਾ ਸਤਿਗੁਰ ਮਿਲੈ ਰਜਾਏ। ਬੰਧਨ ਤੋੜੈ ਸੱਚ ਵਸੈ, ਅਗਿਆਨ ਅੰਧੇਰਾ ਜਾਏ।
ਸਭ ਕਿਛੁ ਦੇਖੈ ਤਿਸੈ ਕਾ ਜਿਨ ਕੀਆ ਤਨ ਸਾਜ, ਨਾਨਕ ਸਰਣ ਕਰਤਾਰ ਕੀ ਕਰਤਾ ਰਾਖੈ ਲਾਜ ਪੌੜੀ। ਜਦਹੁ ਆਪੇ ਥਾਟ ਕੀਆ ਭੇ ਕਰਤੈ ਤਦਹੁ ਪੁਛ ਨਾ ਸੇਵਕ, ਬੀਆ ਤਦਹੁ ਕਿਆ ਕੋ ਲੇਵੈ ਕਿਆ ਕੋ ਦੇਵੈ, ਜਾ ਅਵਰਨਾ ਦੂਜਾ ਕੀਆ। ਫਿਰ ਆਪੇ ਜਗਤ ਉਪਾਇਆ ਕਰਤੈ ਦਾਨ ਸਭਨਾ ਕੋ ਦੀਆ, ਆਪੇ ਸੇਵ ਬਣਾਇਨ ਗੁਰਮੁਖ ਆਪੇ ਅੰਮ੍ਰਿਤ ਪੀਆ। ਆਪ ਨਿਰੰਕਾਰ ਆਕਾਰ ਹੈ ਆਪੇ ਆਪੇ ਕਰੈ ਸੋਥੀਆ। ਸਲੋਕ ਮਹੱਲਾ ਤੀਜਾ। ਗੁਰਮੁਖ ਪ੍ਰਭ ਸੇਵੇ ਸਦ ਸਾਚਾ ਅੰਦਿਨ ਸਹਿਜ, ਪਿਆਰ ਸਦਾ ਆਨੰਦ ਗਾਵੈ ਗੁਣ ਸਾਚੇ ਅਰਧ ਉਰਦ ਉਰ ਤਾਰ। ਅੰਤਰ ਪ੍ਰੀਤਮ ਵਸਿਆ ਤੁਰ ਕਰਮ ਲਿਖਿਆ ਕਰਤਾਰ, ਨਾਨਕ ਆਪ ਮਿਲਾਇਨ ਆਪੇ ਕਿਰਪਾ ਤਾਰ। ਮਹੱਲਾ ਤੀਜਾ। ਕਹਿਐ ਕਥਿਐ ਨਾ ਪਾਈਐ ਅੰਦਿਨ ਰਹੈ ਸਦਾ, ਗੁਣ ਗਾਏ ਵਿਣ ਕਰਮੈ ਕਿਨੈ ਨਾ ਪਾਇਓ, ਪਉਂ ਕਮੁਏ ਬਿਲ ਲਾਏ। ਗੁਰ ਕੈ ਸ਼ਬਦ ਮਨ ਤਨ ਪੀਜੈ ਆਪ ਵਸੈ ਮਨ ਆਏ, ਨਾਨਕ ਨਦਰੀ ਪਾਈਐ ਆਪੇ ਲਈ ਮਿਲਾਏ ਪੌੜੀ। ਆਪੇ ਵੇਦ ਪੁਰਾਣ ਸਭ ਸਾਸਤ ਆਪ ਕਥੈ ਆਪ ਪੀਜੈ, ਆਪੇ ਹੀ ਬੇ ਪੂਜੇ ਕਰਤਾ ਆਪ ਪਰਪੰਚ ਕਰੀਜੈ। ਆਪ ਪਰਵਿਰਤ ਆਪ ਨਿਰਵਿਰਤੀ ਆਪੇ ਕਥ ਕਥੀਜੈ, ਆਪੇ ਪੁਨ ਸਭ ਆਪ ਕਰਾਏ ਆਪ ਲਿਪਤ ਵਰਤੀ ਜੈ। ਆਪੇ ਸੁਖ ਦੁਖ ਦੇਵੈ ਕਰਤਾ ਆਪੇ ਬਖਸ਼ ਕਰੀ ਜੈ। ਸਲੋਕ ਮਹੱਲਾ ਤੀਜਾ। ਸੇਖਾ ਅੰਦਰੋ ਜੋਰ ਛੜਤੋਂ ਪਉ ਕਰ ਚਲ ਗਵਾਏ, ਗੁਰ ਕੈ ਪੈ ਕੇਤੇ ਨਿਸਤਰੇ ਪੈ ਵਿੱਚ ਨਿਰਪਉ ਪਾਏ। ਮਨ ਕਠੋਰ ਸ਼ਬਦ ਭੇਦ ਤੂੰ ਸ਼ਾਂਤ ਵਸੈ ਮਨ ਆਏ, ਸ਼ਾਂਤੀ ਵਿਚਕਾਰ ਕਮਾਵਣੀ ਸਾ ਖਸਮ ਪਾਏ ਥਾਏ। ਨਾਨਕ ਕਾਮ ਕ੍ਰੋਧ ਕਿਨੈ ਨਾ ਪਾਇਓ, ਪੁੱਛੋ ਗਿਆਨੀ ਜਾਏ। ਮਹੱਲਾ ਤੀਜਾ। ਮਨਮੁਖ ਮਾਇਆ ਮੋਹ ਹੈ ਨਾਮ ਨਾ ਲੱਗੋ ਪਿਆਰ, ਕੂੜ ਕਮਾਵੈ ਕੂੜ ਸੰਗ੍ਰਹਿ ਕੂੜ ਕਰੇ ਆਹਾਰ। ਬਿਖ ਮਾਇਆ ਤਨ ਸੰਚ ਮਰਹੇ ਅੰਤੇ ਹੋਏ ਸਭ ਛਾਰ, ਕਰਮ ਧਰਮ ਸੁਰ ਸੰਜਮ ਕਰੇ ਅੰਤਰ ਲੋਭ ਵਿਕਾਰ। ਨਾਨਕ ਜੇ ਮਨਮੁਖ ਕਮਾਵੈ ਸੋ ਥਾਏ ਨਾ ਪਵੈ, ਦੁਰਗਹਿ ਹੋਏ ਖੁਆਰ ਪੌੜੀ। ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰਪੰਡ ਕਰੇ, ਆਪ ਸਮੁੰਦ ਆਪ ਹੈ ਸਾਗਰ ਆਪੇ ਹੀ ਵਿੱਚ ਰਤਨ ਤਰੇ। ਆਪ ਲਹਾਏ ਕਰੇ ਜਿਸ ਕਿਰਪਾ ਜਿਸਨੋ ਗੁਰਮੁਖ ਕਰੇ ਹਰੇ, ਆਪੇ ਪੌਜਲ ਆਪ ਹੈ ਬੋਇਥਾ ਆਪੇ ਖੇਵਟ ਆਪ ਤਰੇ। ਆਪੇ ਕਰੇ ਕਰਾਏ ਕਰਤਾ ਅਵਰਨਾ ਦੂਜਾ ਤੁਜੈ ਸਰੇ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਨਾਮ ਪਦਾਰਥ ਪਾਈਐ ਅਚਿੰਤ ਵਸੈ ਮਨ ਆਏ। ਜਨਮ ਮਰਨ ਦੁੱਖ ਕਟੀਐ ਹੁਮੈ ਮਮਤਾ ਜਾਏ, ਉੱਤਮ ਪਦਵੀ ਪਾਈਐ ਸੱਚੇ ਰਹੈ ਸਮਾਏ। ਨਾਨਕ ਪੁਰਬ ਜਿਨ ਕੋ ਲਿਖਿਆ ਤਿਨਾ ਸਤਿਗੁਰ ਮਿਲਿਆ ਆਏ। ਮਹੱਲਾ ਤੀਜਾ। ਨਾਮ ਰਤਾ ਸਤਿਗੁਰੂ ਹੈ ਕਲ ਯੁਗ ਬੋਹਿਤ ਹੋਏ, ਗੁਰਮੁਖ ਹੋਵੈ ਸੋ ਪਾਰ ਪਵੈ ਜਿਨਾ ਅੰਦਰ ਸੱਚਾ ਸੋਏ। ਨਾਮ ਸਮਾਲੇ ਨਾਮ ਸੰਗ੍ਰਹੇ ਨਾਮੇ ਹੀ ਪਤ ਹੋਏ, ਨਾਨਕ ਸਤਿਗੁਰ ਪਾਇਆ ਕਰਮ ਪ੍ਰਾਪਤ ਹੋਏ ਪੌੜੀ। ਆਪੇ ਪਾਰਸ ਆਪ ਤਾਤ ਹੈ ਆਪ ਕੀ ਧੋਨ ਕੰਚਨ, ਆਪੇ ਠਾਕੁਰ ਸੇਵਕ ਆਪੇ ਆਪੇ ਹੀ ਪਾਪ ਖੰਡਨ। ਆਪੇ ਸਭ ਕਟ ਭੋਗਵੈ ਸਵਾਮੀ ਆਪੇ ਹੀ ਸਭ ਅੰਜਨ, ਆਪ ਵਿਵੇਕ ਆਪ ਸਭ ਬੇਤਾ ਆਪੇ ਗੁਰਮੁਖ ਪੰਜਨ।
ਜਨ ਨਾਨਕ ਸਲਾਹੇ ਨਾਰ ਜੈ ਤੁਧ ਕਰਤੇ ਤੂੰ ਹਰ ਸੁਖਦਾਤਾ ਵਡਨ ਸਲੋਕ ਮਹੱਲਾ ਚੌਥਾ ਬਿਨ ਸਤਿਗੁਰ ਸੇਵੇ ਜੀਅ ਕੇ ਬੰਦਨਾ ਜੇਤੇ ਕਰਮ ਕਮਾਹੇ ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ ਮਰ ਜਮਹੇ ਆਵੇ ਜਾਹੇ ਬਿਨ ਸਤਿਗੁਰ ਸੇਵੇ ਫੀਕਾ ਬੋਲਣਾ ਨਾਮ ਨਾ ਵਸੈ ਮਨ ਆਏ ਨਾਨਕ ਬਿਨ ਸਤਿਗੁਰ ਸੇਵੇ ਜੰਪੁਰ ਬਦੇ ਮਾਰੀਏ ਮੁਹਿ ਕਾਲੈ ਉਠ ਜਾਹੇ ਮਹੱਲਾ ਤੀਜਾ ਇੱਕ ਸਤਿਗੁਰ ਕੀ ਸੇਵਾ ਕਰਹੇ ਚਾਕਰੀ ਹਰਨਾਮੇ ਲੱਗੈ ਪਿਆਰ ਨਾਨਕ ਜਨਮ ਸਵਾਰਨ ਆਪਣਾ ਕੁਲ ਕਾ ਕਰਨ ਉਦਾਰ ਪੌੜੀ ਆਪੇ ਚਾਟਸਾਲ ਆਪ ਹੈ ਪਾਤਾ ਆਪੇ ਚਾਟੜੇ ਪੜ੍ਹਨ ਕੋ ਆਣੇ ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ਇੱਕ ਥੈ ਪੜ ਬੁਝੈ ਸਭ ਆਪੇ ਇੱਕ ਥੈ ਆਪੇ ਕਰੇ ਇਆਣੇ ਇੱਕ ਨਾ ਅੰਦਰ ਮਹਿਲ ਬੁਲਾਏ ਚ ਆਪ ਤੇਰੇ ਮਨ ਸੱਚੇ ਪਾਣੇ ਜਿਨ੍ਹਾਂ ਆਪੇ ਗੁਰਮੁਖ ਦੇ ਵਡਿਆਈ ਸੇ ਜਨ ਸੱਚੀ ਦਰਗਹੇ ਜਾਣੇ ਸਲੋਕ ਮਰਦਾਨਾ ਪਹਿਲਾ ਕਲ ਕਲਵਾਲੀ ਕਾਮ ਮਦ ਮਨੁਆ ਪੀਵਣ ਹਾਰ ਕ੍ਰੋਧ ਕਟੋਰੀ ਮੋਹੇ ਪਰੀ ਪਿਲਾਵਾ ਅਹੰਕਾਰ ਮਜਲਸ ਕੂੜੇ ਲਭ ਕੀ ਪੀ ਪੀ ਹੋਏ ਖੁਆਰ ਕਰਣੀ ਲਾਹਣ ਸਤ ਗੁੜ ਸੱਚ ਸਰਾ ਕਰ ਸਾਰ ਗੁਣ ਮੰਡੇ ਕਰ ਸੀਲ ਕਿਉ ਸਰਮ ਮਾਸ ਆਹਾਰ ਗੁਰਮੁਖ ਪਾਇਐ ਨਾਨਕਾ ਖਾਦੇ ਜਾਹੇ ਬਿਕਾਰ ਮਰਦਾਨਾ ਪਹਿਲਾ ਕਾਇਆ ਲਾਹਣ ਆਪ ਮਦ ਮਜਲਸ ਤ੍ਰਿਸਨਾ ਧਾਤ ਮਨਸਾ ਕਟੋਰੀ ਕੂੜ ਪਰੀ ਪਿਲਾਏ ਜਮਕਾਲ ਇਤ ਮਦ ਪੀਤੈ ਨਾਨਕਾ ਬੋਤੇ ਖਟੀਏ ਬਿਕਾਰ ਗਿਆਨ ਗੁੜ ਸਲਾਹ ਮੰਡੇ ਪਉ ਮਾਸ ਆਹਾਰ ਨਾਨਕ ਇਹੋ ਭੋਜਨ ਸੱਚ ਹੈ ਸੱਚ ਨਾਮ ਆਧਾਰ ਕਾਇਆ ਲਾਹਣ ਆਪ ਮਦ ਅੰਮ੍ਰਿਤ ਤਿਸਕੀ ਤਾਰ ਸਤਸੰਗਤ ਸਿਉਮੇ ਲਾਪ ਹੋਏ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹੇ ਬਿਕਾਰ ਪੌੜੀ ਆਪੇ ਸੁਰਨਰ ਗਣ ਗੰਧਰਬਾ ਆਪੇ ਖੱਟ ਦਰਸ਼ਨ ਕੀ ਬਾਣੀ ਆਪੇ ਸ਼ਿਵ ਸ਼ੰਕਰ ਮਹੇਸਾ ਆਪੇ ਗੁਰਮੁਖ ਕਥ ਕਹਾਣੀ ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬੇਬਾਣੀ ਆਪੇ ਨਾਲ ਗੋਸ਼ਟ ਆਪ ਉਪਦੇਸੈ ਆਪੇ ਸੋਕੜ ਸਰੂਪ ਸਿਆਣੀ ਆਪਣਾ ਚੋਜ ਕਰ ਵੇਖੈ ਆਪੇ ਆਪੇ ਸਭਨਾ ਜੀਆਂ ਕਾ ਹੈ ਜਾਣੀ ਸਲੋਕ ਮਹੱਲਾ ਤੀਜਾ ਇਹਾ ਸੰਧਿਆ ਪ੍ਰਵਾਨ ਹੈ ਜਿਤ ਹਰ ਪ੍ਰਭ ਮੇਰਾ ਚਿਤ ਆਵੈ ਹਰ ਸਿਉ ਪ੍ਰੀਤ ਉਪਜੈ ਮਾਇਆ ਮੋਹ ਜਲਾਵੈ ਗੁਰ ਪ੍ਰਸਾਦੀ ਦੁਬਦਾ ਮਰੈ ਮਨੁਆ ਅਸਥਿਰ ਸੰਧਿਆ ਕਰੇ ਵਿਚਾਰ ਨਾਨਕ ਸੰਧਿਆ ਕਰੈ ਮਨਮੁਖੀ ਜਿਉ ਨਾ ਟਿਕੈ ਮਰ ਜਮੈ ਹੋਏ ਖੁਆਰ ਮਹੱਲਾ ਤੀਜਾ ਪ੍ਰਿਉ ਪ੍ਰਿਉ ਕਰਤੀ ਸਭ ਜਗ ਫਿਰੀ ਮੇਰੀ ਪਿਆਸ ਨਾ ਜਾਏ ਨਾਨਕ ਸਤਿਗੁਰ ਮਿਲੀਐ ਮੇਰੀ ਪਿਆਸ ਗਈ ਪਿਰ ਪਾਇਆ ਕਰ ਆਏ ਪੌੜੀ ਆਪੇ ਤੰਤ ਭਰਮ ਤੰਤ ਸਭ ਆਪੇ ਆਪੇ ਠਾਕੁਰ ਦਾਸ ਪਇਆ ਆਪੇ ਦਸ ਅਠ ਵਰਤ ਉਪਾਇਨ ਆਪ ਬ੍ਰਹਮ ਆਪ ਰਾਜ ਲਿਆ ਆਪੇ ਮਾਰੇ ਆਪੇ ਛੋਡੇ ਆਪੇ ਬਖਸ਼ੇ ਕਰੇ ਦਇਆ ਆਪ ਅਪੁੱਲ ਨਾ ਭੁੱਲੈ ਕਭੀ ਸਭ ਸੱਚ ਤਪਾਵਸ ਸੱਚ ਥੀਆ ਆਪੇ ਜਿਨਾ ਬੁਝਾਏ ਗੁਰਮੁਖ ਤਿੰਨ ਅੰਦਰੋਂ ਦੂਜਾ ਭਰਮ ਗਇਆ ਸਲੋਕ ਮਹੱਲਾ ਪੰਜਵਾ ਹਰ ਨਾਮ ਨਾ ਸਿਮਰੇ ਸਾਧ ਸੰਗ ਤੈ ਤਨ ਉਡੈ ਖੇਹੇ ਜਿਨ ਕੀਤੀ ਤਿਸੈ ਨਾ ਜਾਣੀ ਨਾਨਕ ਫਿੱਟ ਅਲੂਣੀ ਦੇਹ ਮਹੱਲਾ ਪੰਜਵਾ ਘਟ ਵਸੇ ਚਰਨਾਰ ਬਿੰਦ ਰਸਨਾ ਜਪੈ ਗੋਪਾਲ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਗੋਪਾਲ ਪੌੜੀ ਆਪੇ ਅੜਸਠ ਤੀਰਥ ਕਰਤਾ ਆਪ ਕਰੇ ਇਸਨਾਨ ਆਪੇ ਸੰਜਮ ਵਰਤੈ ਸਵਾਮੀ ਆਪ ਜਪਾਏ ਹੇ ਨਾਮ
आप दयाल होए पौ खंडन आप करै सब दान जिसनो गुरमुख आप बुझाए सो सद ही दरगह पाए मान जिस दी पैच रखै हरे स्वामी सो सच्चा हर जान सलोक महला तीजा नानक बिन सतगुर भेटे जग अंध है अंधे कर्म कमाए शब्द है स्यों चित ना लावी जित सुख वसै मन आए तामस लगा सदा फिरे इनस जलत बिहाय जो तिस पावै सो थिए कहना किछु ना जाए महला तीजा सतगुरु फरमाया कारी एहो करे हो गुरु द्वारे होए कै साहिब संभाले हो साहिब सदा हजूर है परमे के छोड़ कटके अंतर ज्योत त्रेहु हर का नाम अमृत है दारू एहो लाए हो सतगुर का पाणा चित रखो संजम सचा ने हो नानक एथे सुख है अंदर रक्षी अग्गे हर सिंह केल करे हो पौड़ी आपे भार अठार हैं बनस्पत आपे ही फल लाए आपे माली आप सब सिंचे आपे ही मुहे पाए आपे करता आपे पुगता आपे दे दिवाए आपे साहिब आपे है राखा आपे रहया समाए जन नानक वडियाई आखै हर करते की जिसनो तिल ना तमाए सलोक महला तीजा मानस भरिया आणिया मानस भरिया आए जित पीतै मत दूर होए भरल पवै विच आए अपना पराया ना पछाणी खसमो तके खाए जित पीतै खसम विसरै दरगै मिलै सजाए झूठा मद मूल ना पीची जे का पार वसाए नानक नदरी सच मद पाइए सतगुरु मिलै जिस आए सदा साहिब कै रंग रहै महली पावै थाउ महला तीजा

ਕੇਰੀ ਸੋਈ ਸਾਹੂ ਸੱਚਾ ਵਣਜਾਰਾ ਜਿਨ ਵੱਖਰ ਲੱਦਿਆ ਹਰ ਨਾਮ ਤਨ ਤੇਰੀ ਸਭ ਤਿਸੈ ਨੋ ਸਲਾਹੇ ਹੋ ਸੰਤੋ ਜਿਨ ਦੂਜੇ ਪਾਵ ਕੀ ਮਾਰ ਵਿਡਾਰੀ ਟੇਰੀ ਸਲੋਕ ਕਬੀਰਾ ਮਰਤਾ ਮਰਤਾ ਜਗ ਮੁਆ ਮਰਪੇ ਨਾ ਜਾਣੈ ਕੋਇ ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ ਮਹੱਲਾ ਤੀਜਾ ਕਿਆ ਜਾਣਾ ਕਿਵ ਮਰਹੇਂਗੇ ਕੈਸਾ ਮਰਣਾ ਹੋਏ ਜੇਕਰ ਸਾਇ ਮਨਹੋ ਨਾ ਵਿਸਰੈ ਤਾਂ ਸੈਲਾ ਮਰਨ ਹੋਏ ਮਰਣੈ ਤੇ ਜਗਤ ਡਰੈ ਜੀਵਿਆ ਲੁੜੈ ਸਭ ਕੋਇ ਗੁਰਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ ਸੋਏ ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਏ ਪੌੜੀ ਜਾ ਆਪ ਕਿਰਪਾਲ ਹੋਵੈ ਹਰ ਸਵਾਮੀ ਤਾਂ ਆਪਣਾ ਨਾਉ ਹਰ ਆਪ ਜਪਾਵੈ ਆਪੇ ਸਤਿਗੁਰ ਮੇਲ ਸੁਖ ਦੇਵੈ ਆਪਣਾ ਸੇਵਕ ਆਪ ਹਰ ਪਾਵੈ ਆਪਣਿਆਂ ਸੇਵਕਾਂ ਕੀ ਆਪ ਪੈਜ ਰੱਖੈ ਆਪਣਿਆਂ ਭਗਤਾਂ ਕੀ ਪੈਰੀ ਪਾਵੈ ਧਰਮ ਰਾਏ ਹੈ ਹਰ ਕਾ ਕੀਆ ਹਰ ਜਨ ਸੇਵਕ ਨੇੜ ਨਾ ਆਵੈ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੀਤੀ ਛਕ ਛਕ ਆਵੈ ਜਾਵੈ ਸਲੋਕ ਮਹੱਲਾ ਤੀਜਾ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁਲ ਨਾ ਤੁਲਿਆ ਜਾਏ ਕੀਮਤ ਕਿਨੈ ਨਾ ਪਾਇਆ ਕਿਤੇ ਨਾ ਲਿਆ ਜਾਏ ਗੁਰ ਕੈ ਸ਼ਬਦ ਭੇਦਿਆ ਇਨ ਬਿਦ ਵਸਿਆ ਮਨ ਆਏ ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਹਿਆ ਸਮਾਏ ਆਪੇ ਮਿਲਿਆ ਮਿਲ ਰਹਿਆ ਆਪੇ ਮਿਲਿਆ ਆਏ ਮਹੱਲਾ ਤੀਜਾ ਇਹ ਮਨ ਇਹੋ ਤਨ ਨਾਮ ਹੈ ਜਿਤ ਸਦਾ ਸਦਾ ਸੁਖ ਹੋਏ ਤੋਟਾ ਮੋਲ ਨਾ ਆਵੀ ਲਾਹਾ ਸਦ ਹੀ ਹੋਏ ਖਾਧੈ ਖਰਚੈ ਤੋਟ ਨਾ ਆਵੀ ਸਦਾ ਸਦਾ ਉਹ ਦੇ ਸਸਾ ਮੋਲ ਨਾ ਹੋਵੀ ਹਾਣਤ ਕਦੇ ਨਾ ਹੋਏ ਨਾਨ ਗੁਰਮੁਖ ਪਾਈਐ ਜਾ ਕੋ ਨਦਰ ਕਰੇ ਪੌੜੀ ਆਪੇ ਸਭ ਕਟ ਅੰਦਰੇ ਆਪੇ ਹੀ ਬਾਹਰ ਆਪੇ ਗੁਪਤ ਵਰਤਦਾ ਆਪੇ ਹੀ ਜਾਹਰ ਜੁਗ ਛੱਤੀ ਗੁਬਾਰ ਕਰ ਵਰਤਿਆ ਸੁਨਾਹਰ ਉਥੈ ਵੇਦ ਪੁਰਾਣ ਨਾ ਸਾਸਤਾ ਆਪੇ ਹਰ ਨਰ ਹਰ ਬੈਠਾ ਤਾੜੀ ਲਾਏ ਆਪ ਸਬਦੂ ਹੀ ਬਾਹਰ ਆਪਣੀ ਮਿੱਤ ਆਪ ਜਾਣਦਾ ਆਪੇ ਹੀ ਗੌਹਰ ਸਲੋਕ ਮਹੱਲਾ ਤੀਜਾ ਹਉਮੈ ਵਿੱਚ ਜਗਤ ਮੁਆ ਮਰਦੋ ਮਰਦਾ ਜਾਏ ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤੀ ਕੇ ਕਰੇਗ ਅੱਗੇ ਜਾਏ ਗਿਆਨੀ ਹੋਏ ਸੋ ਚੇਤਨ ਹੋਏ ਅਗਿਆਨੀ ਅੰਧ ਕਮਾਏ ਨਾਨਕ ਇੱਥੇ ਕਮਾਵੈ ਸੋ ਮਿਲੇ ਅੱਗੇ ਪਾਏ ਜਾਏ ਮਹੱਲਾ ਤੀਜਾ ਤੁਰ ਖਸਮੈ ਕਾ ਹੁਕਮ ਪਿਆ ਵਿਣ ਸਤਿਗੁਰ ਚੇਤਿਆ ਨਾ ਜਾਏ ਸਤਿਗੁਰ ਮਿਲੇ ਅੰਤਰ ਰਵ ਰਹਿਆ ਸਦਾ ਰਹਿਆ ਲਿਵ ਲਾਏ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ ਜਨਮ ਮਰਨ ਕਾ ਭਉ ਗਿਆ ਜੀਵਨ ਪਦਵੀ ਪਾਏ ਨਾਨਕ ਇਹੋ ਮਰਤਬਾ ਤਿਸਨੋ ਦੇ ਜਿਸਨੋ ਕਿਰਪਾ ਕਰੇ ਰਜਾਏ ਪੌੜੀ ਆਪੇ ਦਾਨਾ ਬਿਨਿਆ ਆਪੇ ਪ੍ਰਦਾਨਾ ਆਪੇ ਰੂਪ ਦਿਖਾਲਦਾ ਆਪੇ ਲਾਏ ਧਿਆਨਾ ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾ ਕੋੜਾ ਕਿਸੈ ਨਾ ਲੱਗੀ ਸਭਨਾ ਹੀ ਪਾਨਾ ਉਸਤਤ ਬਰਨਾ ਸਕੀਐ ਸਦ ਸਦ ਕੁਰਬਾਨਾ ਸਲੋਕ ਮਹੱਲਾ ਪਹਿਲਾ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਪੁੱਤ ਜਿਨੇਰੋ ਧੀ ਜਿਨੇਰੀ ਜੋਰੂ ਜਿਨ੍ਹਾਂ ਦਾ ਸਿਕਦਾਰ ਮਹੱਲਾ ਪਹਿਲਾ ਹਿੰਦੂ ਮੂਲੇ ਭੁੱਲੇ ਅਖੂਟੀ ਜਾਹੀ ਨਾਰਦ ਕਹਿਆ ਸੇ ਪੂਜ ਕਰਾਹੀ ਅੰਧੇ ਗੁੰਗੇ ਅੰਧ ਅੰਧਾਰ ਪਾਥਰ ਲੇ ਪੂਜੇ ਮੁਗਦ ਗਵਾਰ ਉਹੇ ਜਾਂ ਆਪ ਡੁੱਬੇ ਤੁਮ ਕਹਾਂ ਤਰਨ ਹਾਰ ਪੌੜੀ ਸਭ ਕਿਹੇ ਤੇਰੇ ਵਸ ਹੈ ਤੂੰ ਸੱਚਾ ਸਾਹੂ ਭਗਤਰ ਤੇ ਰੰਗ ਏਕ ਕੈ ਪੂਰਾ ਵੇ ਸਾਹੋ ਅੰਮ੍ਰਿਤ ਭੋਜਨ ਨਾਮ ਹਰ ਰਜ ਰਜ ਜਨ ਖਾਹੋ ਸਭ ਪਦਾਰਥ ਪਾਇਨ ਸਿਮਰਨ ਸਚ ਲਾਹੋ ਸੰਤ ਪਿਆਰੇ ਪਾਰ ਬ੍ਰਹਮ ਨਾਨ

0: ਨਾਨਕ ਹਰ ਅਗਮ ਅਗਾਹੋ ਸਲੋਕ ਮਹੱਲਾ ਤੀਜਾ। ਸਭ ਕਿਛ ਹੁਕਮੈ ਆਪਦਾ, ਸਭ ਕਿਛ ਹੁਕਮੈ ਜਾਏ, ਜੇ ਕੋ ਮੂਰਖ ਆਪੋ ਜਾਣੈ ਅੰਧਾ ਅੰਧ ਕਮਾਏ। ਨਾਨ ਹੁਕਮ ਕੋ ਗੁਰਮੁਖ ਬੂਜੈ, ਜਿਸਨੋ ਕਿਰਪਾ ਘਰੇ ਰਜਾਏ ਮਹੱਲਾ ਤੀਜਾ। ਸੋ ਜੋਗੀ ਜੁਗਤ ਸੋ ਪਾਏ, ਜਿਸਨੋ ਗੁਰਮੁਖ ਨਾਮ ਪ੍ਰਾਪਤ ਹੋਏ, ਤਿਸ ਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨਾ ਹੋਏ। ਨਾਨਕ ਐਸਾ ਵਿਰਲਾ ਕੋ ਜੋਗੀ, ਜਿਸ ਕਟ ਪ੍ਰਗਟ ਹੋਏ ਪੌੜੀ। ਆਪੇ ਜੰਤ ਉਪਾਇਨ ਆਪੇ ਆਧਾਰ, ਆਪੇ ਸੂਖਮ ਪਾਲੀਏ ਆਪੇ ਪਾਸਾਰ। ਆਪ ਏਕਾਤੀ ਹੋਏ ਰਹੇ ਆਪੇ ਵੱਡ ਪਰਵਾਰ, ਨਾਨਕ ਮੰਗੈ ਦਾਨ ਹਰ ਸੰਤਾਰੇ ਨਾਰ। ਹੋਰ ਦਤਾਰ ਨਾ ਸੂਜੀ ਤੂੰ ਦੇਵਣ ਹਾਰ ਸੁਧ। ਇੱਕ ਓਂਕਾਰ ਸਤਨਾਮ
1: ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਗੁਰ ਪ੍ਰਸਾਦ ਰਾਗ ਬਣਾ ਸਮਾਹੁਲਾ ਪਹਿਲਾ ਕਰ ਪਹਿਲਾ ਅਮਲੀ ਅਮਲ ਨਾ ਅੰਬੜ ਮੱਛੀ ਨੀਰ ਨਾ ਹੋਏ ਜੋ ਰਤੀ ਸਹਿ ਆਪਣੇ ਤਿੰਨ ਭਾਵੈ ਸਭ ਕੋ ਇਹੋ ਵਾਰੀ ਵੰਨਿਆ ਖੰਨੀਆਂ ਵੰਨਿਆ ਤੋ ਸਾਹਿਬ ਕੇ ਨਾਵੈ ਰਹਾਉ ਸਾਹਿਬ ਸਫਲਿਓ ਰੁਖੜਾ ਅੰਮ੍ਰਿਤ ਜਾ ਕਾ ਨਾਉ ਜਿਨ ਪੀਆ ਤੇ ਤ੍ਰਿਪਤ ਪਏ ਹਉ ਤਿੰਨ ਬਲ ਹਰ ਜਾਉ ਮੈਂ ਕੀ ਨਦਰ ਨਾ ਆਵਹੀ ਵਸਾ ਹੱਬੀਆਂ ਨਾਲ ਤਿਖਾ ਤਿਹਾਇਆ ਕਿਉਂ ਲਹ ਜਾ ਸਾਰ ਪੀਤਰ ਪਾਲ ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮੈਂ ਰਾਸ ਮਾਣ ਤੇ ਧੋਖਾ ਤਾਂ ਲਹ ਜਾ ਸਿਫਤ ਕਰੀ ਅਰਦਾਸ ਵਡਹੰਸ ਮਹੱਲਾ ਪਹਿਲਾ ਗੁਣਵੰਤੀ ਸੋਹਰਾਵਿਆ ਨਿਰਗੁਣ ਕੂਕੇ ਕਾਏ ਜੇ ਗੁਣਵੰਤੀ ਥੀ ਰਹ ਤਾਂ ਪੀ ਸੋਹਰਾ ਬਣ ਜਾਏ ਮੇਰਾ ਕੰਤ ਰੀ ਸਾਲੂ ਕੀਰਤਨ ਅਵਰਾ ਰਾਵੇ ਜੀ ਰਹਾਉ ਕਾ ਕਰਨੀ ਕਾਮਨ ਜੇਥੀ ਹੈ ਜੇ ਮਨ ਧਾਗਾ ਹੋਏ ਮਾਣਕ ਮੁੱਲ ਨਾ ਪਾਈਐ ਲੀਜੈ ਚਿੱਤ ਪਰੋਏ ਰਾਹ ਦਸਾਈ ਨਾ ਜੁਲਾਂ ਆਖਾਂ ਅੰਮੜਿਆਸ ਤਸ ਨਾਲ ਅਕੂਆਣਾ ਕਿਉਂ ਥੀਵਾ ਕਰਵਾਸ ਨਾਨਕ ਏਕੀ ਬਾਹਰਾ ਦੂਜਾ ਨਾਹੀ ਕੋਈ ਤੈਸ ਲੱਗੀ ਜੇ ਰਹਿ ਪੀ ਸੋ ਰਾਵੈ ਸੋਏ ਵਡਹੰਸ ਮਹੱਲਾ ਪਹਿਲਾ ਕਰ ਦੂਜਾ ਮੋਰੀ ਰੁਣ ਚੁਣ ਲਾਇਆ ਭੈਣੇ ਸਾਵਨ ਆਇਆ ਤੇਰੇ ਮੁੰਦ ਕਟਾਰੇ ਜੇਵੜਾ ਤਿੰਨ ਲੋਭੀ ਲੋਭ ਲੁਭ ਹਯਾ ਤੇਰੇ ਦਰਸ਼ਨ ਬਿੱਟੋ ਖੰਨੀਆਂ ਮੰਜਾਂ ਤੇਰੇ ਨਾਮ ਬਿੱਟੋ ਕੁਰਬਾਣੋ ਜਾ ਤੂੰ ਤਾਂ ਮੈਂ ਮਾਣ ਕੀਆ ਹੈ ਤੁਝ ਬਿਨ ਕਿਹਾ ਮੇਰਾ ਮਾਣੋ ਚੂੜਾ ਭੰਨ ਪਲੰਘ ਸੁਮੁੰਦੇ ਸਨ ਬਾਹੀ ਸਨ ਬਾਹਾ ਏਤੇ ਵੇਸ ਕਰਿੰਦੀ ਮੁੰਦੇ ਸੋ ਰਾਤੋ ਅਵਰਾਹਾ ਨਾ ਮਨਿਆਰ ਨਾ ਚੂੜੀਆਂ ਨਾ ਸੇ ਵੰਗੜੀਆ ਜੋ ਸਕੰਠਣ ਲੱਗੀਆਂ ਜਲਨ ਸੇ ਬਾਹੜੀਆ ਸਭ ਸਹੀਆਂ ਸੋ ਰਾਵਣ ਗਈਆਂ ਹੋਂ ਦਾਦੀ ਕੈਦਰ ਜਾਵਾਂ ਅਮਾਲੀ ਹੋਂ ਖਰੀ ਸੁਚੱਜੀ ਤੈਂ ਸ ਏਕ ਨਾ ਪਾਵਾਂ ਮਾਠ ਗੁੰਦਾਈ ਪੱਟੀਆਂ ਭਰੀਏ ਨਾ ਮਾਂਗ ਸੰਧੂਰ ਅੱਗੇ ਗਈ ਨਾ ਮੰਨੀਆਂ ਮਰ ਵਸੂਰ ਵਸੂਰੇ ਮੈਂ ਰੁਵੰਦੀ ਸਭ ਜਾਗਰੁਨਾ ਰੁਣੜੇ ਵਣੋ ਪੰਖੇਰੂ ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ ਜਿਨਹੋਂ ਬਿਰਹ ਵਿਛੋੜੀ ਸੁਪਨ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ ਆਏ ਨਾ ਸਕਾਂ ਤੁਝ ਕਨ ਪਿਆਰੇ ਭੇਜ ਨਾ ਸਕਾਂ ਕੋਏ ਆਓ ਸੁਭਾਗੀ ਨਿੰਦੜੀਏ ਮਾਸੋ ਦੇਖਾਂ ਸੋਏ ਤੈਂ ਬਸ ਸਾਹਿਬ ਕੀ ਬਾਤ ਜੇ ਅੱਖ ਕਹੁ ਨਾਨਕ ਦੀਜੈ ਸੀਸ ਵੱਡੇ ਕਰ ਬੈਸਨ ਦੀਜੈ ਜਿਹਨੇ ਸਿਰ ਸੇਵਕ ਰੀਜੈ ਕਿਉਂ ਨਾ ਮਰੀਜੈ ਜੀੜਾ ਨ ਦੀਜੈ ਜਾ ਸੋ ਭਇਆ ਵਡਾਣਾ ਵਡਹੰਸ ਮਹੱਲਾ ਤੀਜਾ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਨ ਮੈਲੈ ਸਭ ਕਿਛ ਮੈਲਾ ਤਨ ਧੋਤਾ ਮਨ ਹੱਛਾ ਨਾ ਹੋਏ ਇਹ ਜਗਤ ਪਰਮ ਭੁਲਾਇਆ ਵਿਰਲਾ ਬੁੱਝੇ ਕੋਏ ਜਪ ਮਨ ਮੇਰੇ ਤੂੰ ਏਕੋ ਨਾਮ ਸਤਿਗੁਰ ਦੀਆ ਮੋਕਾਉ ਇਹੋ ਨਿਧਾਨ ਰਹਾਉ ਸਿੱਧਾਂ ਕੇ ਆਸਨ ਜੇ ਸਿੱਖ ਇੰਦਰੀ ਵਸ ਕਰ ਕਮਾਏ ਜਮੈ ਕੀ ਮੈਲ ਮਨ ਕੀ ਮੈਲ ਨਾ ਉਤਰ ਹਉ ਮੈਂ ਮੈਲ ਨਾ ਜਾਏ ਇਸ ਮਨ ਕੋ ਹੋਰ ਸੰਜਮ ਕੋ ਨਾਹੀ ਬਿਨ ਸਤਿਗੁਰ ਕੀ ਸਰਨਾਏ ਸਤਿਗੁਰ ਮਿਲਿਆ ਉਲਟੀ ਪਈ ਕਹਿਣਾ ਕਿਛੂ ਨਾ ਜਾਏ ਪੰਡਤ ਨਾਨਕ ਸਤਿਗੁਰ ਕੋ ਮਿਲ ਦੋ ਫਿਰਾ ਗੁਰ ਕੈ ਸ਼ਬਦ ਫਿਰ ਜੀਵੈ ਕੋ ਇਹ ਮਮਤਾ ਕੀ ਮਲ ਉਤਰਾ ਇਹ ਮਨ ਹੱਛਾ ਹੋਏ ਵਡਹੰਸ ਮਹੱਲਾ ਤੀਜਾ ਨਦਰੀ ਸਤਿਗੁਰ ਸਿਵੀਐ ਨਦਰੀ ਸੇਵਾ ਹੋਏ ਨਦਰੀ ਇਹ ਮਨ ਵਸ ਆਵੈ ਨਦਰੀ ਮਨ ਨਿਰਮਲ ਹੋਏ ਮੇਰੇ ਮਨ ਚੇਤ ਸੱਚਾ ਸੋਏ ਏਕੋ ਚੇਤੇ ਤਾਂ ਸੁਖ ਪਾਵੈ ਫਿਰ ਦੁਖ ਨ ਮੂਲੇ ਹੋਏ ਰਹਾਉ ਨਦਰੀ ਮਰ ਕੇ ਜੀਵੀਐ ਨਦਰੀ ਸ਼ਬਦ ਵਸੈ ਮਨ ਆਏ ਨਦਰੀ ਹੁਕਮ ਬੁੱਝੀਐ ਹੁਕਮੈ ਰਹਿ ਸਮਾਏ ਜਿਨ ਜਿਹਵਾ ਹਰਸ ਨ ਚਖਿਓ ਸਾ ਜਿਹਵਾ ਜਲ ਜਾਉ ਆਣ ਰਸ ਸਾਧੇ ਲਾਗ ਰਹੇ ਦੁਖ ਪਾਇਆ ਦੂਜੇ ਪਾਏ ਸਭਨਾ ਨਦਰ ਇੱਕ ਹੈ ਆਪੇ ਫਰਕ ਕਰੇ ਨਾਨਕ ਸਤਿਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਵਡਹੰਸ ਮਹੱਲਾ ਤੀਜਾ ਮਾਇਆ ਮੋਹ ਗੁਬਾਰ ਹੈ ਗੁਰਬਿਨ ਗਿਆਨ ਨਾ ਹੋਈ ਸ਼ਬਦ ਲੱਗੇ ਤਿਨ ਬੁੱਝਿਆ ਦੂਜਾ ਪਰਜ ਵਿਗੋਈ ਮਨ ਮੇਰੇ ਗੁਰਮਤ ਕਰਨੀ ਸਾਰ ਸਦਾ ਸਦਾ ਹਰ ਪ੍ਰਭ ਰਵਹਿ ਤਾਂ ਪਾਵਹਿ ਮੋਖ ਦੁਆਰ ਰਹਾਉ ਗੁਣਾ ਕਾ ਨਿਧਾਨ ਇੱਕ ਹੈ ਆਪੇ ਦੇ ਤਾਂ ਕੋ ਪਾਏ ਬਿਨ ਨਾਵੈ ਸਭ ਵਿਛੜੀ ਗੁਰ ਕਾ ਸ਼ਬਦ ਮਿਲਾਏ ਮੇਰੀ ਮੇਰੀ ਕਰਦੇ ਘਟ ਗਏ ਤਿਨਾ ਹੱਥ ਕਿਉਂ ਨਾ ਆਇਆ ਸਤਿਗੁਰ ਮਿਲਿਆ ਸੱਚ ਮਿਲਿਆ ਸੱਚ ਨਾਮ ਸਮਾਇਆ ਆਸਾ ਮਨਸਾ ਇਹੋ ਸਰੀਰ ਹੈ ਅੰਤਰ ਜੋਤ ਜਗਾਏ ਨਾਨਕ ਮਨਮੁਖ ਬੰਦ ਹੈ ਗੁਰਮੁਖ ਮੁਕਤ ਕਰਾਏ ਵਡਹੰਸ ਮਹੱਲਾ ਤੀਜਾ ਸੁਹਾਗਣੀ ਸਦਾ ਮੁਖ ਉਜਲਾ ਗੁਰ ਕੈ ਸਹਿ ਸੁਪਾਏ ਸਦਾ ਪਿਰ ਰਾਵੇ ਆਪਣਾ ਵਿੱਚੋਂ ਆਪ ਗਵਾਏ ਮੇਰੇ ਮਨ ਤੂੰ ਹਰ ਹਰ ਨਾਮ ਤਿਹਾਏ ਸਤਿਗੁਰ ਮੋਹ ਕਹੋ ਹਰ ਦੀਆ ਬੁਝਾਏ ਰਹਾਉ ਦੁਹਾਗਣੀ ਖਰੀਆਂ ਬਿਲ ਲੈਂਦੀਆਂ ਤਿਨਾ ਮਹਿਲ ਨਾ ਪਾਏ ਦੂਜਾ ਪਾਏ ਕਰੂਪੀ ਦੁੱਖ ਪਾਵਹਿ ਆਗੈ ਜਾਏ ਗੁਣਮੰਤੀ ਨਿਤ ਗੁਣ ਰਵਹਿ ਹਿਰਦੈ ਨਾਮ ਵਸਾਏ ਔਗੁਣਮੰਤੀ ਕਾਮਨੀ ਦੁੱਖ ਲਾਗੈ ਬਿਲ ਲਾਏ ਸਭਨਾ ਕਾ ਪਤਾਰ ਏਕ ਹੈ ਸੁਆਮੀ ਕਹਿਣਾ ਕਿਛੁ ਨ ਜਾਏ ਨਾਨਕ ਆਪੇ ਵੇਖ ਕੀਤੀਅਨ ਨਾਮੇ ਲਏਨ ਲਾਏ ਪੜਹੰਸ ਮਹੱਲਾ ਤੀਜਾ ਅੰਮ੍ਰਿਤ ਨਾਮ ਸਦ ਮੀਠਾ ਲਾਗਾ ਗੁਰ ਸ਼ਬਦੀ ਸਾਧ ਆਇਆ ਸੱਚੀ ਬਾਣੀ ਸਹਿਜ ਸਮਾਣੀ ਹਰਜੀਓ ਮਨ ਵਸਾਇਆ ਹਰਿ ਕਰ ਕਿਰਪਾ ਸਤਿਗੁਰੂ ਮਿਲਾਇਆ ਪੂਰਾ ਸਤਿਗੁਰ

अहंकार किसन सदा अवतारी रुदा के तलागत रह संसार गुरमुख ज्ञान रत्ते जुग अंतर चुक मोह गुबारा सतगुर सेवा ते निस्तारा गुरमुख तरह संसारा साचा नाय रत्ते बैरागी पायर मोख द्वारा एको साच वरत सब अंतर सपना करे प्रतपाला नानक किस बिन मैं वरना जाना सपना दीवान दयाला बडहंस महला तीजा गुरमुख सत्संजम तत् ज्ञान गुरमुख साचे लगा ध्यान गुरमुख मन मेरे नाम समाल सदा निबह चल तेरे नाल रहाओ गुरमुख जात पत सच सुए गुरमुख अंतर सखाई प्रभ हुए गुरमुख जिसनो आप करे सुए गुरमुख आप वडाई देवे सुए गुरमुख शब्द सच करनी सार गुरमुख नानक परवार सधार बड़हंस महला तीजा रसना हर साध लगी सहज सुपाए मन तृप्त्या हर नाम तिहाए सदा सुख साचा शब्द विचारी अपने सतगुर विटों सदा बलिहारी रहाओ अखी संतोखियां एक लेवलाए मन संतोखिया दूजा भाव गवाए दे शरीर सुख होवा शब्द हर नाए नाम परमल हृदय रहा समाए नानक मस्तक जिस वड भाग गुर की बाणी सहज बैराग बड़हंस महला तीजा पूरे गुरते नाम पाया जाए सचा शब्द सच समाए ये मन नाम निधान तू पाए अपने गुर की मन लै रजाए रहाओ गुर का शब्द विचों मैल गवाए निर्मल नाम बस मन आए परमे भूला फिरे संसार मर जन्मे जम करी खुआर नानक सेव डी जिन हर नाम थया गुर प्रसादी मन वसाया बडहंस महला तीजा होमै नावै नाल विरुद्ध है तुए ना बस एक ठाए होमै बेच सेवा ना होवाई ता मन बिरथा जाए हर चेत मन मेरे तू गुर का शब्द कमाए हुक्म मन्ना है हुक्म मन्ना है ता हर मिला ता विचो होमै जाए रहाओ होमै सब शरीर है होमै उपत होए होमै वड़ा गुबार है होमै बेच बुझ न सके कोई होमै बेच भगत ना होवई हुक्म ना बुझया जाए होमै बेच जियो बंद है नाम ना वसै मन आए नानक सतगुर मिलया होमै गई ता सच वस्या मन आए सच कमावै सच रहा सचे सेव समाए बडहंस महला चौथा कारू पहला एको अंकार सतगुर प्रसाद सेज एक एको प्रभ ठाकुर गुरमुख रावै सुख सागर मैं प्रभ मिलन प्रेमन आसा गुर पूरा मिलावै मेरा प्रीतम हो वार वार अपने गुरु को जासा रहाओ मैं अवगुण भरपूर शरीरे हो क्यों कर मिला अपने प्रीतम पूरे जिन गुणवंती मेरा प्रीतम पाया से गुण नाही क्यों क्यों मिला मेरी माया कहा हों कर कर थाको पांबो तेरे नानक गरीब राखो हार मेरे बडहंस महला चौथा मेरा हर प्रभ सुंदर मैं सार न जानी हो हर प्रभ छोड़ दूजा लुभाणी हो क्यों कर पिर को मिलो ए आनी सो जो पिर पावै सा सुहागन साई पिर को मिले सियानी रहाओ मैं विच दोस हूँ पिर का क्यों कर पिर पावा तेरे अनेक प्यारे हों पिर चेतना आवा जिन पिर रावया सा पली सुहागन से मैं गुण नाही हो क्या करी दुहागन नित सुहागन सदा पिर रावै मैं कर्महीन कब ही गल लावै तू पिर गुणवंता हो अवगुण यारा मैं निर्गुण बख्श नानक बेचारा बडहंस महला चौथा कर दूजा को ओंकार सतगुर प्रसाद मैं मन वड्डी आस हरे क्यों कर हर दर्शन पावा हो जाए पुछा अपने सतगुरै गुर पुछ मन मुग्ध समझावा
ਭੂਲਾ ਮਨ ਸਮਝੈ ਗੁਰ ਸ਼ਬਦੀ, ਹਰ ਹਰ ਸਦਾ ਧਿਆਏ। ਨਾਨਕ ਜਿਸ ਨਜ਼ਰ ਕਰੇ ਮੇਰਾ ਪਿਆਰਾ, ਸੋ ਹਰ ਚਰਨੀ ਚਿਤ ਲਾਏ। ਔ ਸਭ ਵੇਸ ਕਰੀ ਪਿਰ ਕਾਰਨ, ਜੇ ਹਰ ਪ੍ਰਭ ਸਾਚੇ ਭਾਵਾਂ। ਸੋ ਪਿਆ ਪਿਰ ਪਿਆਰਾ ਮਨ ਨਦਰ ਨਾ ਦੇਖੈ, ਔ ਕਿਉ ਕਰ ਧੀਰਜ ਪਾਵਾਂ। ਜਿਸ ਕਾਰਨ ਹੋ ਸਿੰਗਾਰ ਸਿੰਗਾਰੀ, ਸੋ ਪਿਰ ਰੱਤਾ ਮੇਰਾ ਅਵਰਾ। ਨਾਨਕ ਧਨ ਧਨ ਧਨ ਸੁਹਾਗਣ, ਜਿਨ ਪਿਰ ਰਾਵੇੜਾ ਸੱਚ ਸਵਰਾ। ਉਹ ਜਾਏ ਪੁੱਛਾਂ ਸੁਹਾਗ ਸੁਹਾਗਣ, ਤੁਸੀਂ ਕਿਉਂ ਪਿਰ ਪਾਇੜਾ ਪ੍ਰਭ ਮੇਰਾ। ਮੈਂ ਉੱਪਰ ਨਦਰ ਕਰੀ ਹੀ ਪਿਰ ਸੱਚ ਹੈ, ਮੈਂ ਚੋਡੜਾ ਮੇਰਾ ਤੇਰਾ। ਸਭ ਮਨ ਤਨ ਜੀਉ ਕਰੋ ਹਰ ਪ੍ਰਭ ਕਾਹਾ, ਇਤ ਮਾਰਗ ਭੈਣੇ ਮਿਲੀਐ। ਆਪਨ ਅੜਾ ਪ੍ਰਭ ਨਦਰ ਕਰ ਦੇਖ, ਨਾਨਕ ਜੋ ਜੋਤੀ ਰਲੀਐ। ਜੋ ਹਰ ਪ੍ਰਭ ਕਮੈ ਦੇ ਸੁਨੇਹਾ, ਤਿਸ ਮਨ ਤਨ ਆਪਣਾ ਦੇਵਾਂ। ਨਿਤ ਪੱਖਾ ਫੇਰੀ ਸੇਵਕ ਮਾਵਾਂ, ਤਿਸ ਆਗੈ ਪਾਣੀ ਟੋਵਾਂ। ਨਿਤ ਨਿਤ ਸੇਵ ਕਰੀ ਹਰ ਜਨ ਕੀ, ਜੋ ਹਰ ਹਰ ਕਥਾ ਸੁਨਾਏ। ਧਨ ਧਨ ਗੁਰੂ ਗੁਰ ਸਤਿਗੁਰ ਪੂਰਾ, ਨਾਨਕ ਮਨ ਅਸ ਪੁਜਾਏ। ਗੁਰ ਸੱਜਣ ਮੇਰਾ ਮੇਲ ਹਰੇ, ਜਿਤ ਮਿਲ ਹਰ ਨਾਮ ਧਿਆਵਾਂ। ਗੁਰ ਸਤਿਗੁਰ ਪਾਸੋਂ ਹਰ ਗੋਸ਼ਟ ਪੁੱਛਾਂ, ਕਰ ਸਾਂਝੀ ਹਰ ਗੁਣ ਗਾਵਾਂ। ਗੁਣ ਗਾਵਾਂ ਨਿਤ ਨਿਤ ਸਦ ਹਰ ਕੇ, ਏ ਮਨ ਜੀਵੈ ਨਾਮ ਸੁਣ ਤੇਰਾ। ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ, ਤਿਤ ਵੇਲਾ ਮਰ ਜਾ ਜੀਉ ਮੇਰਾ। ਹਰ ਵੇਖਣ ਕਉ ਸਭ ਕੋਈ ਲੋਚਾ, ਸੋ ਵੇਖੈ ਜਿਸ ਆਪ ਵਿਖਾਲੇ। ਜਿਸਨੂੰ ਨਦਰ ਕਰੇ ਮੇਰਾ ਪਿਆਰਾ, ਸੋ ਹਰ ਹਰ ਸਦਾ ਸੰਭਾਲੇ। ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ, ਜਿਸ ਸਤਿਗੁਰ ਪੂਰਾ ਮੇਰਾ ਮਿਲਿਆ। ਨਾਨਕ ਧਨ ਧਨ ਨਾਨਕ ਹਰ ਜਨ ਹਰ ਇੱਕੇ ਹੋਏ, ਹਰ ਜਪ ਹਰ ਸੇਤੀ ਰਲਿਆ। ਵਡਹੰਸ ਮਹੱਲਾ ਪੰਜਵਾ, ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨਾਹੀ ਕਿਛ ਪਾਰਾ ਵਾਰਾ। ਕੋਟ ਕੋਟ ਕੋਟ ਲੱਖ ਤਾਵੈ, ਇੱਕ ਤਿਲ ਤਾਂ ਕਾ ਮਹਿਲ ਨਾ ਪਾਵੈ। ਸੁਹਾਵੀ ਕੌਣ ਸੁਵੇਲਾ, ਜਿਤ ਪ੍ਰਭ ਮੇਲਾ ਰਹਾਉ। ਲਾਖ ਭਗਤ ਜਾਂ ਕੋ ਅਰਾਧ, ਲਾਖ ਤਪੀਸਰ ਤਪ ਹੀ ਸਦ। ਲਾਖ ਜੋਗੀਸਰ ਕਰਤੇ ਜੋਗਾ, ਲਾਖ ਭੋਗੀਸਰ ਭੋਗੇ ਪੋਗਾ। ਘਟ ਘਟ ਵਸੈ ਜਾਣਾ ਥੋਰਾ, ਹੈ ਕੋਈ ਸਾਜਨ ਪਰਦਾ ਤੋਰਾ। ਕਰੋ ਯਤਨ ਜੇ ਹੋਈ ਮਿਹਰਬਾਨਾ, ਤਾਂ ਕਹੋ ਦੇਈ ਜੀਓ ਕੁਰਬਾਨਾ। ਫਿਰਤ ਫਿਰਤ ਸੰਤਨ ਪਹਿ ਆਇਆ, ਦੁਖ ਪ੍ਰਮ ਹਮਾਰਾ ਸਗਲ ਮਿਟਾਇਆ। ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ, ਕਹੁ ਨਾਨਕ ਪ੍ਰਭ ਮੇਰਾ ਊਚਾ। ਵਡਹੰਸ ਮਹੱਲਾ ਪੰਜਵਾ, ਧਨ ਸੁਵੇਲਾ ਜਿਤ ਦਰਸ਼ਨ ਕਰਨਾ। ਹੰਬਲਿਹਾਰੀ ਸਤਿਗੁਰ ਚਰਨਾ, ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ। ਮਨ ਜੀਵਾ ਪ੍ਰਭ ਨਾਮ ਚਤੇਰੇ ਰਹਾਉ। ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ, ਸੀਤਲ ਪੁਰਖ ਦ੍ਰਿਸ਼ਟ ਸੁਜਾਨੀ। ਸੱਚ ਹੁਕਮ ਤੁਮਾਰਾ ਤਖ਼ਤ ਨਿਵਾਸੀ, ਆਏ ਨਾ ਜਾਵੈ ਮੇਰਾ ਪ੍ਰਭ ਅਬਨਾਸੀ। ਤੁਮ ਮਿਹਰਬਾਨ ਦਾਸ ਹਮ ਦੀਨਾ, ਨਾਨਕ ਸਾਹਿਬ ਭਰਪੁਰ ਲੀਨਾ। ਪੜਹੰਸ ਮਹੱਲਾ ਪੰਜਵਾ, ਤੂੰ ਬੇਅੰਤ ਕੋ ਬਿਰਲਾ ਜਾਣਾ, ਗੁਰਪ੍ਰਸਾਦ ਕੋ ਸ਼ਬਦ ਪਛਾਣਾ। ਸੇਵਕ ਕੀ ਅਰਦਾਸ ਪਿਆਰੇ, ਜਪ ਜੀਵਾਂ ਪ੍ਰਭ ਚਰਨ ਤੁਮਾਰੇ ਰਹਾਉ। ਦਇਆਲ ਪੁਰਖ ਮੇਰੇ ਪ੍ਰਭ ਦਾਤੇ, ਜਿਸੈ ਜਨਾਬ ਹੁਤਨਾ ਤੁਮ ਜਾਤੇ। ਸਦਾ ਸਦਾ ਜਾਈ ਬਲਿਹਾਰੀ, ਏ ਤੇ ਉਤ ਦੇਖੋ ਓਟ ਤੁਮਹਾਰੀ। ਮੋਹ ਨਿਰਗੁਣ ਗੁਣ ਕਿਛੂ ਨ ਜਾਤਾ, ਨਾਨਕ ਸਾਧੂ ਦੇਖ ਮਨ ਰਾਤਾ। ਵਡਹੰਸ ਮਹੱਲਾ ਪੰਜਵਾਂ, ਅੰਤਰ ਜਾਮੀ ਸੋ ਪ੍ਰਭ ਪੂਰਾ, ਦਾਨ ਦੇ ਸਾਧੂ ਕੀ ਧੂਰਾ। ਕਰ ਕਿਰਪਾ ਪ੍ਰਭ ਦੀਨ ਦਯਾਲਾ, ਤੇਰੀ ਓਟ ਪੂਰਨ ਗੋਪਾਲਾ ਰਹਾਉ। ਜਲ ਥਲ ਮਹੀਅਲ ਰਹਿਆ ਪਾਰ ਪੂਰੇ, ਨਿਕਟ ਵਸੈ ਨਾਹੀ ਪ੍ਰਭ ਦੂਰੇ। ਜਿਸਨੋ ਨਦਰ ਕਰੇ ਸੋ ਥਿਆਏ, ਆਠ ਪਹਿਰ ਹਰ ਕੇ ਗੁਣ ਗਾਏ। ਜੀ ਜਨ ਸਗਲੇ ਪ੍ਰਤਪਾਰੇ,
ਸ਼ਰਨ ਪਰਿਓ ਨਾਨਕ ਹਾਰ ਦੁਆਰੇ ਬੜਾ ਹੰਸ ਮਹੱਲਾ ਪੰਜਵਾ ਤੂੰ ਵੜ ਦਾਤਾ ਅੰਤਰ ਜਾਮੀ ਸਭ ਮੈਂ ਰਵਿਆ ਪੂਰਨ ਪ੍ਰਭ ਸੁਆਮੀ ਮੇਰਾ ਪ੍ਰਭ ਪ੍ਰੀਤਮ ਨਾਮ ਆਧਾਰਾ ਹਉ ਸੁਣ ਸੁਣ ਜੀਵਾ ਨਾਮ ਤੁਮਾਰਾ ਰਹਾਉ ਤੇਰੀ ਸ਼ਰਨ ਸਤਿਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾਂ ਧੂਰੇ ਚਰਨ ਕਮਲ ਹਿਰਦਾ ਉਰਧਾਰੇ ਤੇਰੇ ਦਰਸ਼ਨ ਕਉ ਜਾਈ ਬਲਿਹਾਰੇ ਕਰ ਕਿਰਪਾ ਤੇਰੇ ਗੁਣ ਗਾਵਾ ਨਾਨਕ ਨਾਮ ਜਪਤ ਸੁਖ ਪਾਵਾ ਬੜਾ ਹੰਸ ਮਹੱਲਾ ਪੰਜਵਾ ਸਾਧ ਸੰਗਰ ਅੰਮ੍ਰਿਤ ਪੀਜੈ ਨਾ ਜਿਉ ਮਰਨਾ ਕਬਹੁ ਚੀਜੈ ਵਡਭਾਗੀ ਗੁਰ ਪੂਰ ਪਾਈਐ ਗੁਰ ਕਿਰਪਾ ਤੇ ਪ੍ਰਭੂ ਧਿਆਈਐ ਰਹਾਉ ਰਤਨ ਜਵਾਹਰ ਮਾਣਕ ਲਾਲਾ ਰਤਨ ਜਵਾਹਰ ਹਾਰ ਮਾਨਕ ਲਾਲਾ ਕਹਿ ਸਿਮਰ ਸਿਮਰ ਪ੍ਰਭੈ ਨਿਹਾਲਾ ਜਦ ਗ ਪੇਖ ਤਾਤ ਸਾਧੂ ਸਰਨਾ ਹਰ ਗੁਣ ਗਾਏ ਨਿਰਮਲ ਮਨ ਕਰਨਾ ਅੜਕੜ ਅੰਤਰ ਮੇਰਾ ਸਵਾਮੀ ਬੂਠਾ ਨਾਨਕ ਦਾ ਨਾਮ ਪਾਇਆ ਪ੍ਰਭ ਤੂਠਾ ਬੜਾ ਹੰਸ ਮਹੱਲਾ ਪੰਜਵਾ ਵਿਸਰ ਨਾਹੀ ਪ੍ਰਭ ਦੀਨ ਦਇਆਲਾ ਤੇਰੀ ਸ਼ਰਨ ਪੂਰਨ ਕਿਰਪਾ ਲਰਹਾਉ ਜਹਾਂ ਚਿਤ ਆਵੈ ਸੋ ਤਨ ਸੁਹਾਵਾ ਜਿਤ ਵੇਲਾ ਵਿਸਰੈ ਤਾਂ ਲਾਗੈ ਹਵਾ ਤੇਰੇ ਜੀਤ ਸਦ ਹੀ ਸਾਥੀ ਸੰਸਾਰ ਸਾਗਰ ਤੇ ਕੱਢ ਦੇ ਹਾਥੀ ਜਿਤ ਵੇਲਾ ਵਿਸਰੈ ਤਾਂ ਲਾਗੈ ਹਵਾ ਤੇਰੇ ਜੀਤ ਸਦ ਹੀ ਸਾਥੀ ਸਾਧਵ ਦੇ ਹਾਥੀ ਰਾਮਣ ਜਾਣਾ ਤੁਧ ਹੀ ਕੀਆ ਜਿਸ ਤੂੰ ਰਾਖੈ ਤਿਸ ਦੁਖ ਨਾ ਥੀਆ ਤੂੰ ਇੱਕੋ ਸਾਹਿਬ ਅਵਰ ਨਾ ਹੋਰ ਬਿਨੋ ਕਰ ਨਾਨਕ ਕਰ ਜੋਰ ਬਣਸ ਮਹੱਲਾ ਪੰਜਵਾ ਤੂੰ ਜਾਣਾ ਹੀ ਤਾਂ ਕੋਈ ਜਾਣਾ ਤੇਰਾ ਦੀਆ ਨਾਮ ਵਖਾਣਾ ਤੂੰ ਅਚਰਜ ਕੁਦਰਤ ਤੇਰੀ ਬਿਸਮਾ ਰਹਾਉ ਤੁਧ ਆਪੇ ਕਾਰਨ ਆਪੇ ਕਰਨਾ ਹੁਕਮੇ ਜੰਮਣ ਹੁਕਮੇ ਮਰਨਾ ਨਾਮ ਤੇਰਾ ਮਨ ਧਨ ਆਧਾਰੀ ਨਾਨਕ ਦਾਸ ਬਖਸ਼ਿਸ਼ ਤੁਮਾਰੀ ਬੜਹੰਸ ਮਹੱਲਾ ਪੰਜਵਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਅੰਤਰ ਲੋਚਾ ਮਿਲਨ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ਜਿਸੋ ਖੇਲ ਖਿਲਾਈਐ ਹੇ ਬਾਲਕ ਰਹਿ ਨਾ ਸਕੈ ਬਿਨ ਖੀਰੇ ਮੇਰਾ ਅੰਤਰ ਭੁੱਖ ਨਾ ਉਤਰੈ ਮਾਲੀ ਜੇਸੋ ਭੋਜਨ ਨੀਰੇ ਮੇਰੇ ਮਨ ਤਨ ਪ੍ਰੇਮ ਪ੍ਰਮ ਕਾ ਬਿਨ ਦਰਸ਼ਨ ਕਿਉਂ ਮਨ ਥੀਰੇ ਹੇ ਮੇਰਾ ਅੰਤਰ ਸੁਣ ਸੱਜਣ ਮੇਰੇ ਮੀਤ ਪ੍ਰੀਤਮ ਪਾਈ ਮੈਂ ਮਿਲ ਮਿੱਤਰ ਸੁਖ ਦਾਤਾ ਉਹ ਜੀ ਕੀ ਮੇਰੀ ਸਭ ਬੇਦਨ ਜਾਣਾ ਨਿਤ ਸੁਣਾਵਾ ਹਰ ਕੀਆਂ ਬਾਤਾਂ ਹਉ ਇੱਕ ਖਿਣ ਤਿਸ ਬਿਨ ਰਹਿ ਨਾ ਸਕਾਂ ਜੋ ਚਾਤਰਕ ਜਲ ਕਉ ਬਿਲ ਲਾਤਾ ਹਉ ਕਿਆ ਗੁਣ ਤੇਰੇ ਆਸਾਰ ਸੰਭਾਲੀ ਮੈਂ ਨਿਰਗੁਣ ਰਾਖੋ ਰੱਖ ਲੇਤਾ ਹਉ ਪਈ ਉਡੀਨੀ ਕੰਤਕ ਅਮਾਲੀ ਸੋ ਫਿਰ ਕਦ ਨੈਣੀ ਦੇਖਾ ਸਭ ਰਸ ਭੋਗਣ ਵਿਸਰੇ ਬਿਨ ਫਿਰ ਕਿੰਨਾ ਨਾ ਲੇਖਾ ਇਹ ਕਾਪੜ ਤਾਨਾ ਸੁਖਾ ਬਈ ਕਰ ਨਾ ਸਕੋ ਹਮੇਸਾ ਜਿਨੀ ਸਖੀ ਲਾਲ ਰਾਵਿਆ ਪਿਆਰਾ ਤਿੰਨ ਅੱਗ ਹਮ ਆਦੇਸਾ ਮਾਮ ਸਭ ਸਿੰਗਾਰ ਬਨਾਇਆ ਅਮਾਲੀ ਬਿਨ ਫਿਰ ਕਾਮਨਾ ਆਏ ਜਾਂ ਸਹਿਬਾਤ ਨਾ ਪੁੱਛਿਆ ਅਮਾਲੀ ਤਾਂ ਬਿਰਥਾ ਜੋਬਨ ਸਭ ਜਾਏ ਤਨ ਧਨ ਤੇ ਸੁਹਗਨੀ ਅਮਾਲੀ ਜਿਨ ਸੋ ਰਿਹਾ ਸਮਾਏ ਹਉ ਖਰੀ ਹੈ ਹਉ ਵਾਰਿਆ ਤੈਨ ਸੁਹਗਨੀ ਅਮਾਲੀ ਤਿੰਨ ਕਹਿ ਧੋਵਾਂ ਸਦ ਪਾਏ ਜਿਚਰ ਦੂਜਾ ਪਰਮਸਾ ਅਮਾਲੀ ਤਿਚਰ ਮੈਂ ਜਾਣਿਆ ਪ੍ਰਭ ਦੂਰੇ ਜਾਂ ਮਿਲਿਆ ਪੂਰਾ ਸਤਿਗੁਰੂ ਅਮਾਲੀ ਤਾਂ ਆਸਾ ਮਨਸਾ ਸਭ ਪੂਰੇ ਮੈਂ ਸਰਬ ਸੁੱਖਾ ਸੁਖ ਪਾਇਆ ਅਮਾਲੀ ਫਿਰ ਸਰਬ ਰਹਿਆ ਪਾਰ ਪੂਰੇ ਜਨ ਨਾਨਕ ਹਰ ਰੰਗ ਮਾਣਿਆ ਅਮਾਲੀ ਗੁਰ ਸਤਿਗੁਰ ਕੈ ਲੱਗ ਪੈ ਰੇ ਬੜਹੰਸ ਮਹੱਲਾ ਤੀਜਾ ਅਸ਼ਟਪਦੀਆ ਏਕ ਓਅੰਕਾਰ ਸਤਿਗੁਰ ਪ੍ਰਸਾਦ ਸੱਚੀ ਬਾਣੀ ਸੱਚ ਧੋਣ ਸੱਚ ਸ਼ਬਦ ਵਿਚਾਰਾ ਆਣਦਿਨ ਸੱਚ ਸਲਾਹਣਾ ਤਨ ਤਨ ਵੱਡ ਭਾਗ ਹਮਾਰਾ
ਮਾਹਣ ਮੇਰੇ ਸੱਚੇ ਨਾਮ ਬਿੱਟੋ ਬਲ ਜਾਉ ਦਾਸਨ ਦਾਸਾ ਹੋਇ ਰਹਾ ਤਾਂ ਪਾਵੈ ਸੱਚਾ ਨਾਉ ਰਹਾਉ ਜਿਸ ਵਾਤ ਸੱਚੀ ਸੱਚ ਰਤੀ ਤਨ ਮਨ ਸੱਚਾ ਹੋਏ ਬਿਨ ਸੱਚੇ ਹੁਰ ਸਲਾਹਨਾ ਜਸ ਜਨਮ ਸਭ ਖੋਏ ਸਭ ਸੱਚ ਖੇਤੀ ਸੱਚ ਬੀਜਣਾ ਸੱਚ ਵਪਾਰਾ ਅਣਦਿਨ ਲਾਹ ਸੱਚ ਨਾਮ ਤਨ ਭਗਤ ਭਰੇ ਭੰਡਾਰਾ ਸੱਚ ਖਾਣਾ ਸੱਚ ਪਹਿਨਣਾ ਸੱਚ ਟੇਕ ਹਰ ਨਾਉ ਜਿਸਨੂੰ ਬਖਸ਼ੇ ਤਿਸ ਮਿਲ ਸੱਚਾ ਨਾਮ ਸਮਾਉ ਆਵੈ ਸੱਚੇ ਜਾਵੈ ਸੱਚੇ ਫਿਰ ਜੂਨੀ ਮੂਲ ਨ ਪਾਹੇ ਗੁਰਮੁਖ ਦਰ ਸੱਚ ਸਚਿਆਰ ਹੈ ਸੱਚੇ ਮਾਹੇ ਸਮਾਹੇ ਅੰਤਰ ਸੱਚਾ ਮਨ ਸੱਚਾ ਸੱਚੀ ਸਿਫਤ ਸੁਨਾਏ ਸੱਚੇ ਥਾਨ ਸੱਚ ਸਲਾਹਨਾ ਸਤਿਗੁਰ ਬਲਿਹਾਰੈ ਜਾਉ ਸੱਚ ਵੇਲਾ ਮੂਰਤ ਸੱਚ ਜਿਤ ਸੱਚੇ ਨਾਲ ਪਿਆਰ ਸੱਚ ਵੇਖਣ ਸੱਚ ਬੋਲਣਾ ਸੱਚਾ ਸਭ ਆਕਾਰ ਨਾਨਕ ਸੱਚੇ ਮੇਲੇ ਤਾਂ ਮਿਲੈ ਹੈ ਜੇ ਆਪੇ ਲੈ ਮਿਲਾਏ ਜੋ ਭਾਵੈ ਤੂੰ ਰਖਸੀ ਆਪੇ ਕਰ ਜਾਏ ਵਡਹੰਸ ਮਹੱਲਾ ਤੀਜਾ ਮਨੁਆ ਦਸ ਦਿਸ ਧਾਵਾਂ ਦਾ ਉਹ ਕੈਸੇ ਹਰ ਗੁਣ ਗਾਵੈ ਇੰਦਰੀ ਵਿਆਪ ਰਹੀ ਅਧਿਕਾਰੀ ਕਾਮ ਕ੍ਰੋਧ ਨਿਤ ਸੰਤਾਵੈ ਵਾਹ ਵਾਹ ਸਹਿਜੇ ਗੁਣ ਰਾਵੀ ਜੈ ਰਾਮ ਨਾਮ ਇਸ ਯੁਗ ਮੈਂ ਦੁਰਲਭ ਹੈ ਗੁਰਮਤਿ ਹਰ ਰਸ ਪੀਜੈ ਰਹਾਉ ਸ਼ਬਦ ਜੀਨ ਮਨ ਨਿਰਮਲ ਹੋਵੈ ਤਾਂ ਹਰ ਕੇ ਗੁਣ ਗਾਵੈ ਗੁਰਮਤਿ ਆਪੇ ਆਪ ਪਛਾਣ ਤਾਂ ਨਿਜ ਕਾਰ ਵਾਸਾ ਪਾਵੈ ਹੇ ਮਨ ਮੇਰੇ ਸਦਾ ਰੰਗ ਰਾਤੇ ਸਦਾ ਹਰ ਕੇ ਗੁਣ ਗਾਉ ਹਾਰ ਨਿਰਮਲ ਸਦਾ ਸੁਖ ਦਾਤਾ ਮਨ ਚਿੰਦਿਆ ਫਲ ਪਾਉ ਹਮ ਨੀਚ ਸੇ ਉੱਤਮ ਭਏ ਹਰ ਕੀ ਸਰਨਾਈ ਪਾਥਰ ਡੁੱਬਦਾ ਕੱਢ ਲਿਆ ਸਾਚੀ ਵਡਿਆਈ ਭਿੱਖ ਸੇ ਅੰਮ੍ਰਿਤ ਪਏ ਗੁਰਮਤਿ ਬੁੱਧ ਪਾਈ ਹੀ ਅੱਕੋ ਪਰਮਲ ਪਏ ਅੰਤਰ ਵਾਸਨਾ ਵਸਾਈ ਮਾਨ ਬਿਕਸੇ ਅੰਮ੍ਰਿਤ ਪਏ ਗੁਰਮਤਿ ਬੁੱਧ ਪਾਏ ਮਾਨ ਜਨਮ ਜਨਮ ਦੁਰਲੰਭ ਹੈ ਜਗ ਮੈਂ ਖੱਟਿਆ ਆਏ ਪੂਰਾ ਭਾਗ ਸਤਿਗੁਰ ਮਿਲੈ ਹਰ ਨਾਮ ਤੇ ਹਾਏ ਮਨ ਭੂਲੇ ਵਿਖ ਲੱਗੇ ਅਹਿਲਾ ਜਨਮ ਗਵਾਇਆ ਹਰ ਕਾ ਨਾਮ ਸਦਾ ਸੁਖ ਸਾਗਰ ਸਾਚਾ ਸ਼ਬਦ ਨਾ ਪਾਇਆ ਮੁਖੋ ਹਰ ਹਰ ਸਭ ਕੋ ਕਰੈ ਬਿਰਲੈ ਹਿਰਦੇ ਵਸਾਇਆ ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤ ਨਾ ਪਾਇਆ ਮੁਖੋ ਹਰ ਹਰ ਸਭ ਕੋ ਕਹਿ ਬਿਰਲੈ ਹਿਰਦੈ ਵਸਾਇਆ ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤ ਤਿਨ ਪਾਇਆ ਵਡਹੰਸ ਮਹੱਲਾ ਪਹਿਲਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਇਆ ਕੂੜ ਵਿਗਾੜ ਕਹਿ ਨਾਈਐ ਨਾਤਾ ਸੋ ਪ੍ਰਵਾਨ ਸੱਚ ਕਮਾਈਐ ਜਬ ਸਾਚ ਅੰਦਰ ਹੋਏ ਸਾਚਾ ਤਾਮ ਸਾਚਾ ਪਾਈਐ ਲਿਖੈ ਬਾਜੋ ਸੁਰਤ ਨਾਹੀ ਬੋਲ ਬੋਲ ਗਵਾਈਐ ਜਿੱਥੇ ਜਾਏ ਬਹੀਐ ਭਲਾ ਕਹੀਐ ਸੁਰਤ ਸ਼ਬਦ ਲਿਖਾਈਐ ਕਾਇਆ ਕੂੜ ਵਿਗਾੜ ਕਹਿ ਨਾਈਐ ਤਾਂ ਮੈਂ ਕਹਿਆ ਕਹਿਣ ਜਾਂ ਤੁਝੇ ਕਹਾਇਆ ਅੰਮ੍ਰਿਤ ਹਰਿ ਕਾ ਨਾਮ ਮੇਰੇ ਮਨ ਪਹਿਆ ਨਾਮ ਮੀਠਾ ਮਨ ਲਾਗਾ ਦੁੱਖ ਡੇਰਾ ਢਾਹਿਆ ਸੁਖ ਮਨ ਮੈਂ ਅਵਸਿਆ ਜਾਮ ਤੈ ਫਰਮਾਇਆ ਨਦਰ ਤੁਧ ਅਰਦਾਸ ਮੇਰੀ ਜਿਨ ਆਪ ਪਾਇਆ ਤਾਂ ਮੈਂ ਕਹਿਆ ਕਹਿਣ ਜਾ ਤੁਝੇ ਕਹਾਇਆ ਵਾਰੀ ਖਸਮ ਕਢਾਏ ਕਿਰਤ ਕਮਾਵਨਾ ਸਭ ਪਾਇਨ ਆਪ ਆਪੇ ਨਦਰ ਕਰੇ ਕੌੜਾ ਕੋਈ ਨਾ ਮੰਗੈ ਮੀਠਾ ਸਭ ਮੰਗੈ ਸਭ ਕੋਈ ਮੀਠਾ ਮੰਗ ਦੇਖੈ ਖਸਮ ਭਾਵੈ ਸੁਖਰ ਕਿਛ ਪੁੰਨ ਦਾਨ ਅਨੇਕ ਕਰਨੀ ਨਾਮ ਤੁਲ ਨਾ ਸਮਸਰੇ
ਨਾਨਕਾ ਜਿਨ ਨਾਮ ਮਿਲਿਆ ਕਰਮ ਹੁਆ ਤੁਰ ਕਦੇ ਸਭ ਉਪਾਇਨ ਆਪ ਆਪੇ ਨਜ਼ਰ ਕਰੇ ਵਡਹੰਸ ਮਹੱਲਾ ਪਹਿਲਾ ਕਰੋ ਦਇਆ ਤੇਰਾ ਨਾਮ ਵਖਾਣਾ ਸਭ ਉਪਾਈਏ ਆਪ ਆਪੇ ਸਰਬੇ ਸਮਾਣਾ ਸਰਬੇ ਸਮਾਣਾ ਤੁਝ ਕੀਆ ਚਾ ਏਤ ਪਰਮ ਭੁਲਾਣਾ ਸਰਬੇ ਸਮਾਣਾ ਆਪ ਤੂੰ ਹੈ ਪਾਏ ਧੰਦੇ ਲਾਈਆ ਇੱਕ ਤੁਝ ਹੀ ਕੀਏ ਰਾਜੇ ਕਨਾ ਭੇਖ ਭਵਾਈਆ ਲੋਭ ਮੋਹ ਤੁਝ ਕੀਆ ਮਿੱਠਾ ਏਤ ਭਰਮ ਭੁਲਾਣਾ ਦਇਆ ਕਰੋ ਆਪਣੀ ਤਾਮ ਨਾਮ ਬਖਾਣਾ ਨਾਮ ਤੇਰਾ ਹੈ ਸਾਚਾ ਸਦਾ ਮੈਂ ਮਨ ਭਾਣਾ ਦੁੱਖ ਕਹਿਆ ਸੁਖ ਹੈ ਸਮਾਣਾ ਸੁਰ ਨਰ ਸੁਗੜ ਸੁਜਾਣਾ ਸੁਗੜ ਸੁਜਾਣਾ ਸਤਪ੍ਰਦ ਸੁਰ ਨਰ ਸੁਗੜ ਸੁਜਾਣ ਗਾਵੈ ਜੋ ਤੇਰਾ ਮਨ ਭਾਵਹਿ ਮਾਇਆ ਮੋਹਿ ਮੁਚੇਤ ਨਾਹੀ ਅਹਿਲਾ ਜਨਮ ਗਵਾਵਹਿ ਇੱਕ ਮੂੜ ਮੁਗਦ ਨਾ ਚੇਤੈ ਮੂਲੇ ਜੋ ਆਇਆ ਤਿਸ ਜਾਣਾ ਨਾਮ ਤੇਰਾ ਹੈ ਸਦਾ ਸਾਚਾ ਸੋਏ ਮਨ ਭਾਣਾ ਚੇਤਾ ਤੇਰਾ ਵਕਤ ਸੁਹਾਵਾ ਅੰਮ੍ਰਿਤ ਤੇਰੀ ਬਾਣੀ ਸੇਵਕ ਭਾਏ ਸੇਵਕ ਸੇਵੈ ਭਾਉ ਕਰ ਲਾਗਾ ਸਭ ਪ੍ਰਾਣੀ ਤਿੰਨੀ ਲਾਗਾ ਜਿਨੀ ਅੰਮ੍ਰਿਤ ਪਾਇਆ ਨਾਮ ਤੇਰਾ ਜੋਏ ਰਾਤੇ ਨਿਤ ਚੜ੍ਹ ਸਵਾਇਆ ਇੱਕ ਕਰਮ ਧਰਮ ਨਾ ਹੋਏ ਸੰਜਮ ਜਾਮਨਾ ਇੱਕ ਪਛਾਣੀ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ਹਉ ਬਲਿਹਾਰੀ ਸੱਚ ਨਾਵੈ ਰਾਜ ਤੇਰਾ ਕਬੂ ਨਾ ਜਾਵੈ ਰਾਜੋ ਤਾਂ ਤੇਰਾ ਸਦਾ ਨੇਹ ਚਲ ਇਹ ਕਬੂ ਨਾ ਜਾਵੈ ਚਾਕਰ ਤਾਂ ਤੇਰਾ ਸੋਏ ਹੋਏ ਜੋਵੈ ਸਹਿ ਸਮਾਵੈ ਦੁਸ਼ਮਣ ਤਾਂ ਦੁੱਖ ਨਾ ਲੱਗੇ ਮੂਲੇ ਜੋ ਆਇਆ ਤਿਸ ਜਾਣਾ ਹਉ ਹਉ ਬਲਿਹਾਰੀ ਸਦਾ ਹੋਵਾਂ ਏਕ ਸਦਾ ਹੋਵਾਂ ਏਕ ਤੇਰਾ ਨਾਵੈ ਜੁਗ ਜੁਗੰਤਰ ਭਗਤ ਤੁਮਾਰੇ ਕੀਰਤ ਕਰੈ ਸਵਾਮੀ ਸਗਲ ਦੁਆਰੇ ਜਪੈ ਤਾਂ ਸਾਚਾ ਇੱਕ ਮੁਰਾਰੀ ਵੱਡੇ ਮੇਰੇ ਸਾਹਿਬਾ ਅਲਖ ਪਾਰਾ ਕਿਉਂ ਕਰ ਬਣੰਤੀ ਕਿਉਂ ਕਰ ਕਰੋ ਬੇਨੰਤੀ ਹਉ ਆਖ ਨਾ ਜਾਣਾ ਨਦਰ ਕਰੇ ਤਾਂ ਸੱਚ ਪਛਾਣਾ ਸੱਚੋ ਸੱਚੋ ਪਛਾਣਾ ਤਾਮ ਤੇਰਾ ਜਮ ਆਪ ਬੁਝਵਹੇ ਇੱਕ ਦੁੱਖ ਭੁਖ ਸੰਸਾਰ ਕੀਏ ਸਹਿਸਾ ਉਹ ਚੁਕਵਹੇ ਬਿਰਮੰਤ ਨਾਨਕ ਜਾਏ ਸਹਿਸਾ ਬੁਝਾ ਗੁਰਵਿਚਾਰਾ ਵੱਡਾ ਸਾਹਿਬ ਹੈ ਆਪ ਅਲਖੇ ਪਾਰਾ ਤੇਰੇ ਬੰਕੇ ਲੋਇਨ ਦੰਤਰੀ ਸਾਲਾ ਸੋਹਣੇ ਨੱਕ ਜਿਨ ਲੰਬੜੇ ਵਾਲਾ ਕੰਚਨ ਕਾਇਆ ਸੋਨੇ ਕੀ ਢਾਲਾ ਸਵਨ ਢਾਲਾ ਕਿਸਨ ਮਾਲਾ ਜਪੋ ਤੁਸੀਂ ਸਹੇਲੀ ਹੋ ਜਮ ਦੁਆਰ ਨਾ ਹੋ ਖੜੀਆਂ ਜਮ ਸੈਰ ਜਮ ਰੋਲੀ ਆਹ ਹੰਸ ਹੰਸਾ ਬੱਗ ਬੱਗਾ ਲਹ ਮਨ ਕੀ ਜਾਲਾ ਬਿਨਵਾਨ ਬੰਕੇ ਲੋਇਨ ਦੰਤਰੀ ਸਾਲਾ ਤੇਰੀ ਚਾਲ ਸੁਹਾਵੀ ਮਧੁਰਾਲੀ ਬਾਣੀ ਕੋਕੜ ਕੋਕਲਾ ਤਰਲ ਜੁਆਣੀ ਤਰਲਾ ਜੁਆਣੀ ਆਪਾਣੀ ਇੱਛ ਮਨ ਕੀ ਪੂਰੀ ਹੈ ਸਾਰੰਗ ਜੋ ਪੱਗ ਤਰਾ ਠੇਮ ਠੇਮ ਆਪ ਆਪ ਸੰਧੂਰ ਸ੍ਰੀ ਰੰਗ ਰਾਤੀ ਫਿਰੇ ਮਾਤੀ ਉਦ ਗੰਗਾ ਬਾਣੀ ਬਿਨਵੰਤ ਨਾਨਕ ਦਾਸ ਹਰ ਕਾ ਤੇਰੀ ਚਾਲ ਸੁਹਾਵੀ ਮਧੁਰਾਲੀ ਬਾਣੀ ਵਡਹੰਸ ਮਹੱਲਾ ਤੀਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪਣੇ ਪਿਰ ਕੇ ਰੰਗ ਰੱਤੀ ਮੁਯਸੁ ਬਵੰਤੀ ਨਾਰੇ ਸੱਚ ਸ਼ਬਦ ਮਿਲ ਰਹੀ ਮੁਯੈ ਪਿਰ ਰਵ ਭਾਈ ਪਿਆਰੇ ਸੱਚਾ ਨਾਏ ਭਾਈ ਪਿਆਰੀ ਸਵਸਾਰੀ ਹਰ ਹਰ ਸੁਨੇਹ ਰਚਾਇ ਆਪ ਗਵਾਇਆ ਤਾਂ ਪਿਰ ਪਏ ਸੱਚ ਨਾਏ ਪਿਆਰੀ ਕੰਧ ਵਸਾਰੀ ਹੁਕੰਤੇ ਹਰ ਸੁਨੇਹ ਰਚਾਇਆ ਆਪ ਗਵਾਇਆ ਤਾਂ ਪਿਰ ਪਾਇਆ ਗੁਰ ਕੈ ਸ਼ਬਦ ਸਮਾਇਆ ਤਾ ਤਨ ਸ਼ਬਦ ਸੁਹਾਵੀ ਪ੍ਰੇਮਕ ਸਾਈ ਅੰਤਰ ਪੀਤ ਪਿਆਰੀ ਨਾਨਕ ਸਾ ਤਾਨ ਮੇਲ ਲਈ ਫਿਰ ਆਪੇ ਸੱਚ ਸਸਵਾਰੀ ਨਿਰਗੁਣ ਮੰਤਰੀ ਪਿਰ ਦੇਖ ਅਧੂਰੇ ਰਾਮ ਗੁਰਮੁਖ ਜਿਨੀ ਰਵੈ ਮੁਈਏ ਪਿਰ ਰਬ ਰਹਿਆ ਪਾਰ ਪੂਰੇ ਰਾਮ ਪਿਰ ਰਬ ਰਹਿਆ ਪਰ ਪੂਰੇ ਆਪ ਅਧੂਰੇ ਜੋਗ ਜੋਗੇ ਏਕੋ ਦਾਤਾ ਤਨ ਬਾਲੀ ਬੋਲੀ ਪਿਰ ਰਾਜ ਸਹਿਜ ਰਾਵੈ
ਮਿਲਿਆ ਕਰਮ ਵਿਧਾਤਾ ਜਿਨ ਹਰ ਚਖੇ ਸਿਸ ਪਖਿਆ ਨਾਨਕ ਕਾਮਨ ਸਾ ਪਿਰ ਭਾਵੇ ਸਬਦੇ ਰਹਿ ਦੂਰੇ ਸੁਹਾਗਨੀ ਸਦਾ ਜਾਏ ਪੁੱਛੋ ਮੁਹੀਆ ਜਿਨ ਵਿੱਚੋਂ ਆਪ ਗਵਾਇਆ ਫਿਰ ਕਾ ਹੁਕਮ ਨਾ ਪੜੀ ਮੁਹੀਆ ਜਿਨ ਵਿੱਚੋਂ ਆਪ ਨਾ ਗਵਾਇਆ ਜਿਨੀ ਆਪ ਗਵਾਇਆ ਤਿੰਨੀ ਫੇਰ ਪਾਏ ਆ ਰੰਗ ਸੁਰਲੀਆਂ ਮਾਣ ਸਦਾ ਰੰਗ ਰਾਤੀ ਸਹਿਜੇ ਮਾਤੀ ਅੰਧ ਨਾਮ ਬਖਾਣਾ ਨਾ ਕਾਮਣ ਵੱਡ ਭਾਗੀ ਅੰਤਰ ਲਿਵ ਲਾਗੀ ਫਿਰ ਕਾ ਪ੍ਰੇਮ ਸੁਭਾਇਆ ਨਾਨਕ ਕਾਮਣ ਸਹਿਜੇ ਰਾਤੀ ਜਿਨ ਸਤ ਸਿੰਗਾਰ ਬਨਾਇਆ ਹੋ ਮੈਂ ਮਾਰ ਮੁਹੀਏ ਤੂੰ ਚੱਲ ਗੁਰ ਕੈ ਭਾਏ ਹਰ ਵਰ ਰਾਵੈ ਸਦਾ ਮੁਹੀਏ ਤਿੰਨ ਨਿਜ ਕਰ ਵਾਸਾ ਪਾਏ ਨਿਜ ਕਰ ਵਾਸਾ ਪਾਏ ਸ਼ਬਦ ਵਜਾਏ ਸਦਾ ਸੁਹਾਗਨ ਨਾਰੀ ਫਿਰ ਰਲੀ ਅੱਲਾ ਜੋ ਬਨਵਾਲਾ ਅਣਦਨ ਕੰਤ ਸਵਾਰੀ ਹਰ ਵਰ ਸੁਹਗੁ ਮਸਤ ਭਗੁ ਸਚ ਸੁਹਾਈ ਨਾਨਕ ਕਾਮਣ ਰੰਗ ਰਾਤੀ ਜਾ ਚੱਲਾ ਸਤ ਗੁਰ ਪਾਏ ਬੜਾ ਹੰਸ ਮਹੱਲਾ ਤੀਜਾ ਗੁਰਮੁਖ ਸਭ ਅਪਾਰ ਭਲਾ ਜੇ ਸਹਿਜੇ ਕੀ ਜਹਿ ਰਾਮ ਅਣਦਿਨ ਨਾਮ ਵਖਾਣੀ ਰਾਹਾ ਹਰ ਰਸ ਬੀਜੈ ਰਾਮ ਲਾਹਾ ਹਰ ਰਸ ਲੀਜੈ ਹਰਾ ਬੀਜੈ ਅਣਦਿਨ ਨਾਮ ਵਖਾਣਾ ਗੁਣ ਸੰਗ੍ਰਹਿ ਅਵਗੁਣ ਵਿਕਰ ਗੁਰ ਕੈ ਸਹਿਜ ਸੁਮਾਨ ਗੁਰਮੁਖ ਖੇਤੀ ਵਣਜ ਬੀਜਿਆ ਤਾ ਲੀਜੈ ਸਰ ਜਮ ਹਰ ਲੀਜੈ ਸ੍ਰੀ ਜਮਾਏ ਆਪਣੇ ਘਰ ਅੰਦਰ ਸਾਸ ਪੁੰਜ ਤੂੰ ਲਾਹ ਲੈ ਪ੍ਰਥਾਏ ਲੈ ਲਾਹ ਪ੍ਰਥਾਏ ਮਨ ਵਸਾਏ ਤਨ ਖੇਤੀ ਵਪਾਰਾ ਹਰ ਨਾਮ ਧਿਆਏ ਮਨ ਵਸਾਏ ਪੂਜੇ ਗੁਰ ਵਿਚਾਰਾ ਮਨਮੁਖ ਖੇਤੀ ਵਣਜ ਕਰ ਥਾਕੇ ਤਿਸਨਾ ਭੁੱਖ ਨਾ ਜਾਏ ਨਾਨਕ ਨਾਮ ਬੀਜ ਮਨ ਅੰਦਰ ਸਚਾ ਸ਼ਬਦ ਸੁਭਾਏ ਹਰ ਵਪਾਰ ਸੇ ਜਨ ਲੱਗ ਜਨ ਮਸਤਕ ਮਨੀ ਵਡ ਭਾਗੂ ਰਾਮ ਗੁਰਮਤੀ ਹੀ ਮਨ ਨਿਜ ਕਰ ਵਸਿਆ ਸਚਾ ਸ਼ਬਦ ਵੈਰਾਗੂ ਰਾਮ ਮੁਖ ਮਸਤਕ ਭਾਗੂ ਸਚ ਵੈਰਾਗੂ ਸਾਚ ਰਤੇ ਵਿਚਾਰੀ ਨਾਮ ਬਿਨਾ ਸਭ ਜਗ ਵਰਨਾ ਸ਼ਬਦੇ ਹੋਮੈ ਮਾਰੀ ਸਾਚਾ ਸ਼ਬਦ ਲਾਗ ਮਤ ਉਪਜ ਮਾ ਗੁਰਮੁਖ ਨਾਮ ਸੁਹਗੂ ਨਾਨਕ ਸ਼ਬਦ ਮਿਲੇ ਪਉ ਭਜਨ ਹਰ ਰਾਵੇ ਮਸਤਕ ਭਾਗੂ ਖੇਤੀ ਵਣਜ ਸਭ ਹੁਕਮੈ ਹੁਕਮ ਵੰਡ ਹਰਿਆਈ ਹੁਕਮੈ ਮਨ ਵਡਿਆਈ ਰਾਮ ਗੁਰਮਤੀ ਹੁਕਮ ਬੁੱਝੀਆ ਹੁਕਮ ਮੇਲ ਮਿਲਾਈ ਰਾਮ ਹੁਕਮ ਮਿਲਾਈ ਸਹਿਜ ਸਮਾਈ ਗੁਰ ਕਾ ਸ਼ਬਦ ਅਪਾਰਾ ਸੱਚੀ ਵਡਿਆਈ ਗੁਰ ਤੇ ਪਾਈ ਸਸਵਾਰਨ ਹਾਰਾ ਪਉ ਭੰਜਨ ਪਾਇਆ ਆਪ ਗਵਾਇਆ ਗੁਰਮੁਖ ਮੇਲ ਮਿਲਾਈ ਕਹ ਨਾਨਕ ਨਾਮ ਨਿਰੰਜਨ ਅਗਮ ਅਗੋਚਰ ਹੁਕਮੇ ਰਹਿਆ ਸਮਾਈ ਬੜਾ ਹੰਸ ਮਹੱਲਾ ਤੀਜਾ ਮਨ ਮੇਰਿਆ ਤੂੰ ਸਦਾ ਸੱਚ ਸਮਾਲ ਜੀਓ ਆਪਣਾ ਘਰ ਤੂੰ ਸੁਖ ਵਸਾ ਤਾ ਪੋਹੇ ਨਾ ਸਕੈ ਕਾਲ ਜੀਓ ਕਾਲ ਜਾਲ ਜਮ ਜੋਹ ਨਾ ਸਕੈ ਸਾਚਾ ਸ਼ਬਦ ਲਿਵ ਲਾਏ ਸਦਾ ਸੁਹਾਗਣ ਸਦਾ ਸੁਖ ਵਸੈ ਪੋਹ ਨਾ ਸਕੈ ਜਮ ਕਾਲ ਜੀਓ ਕਾਲ ਜਲ ਜਮ ਜੋ ਨਾ ਸਕੈ ਸੱਚ ਸ਼ਬਦ ਲਿਵਲਾਏ ਸਦਾ ਸੱਚ ਰਤਾ ਮਨ ਨਿਰਮਲ ਆਵਣ ਜਨ ਰਹਾਏ ਦੂਜੇ ਪਾਏ ਪਰਮ ਵਿਗੂਤੀ ਮਨ ਮੁਖ ਮੋਹੀ ਜਮ ਕਾਲ ਕਹਿ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੰਭਾਲ ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਨਾਮ ਸਿਖਾਈ ਜੋ ਭਾਵ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੰਭਾਲ ਮਨ ਮੇਰੇ ਅੰਤਰ ਨਿਧਾਨ ਤੂੰ ਬਾਹਰ ਵਸਤ ਨਾ ਭਾਲ ਜੋ ਭਾਵੈ ਸੋ ਪੁੰਜ ਤੂੰ ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਤੇਰੇ ਨਿਧਾਨ ਬਾਹਰ ਵਸਤ ਨਾ ਭਾਲ ਜੋ ਭਾਵੈ ਸੋ ਪੁੰਜ ਤੂੰ ਗੁਰਮੁਖ ਨਦਰ ਨਿਹਾਲ ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰਨਾਮ ਸਿਖਾਈ ਮਨਮੁਖ ਅੰਦਲੇ ਗਿਆਨ ਵਿਹੂਣੇ ਦੂਜੇ ਪੈ ਖੁਆਈ ਮੇਰਾ ਨਾਵੈ ਕੋ ਛੂਟੈ ਨਾਹੀ ਸਭ ਬਾਦੀ ਜਮ ਕਾਲ ਨਾਨਕ ਅੰਤਰ ਤੇਰੇ ਨਿਧਾਨ ਤੂੰ ਪਾਰ ਵਸਤ ਨਾ ਪਲ ਮਨ ਮੇਰਿਆ ਜਨਮ ਪਦਾਰਥ ਪਾਏ ਕੇ ਇੱਕ ਸੱਚ ਲੱਗੇ ਵਪਾਰਾ ਸਤਿਗੁਰ ਸੇਵਨ ਆਪਣਾ ਸੱਚਾ ਸ਼ਬਦ ਅਪਾਰਾ ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ ਨਾਮੇ ਨੌਨਦ ਪਾਈ

ਮਾਰ ਸੱਚ ਸਭ ਸਮਾਨ ਸੱਚ ਦਿਖਾਈ, ਨਾਨਕ ਮਾਨਸ ਜਨਮ ਦੁਰਲੰਭ ਹੈ, ਸਤਿਗੁਰ ਦੀਆ ਬੂਝ ਬੁਝਾਈ। ਮਨ ਮੇਰੇ ਸਤਿਗੁਰ ਸੇਵਨ ਆਪਣਾ, ਸੇ ਜਨ ਵਡਭਾਗੀ ਰਾਮ। ਸਤਿਗੁਰ ਬੂਝ ਬੁਝਾਈ ਮਨ ਵਸਾਈ, ਸੱਚ ਨਾਮ ਲਿਵ ਲਾਗੀ ਆਪਣਾ ਪਿਰ ਪਾਇਆ ਸਭ। ਇਕ ਸੱਚ ਲਿਵ ਲਾਗੀ ਆਪਣਾ ਆਪ ਪਛਾਣਿਆ, ਮਤ ਨਿਚਲ ਅਤ ਗੂੜੀ ਗੁਰਮੁਖ ਸਹਿਜ ਨਾਮ ਬਖਾਣਿਆ। ਇਕ ਕਾਮਣ ਹਿਤ ਕਾਰੀ ਮਾਹ ਮੋਹ ਪਿਆਰੀ, ਮਨਮੁਖ ਮੋਹ ਸੋਇ ਰਹਿਆ ਭਾਗੇ। ਨਾਨਕ ਸਹਿਜੇ ਸੇਵੈ ਗੁਰ ਆਪਣਾ, ਸੇ ਪੂਰੇ ਵੱਡ ਭਾਗੇ। ਵਡਹੰਸ ਮਹੱਲਾ ਤੀਜਾ, ਰਤਨ ਪਦਾਰਥ ਵਣਜੀ ਹੈ, ਸਤਿਗੁਰ ਦੀਆ ਬੁਝਾਈ ਰਾਮ। ਲਾਹਾ ਲਾਭ ਹਰਿ ਭਗਤ ਗੁਣਮੈ ਗੁਣੀ ਸਮਾਏ ਰਾਮ, ਗੁਣਮੈ ਗੁਣੀ ਸਮਾਏ ਜਿਸ ਆਪ ਬੁਝਾਏ। ਲਾਹਾ ਭਗਤ ਸੰਸਾਰੇ, ਬਿਨ ਭਗਤੀ ਸੁਖ ਨਾ ਹੋਈ, ਦੂਜੇ ਪਤਿ ਖੋਈ। ਗੁਰਮਤਿ ਨਾਮ ਅਧਾਰੇ, ਰਾਮ ਨਾਮ ਸਦਾ ਲਾਭ ਹੈ, ਜਿਸਨੂੰ ਏਤ ਵਪਾਰ ਲਾਏ। ਰਤਨ ਪਦਾਰਥ ਵਣਜੀਐ ਹੈ, ਜਾਂ ਸਤਿਗੁਰ ਦੇ ਬੁਝਾਏ। ਮਾਇਆ ਮੋਹ ਸਭ ਦੁਖ ਹੈ, ਖੋਟਾ ਵਪਾਰਾ ਰਾਮ। ਕੂੜ ਬੋਲ ਵਿਖ ਖਬਣੀ, ਬਵਦ ਵਿਕਾਰਾ ਰਾਮ। ਬਵਦ ਵਿਕਾਰਾ ਸੰਸਾਰ ਸੰਸਾਰਾ, ਖੋਟੇ ਖਰੇ ਪਰਖੀਅਨ ਤੇ ਸੱਚੇ ਕਦਰ ਪਾਰਾ ਰਾਮ। ਪੜ ਪੜ ਪੰਡਿਤ ਬਾਦ ਵਖਾਣੇ, ਬਿਨ ਬੂ ਬਹੁ ਬਵਦ ਵਿਕਾਰਾ ਸੰਸਾਰ ਸੰਸਾਰਾ, ਬਿਨ ਨਾਵੇ ਸੁਖ ਨਾ ਹੋਈ। ਪੜ ਪੜ ਪੰਡਿਤ ਬਾਦ ਵਖਾਣੇ, ਬਿਨ ਬੂਝੇ ਸੁਖ ਨਾ ਹੋਈ। ਆਪਣਾ ਜਾਣਾ ਕਦੇ ਨਾ ਚੂਕੇ, ਮਾਇਆ ਮੋਹ ਪਿਆਰਾ। ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹ ਵਪਾਰਾ। ਖੋਟੇ ਖਰੇ ਪਰਖੀਅਨ ਤੇ ਸੱਚੇ ਕਦਰ ਪਾਰਾ ਰਾਮ। ਖੋਟੇ ਦਰਗਹਿ ਸੁੱਟੀ ਨੂੰ ਉਬੇ ਕਰਨ ਪੁਕਾਰਾ ਰਾਮ, ਉਬੇ ਕਰਨ ਪੁਕਾਰਾ। ਮਨਮੁਖ ਜਨ ਗਵਾਏ ਆਹਾਂ, ਵਿਖਿਆ ਮਾਇਆ ਜਨ ਜਗਤ ਭੁਲਾਹੇ ਆਮ। ਸਾਚਾ ਨਾਮ ਨਾ ਭਾਇਆ, ਮਨਮੁਖ ਸੰਤਾਂ ਨਾਲ ਵੈਰ ਖਾਰ। ਜਿਨ ਜਗਤ ਉਪਾਇਆ ਸਾਚਾ ਨਾਮ ਨਾ ਭਾਇਆ ਹਰ ਰਹਾ। ਆਪ ਕਰੇ ਕਿਸੇ ਅਖੀਰ ਕਰਨਾ ਕਿਛੁ ਨ ਜਾਈ ਰਾਮ, ਜਿਤ ਭਾਵੈ ਤਿਤ ਲਾਏ ਸੀ। ਇਸ ਦੀ ਵੱਡੀ ਵਡਿਆਈ ਰਾਮ, ਇਸ ਦੀ ਵੱਡੀ ਵਡਿਆਈ ਹਰਾਪ ਕਰਾਈ। ਵਰਿਆਮ ਨਾ ਫੁੱਸੀ ਕੋਈ ਜਗ ਜੀਵਨ ਦਾਤਾ, ਪਰ ਕਰਮ ਵਿਧਾਤਾ ਆਪੇ ਬਖਸ਼ੇ ਸੋਈ। ਗੁਰ ਪ੍ਰਸਾਦੀ ਹੀ ਆਪ ਗਵਾਈਏ, ਨਾਨਕ ਨਾਮ ਪਤ ਪਾਈ। ਆਪ ਕਰੇ ਕਿਸੇ ਅਖੀਰ ਕਰਨਾ ਕਿਉਂ ਨਾ ਜਾਈ ਰਾਮ, ਜਿਤ ਭਾਵ ਤਦ ਲਾਇ ਸੀ ਜਸ ਦੀ ਵਡਿਆਈ ਰਾਮ। ਜੋ ਤਿਸ ਦੀ ਵਡਿਆਈ ਆਪ ਖਰੇ ਵਸਿਆਮ ਫਸੀ ਕੋਈ ਹੀ। ਆਪ ਕਰੇ ਕਿਸੇ ਆਖੀ ਔਰ ਕਰਨਾ ਕਿਉਂ ਨਾ ਜਾਈ ਰਾਮ, ਜਿਤ ਭਾਵ ਤਿਤ ਲਾਇ ਸੀ ਕਦ ਤਿਸ ਦੀ ਵਡਿਆਈ ਰਾਮ। ਜੋ ਤਿਸ ਦੀ ਵਡਿਆਈ ਹਰ ਆਪ ਕਰਾਈ, ਵਰਿਆਮ ਨਾ ਫਸੀ ਕੋਈ। ਜਗ ਜੀਵਨ ਦਾਤਾ ਕਰਮ ਵਿਦਾਤਾ ਪੇ ਬਖਸ਼ੇ ਸੋਈ। ਗੁਰਪ੍ਰਸਾਦੀ ਆਪ ਗਵਾਈ, ਨਾਨਕ ਨਾਮ ਪਦ ਪਾਈ। ਆਪ ਕਰੇ ਕਿਸੇ ਆਖੀ ਔਰ ਕਰਨਾ ਕਿਉਂ ਨਾ ਜਾਏ, ਬਿਰੰਸ ਮਹੱਲਾ ਤੀਜਾ। ਸੱਚਾ ਸੌਦਾ ਹਰ ਨਾਮ ਹੈ, ਸਾਚਾ ਵਪਾਰਾ ਰਾਮ। ਗੁਰਮਤੀ ਹਰ ਮਨ ਮਨਜੀ ਹੈ, ਨਾਮ ਮਨਜੀ ਹੈ। ਬਾ ਅਤ ਮੋਲ ਵਪਾਰਾ ਰਾਮ, ਅਤ ਮੋਲ ਵਪਾਰਾ ਸੱਚ ਵਪਾਰਾ। ਸੱਚ ਵਪਾਰ ਲੱਗੇ ਵਡਭਾਗੀ, ਅੰਤਰ ਬਾਹਰ ਭਗਤੀ ਰਾਤੇ। ਸੱਚ ਨਾਮ ਲਿਵ ਲਾਗੀ ਨਜ਼ਰ ਕਰੇ ਸੋਈ ਹੀ। ਸੱਚ ਉਪਾਏ ਗੁਰ ਕੈ ਸ਼ਬਦ ਵਿਚਾਰਾ, ਨਾਨਕ ਨਾਮ ਰਤੇ ਤਿਨ ਹੀ ਸੁਖ ਪਾਇਆ। ਸੱਚ ਕਹਿ ਵਪਾਰਾ ਹਉਮੈ ਮਾਇਆ ਮੈਲ ਹੈ, ਮਾਇਆ ਮੈਲ ਭਰੀ ਜੈ ਰਾਮ। ਗੁਰਮਤੀ ਮਨ ਨਿਰਮਲਾ ਰਸਨਾ ਹਰਸ ਪੀਜੈ ਰਾਮ, ਹਾਂ ਰਸਨਾ ਹਰਸ ਪੀਜੈ। ਅੰਤਰ ਪੀਜੈ ਸਾਹ ਸ਼ਬਦ ਵਿਚਾਰੀ, ਅੰਤਰ ਕੂਹਟਾ ਅੰਮ੍ਰਿਤ ਭਰਿਆ। ਸ਼ਬਦੇ ਕਾਢ ਪੀਏ ਪਨਹਾਰੀ, ਜਿਸ ਨਦਰ ਕਰੇ ਸੋਈ ਸੱਚ ਲਾਗੈ। ਹੇ ਰਸਨਾ ਰਾਮ ਰਵੀਜੈ, ਨਾਨਕ ਨਾਮ ਰਤੇ ਸੇ ਨਿਰਮਲ ਹੋਰ ਹੋਮੈ ਮੇਲ ਭਰੀ ਜੈ। ਪੰਡਤ ਜੋਤ ਕੀ ਸਭ ਪੜ ਪੜ ਕੂਕ ਦੇ, ਕਿਸ ਪੈ ਕਰੇ ਪੁਕਾਰਾ ਰਾਮ।
माया मोह माया अंतर मन लागे माया के व्यापारा राम माया के व्यापारा जगत प्यारा आवन जान दुख पाई बेका कीड़ा बेसु लगे बिष्ट मन समाई जो तुर लिखिया सोई कमा भाई कोई ना मेट ना हारा माया मोह मन रंगे आ मोह साधना काई आए राम सुख पाया गुरमुख रंग मन रंगी है दूजा रंग न जाई राम दूजा रंग जाई सच समाई सच परे भंडारा गुरमुख होवे सोई बूझे सच सवारण हारा आपे मेले सुहार मिले होर कहना किशु न जाए नानक बिन नावै परम भुलाया एक नाम रते रंग लाए वडहंस महला तीजा ए मान मेरिया तू सदा सच ये मन मेरिया आवागुण संसारन सचन बेड़ा राम अंत सचन बेड़ा आपे सचा बख्श लै फिर हुए ना फेरा राम आपे सतगुर आपे सेवक सचा सचा मन पाया सच वसा सचा चंदन बेरा नानक नाम रते से सच समाने बहुना भव जल फेरा माया मोह सब भर लहै दूजे पाए खुआई राम माता पिता सबेता इत्थे पलचाई राम इत्थे पलचाई प्रभु कमाए मिट न सके कोई जन सेठ सा जी सो कर वेखा तिस जे बड़ अवर ना कोई मन मखन दा तप तप खपै बिन शब्द सांत ना आई नानक बिन आवै साब कोई भुली बिता जन गवा माया मोह खुआई भगता एहो आनंद है ਇਹ ਜਗ ਜਲਤਾ ਦੇ ਕੇ ਭਜ ਪੈ ਸਰਨ ਆਈ ਅਰਦਾਸ ਕਰੀ ਗੁਰਪੂਰੈ ਆਗੇ ਰੱਖ ਲਿਓ ਦੇ ਵਡਾਈ ਰਾਮ ਰੱਖ ਲਿਓ ਸਰਨ ਆਈ ਨਾਮ ਵਡਾਈ ਸੋ ਜਿਵੜ ਅਵਨਾ ਦਾਤਾ ਸੇਵਾ ਲਾਗੇ ਸੇਵਟ ਭਾਗੀ ਜੁਗ ਜੁਗ ਇੱਕੋ ਜਾਤਾ ਜਾਸਾ ਸੰਜਮ ਕਰਮ ਕਮਾਵਾਏ ਬਿਨ ਗੁਰ ਗਤ ਨਹੀਂ ਪਾਈ ਨਾਨਕ ਤਿਸਨੋ ਸ਼ਬਦ ਬੁਝਾਏ ਜਾ ਜੋ ਜਾਏ ਪਵੈ ਹਰਿ ਸਰਨ ਆਈ ਰਾਮ ਜੋ ਹਰ ਮਤ ਦੇ ਉਪਜੈ ਸਾ ਮੋਹਰ ਮਤ ਨਾ ਕਾਈ ਰਾਮ ਅੰਤਰ ਬਾਹਰ ਇਕ ਤੂ ਦੂਜੇ ਪਰਥਾ ਬੁਝੇ ਬੁਝਾਈ ਰਾਮ ਆਪੇ ਦੇਹ ਬੁਝਾਈ ਵਰਨ ਪਾਈ ਗੁਰਮੁਖ ਹਰਿ ਚਾਖਿਆ ਦਰ ਸੱਚ ਸਦਾ ਹੈ ਸੱਚ ਸੱਚ ਸੁਪਖਿਆ ਘਰ ਮੈਂ ਨਿਜ ਕਰ ਪਾਇਆ ਸਤਿਗੁਰ ਦੇ ਵਡਾਈ ਨਾਨਕ ਜੋ ਨਾਮ ਰਤੇ ਸੇ ਮਹਿਲ ਪਾਇਨ ਮਤ ਪ੍ਰਵਾਨ ਸੱਚ ਸਾਈ ਬੜਾ ਹੰਸ ਮਹੱਲਾ ਚੌਥਾ ਸ਼ੰਤ ਏਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਮਾਨ ਸਤਿਗੁਰ ਪ੍ਰੀਤ ਲਗਾਈ ਰਾਮ ਹਰ ਹਰ ਹਰ ਹਰ ਨਾਮ ਮੇਰੇ ਪ੍ਰਾਣ ਮਨ ਵਸਾਈ ਰਾਮ ਹਰ ਹਰ ਨਾਮ ਮੇਰੇ ਮਨ ਵਸਾਈ ਸਭ ਸੰਸਾਰ ਦੁਖ ਵਿਸਾਰਨਾ ਸਭ ਦੁਖ ਵਿਸਾਰਨ ਹਾਰਾ ਸੇਵ ਅਵਡ ਭਾਗੀ ਹੀ ਗੁਰ ਸਵਡ ਭਾਗੀ ਗੁਰ ਸਤਿਗੁਰ ਨੇ ਪਾਇਆ ਤਨ ਸਤਿਗੁਰੂ ਹਮਾਰਾ ਉਠਤ ਬੈਠ ਸਤਿਗੁਰ ਸੇਵੇ ਏ ਜਿਤ ਸੇਵੈ ਸਾਂਤ ਪਾਈ ਮੇਰਾ ਮਨ ਸਤਿਗੁਰ ਪਿਤ ਲਗਾਈ ਹੋ ਜੀਵਾਂ ਸਤਿਗੁਰ ਦੇਖ ਸਰਸੇ ਰਾਮ ਹਰ ਨਾਮ ਦਰੜਾਏ ਜਪ ਹਰਨਾਮ ਬਿਗਸ ਰਾਮ ਜਪ ਹਰਨਾਮ ਕਮਲ

ਮਾ ਮਨ ਹਰ ਹਰ ਨਾਮ ਕਮਲ ਪ੍ਰਗਾਸੇ ਮਾਮ ਤ ਨਵਮ ਨਿਤ ਪਾਈ ਹਮੈ ਮਾ ਰੁਗ ਵਿਆ ਦੁਖ ਲਥਾ ਆਪ ਹਰ ਸਹਿ ਸਮਾਦ ਲਗਾਈ ਹਰ ਨਾਮ ਵਡਾਈ ਹਰ ਨਾ ਸਤਿਗੁਰ ਤੇ ਪਾਈ ਸੋ ਸਤਿਗੁਰ ਸੇਵ ਮਾਨ ਸਰਸੇ ਹੋ ਜੀਵਾਂ ਸਤਿਗੁਰ ਤੇਗ ਸਰਸੇ ਕੋਈ ਅਨ ਮਿਲਾਵੈ ਮੇਰਾ ਸਤਿਗੁਰ ਪੂਰਾ ਰਾਮ ਹੋ ਮਨ ਤਨ ਹੋ ਮਨ ਤਨ ਦੇਵਾਂ ਤਿਸ ਕਾਟ ਸਰੀਰਾ ਰਾਮ ਹੋ ਮਨ ਤਨ ਕਾਟ ਕਾਟ ਤਿਸ ਦੇਈ ਜੋ ਸਤਿਗੁਰ ਬਚਨ ਸੁਣਾਏ ਮੇਰੇ ਮਨ ਬੈਰਾਗ ਪਿਆ ਬੈਰਾਗੀ ਮਿਲ ਗੁਰਦਰਸ਼ਨ ਸੁਖ ਪਾਏ ਹਰ ਹਰ ਕਿਰਪਾ ਕਰੋ ਸੁਖ ਦਾਤੇ ਦੇਹੋ ਸਤਿਗੁਰ ਚਰਨ ਹਮ ਧੂਰ ਕੋਈ ਆਣ ਮਿਲਾਵੇ ਮੇਰਾ ਸਤਿਗੁਰ ਪੂਰਾ ਜੇਵੜ ਜੇਵੜ ਗੁਰ ਜੇਵੜ ਦਾਤਾ ਮਰਨਾ ਕੋਈ ਰਾਮ ਹਰ ਨਾਮੋ ਹਰ ਨਾਮ ਦੇਵ ਹੂੰ ਹਰ ਨਾਨੋ ਹਰ ਦਾਨ ਦੇਵੈ ਪੁਰਖ ਨਿਰੰਜਨ ਸੋਈ ਰਾਮ ਸੋਈ ਨਿਰੰਜਨ ਰਾਮ ਹਰ ਹਰ ਨਾਮ ਜਿਨੇ ਅਰਧਿਆ ਤਿਨਕਾ ਦੁਖ ਪਰਮ ਪਗ ਸੇਵਕ ਪਾਏ ਮਿਲੈ ਵੱਡ ਭਾਗੀ ਜਿਨ ਗੁਰ ਚਰਨੀ ਮਨ ਲਾਗਾ ਕਹੁ ਨਾਨਕ ਹਰ ਆਪ ਮਿਲਾਏ ਆਪੇ ਮਿਲ ਸਤਿਗੁਰ ਪੁਰਖ ਸੁਖ ਹੋਈ ਗੁਰ ਜੇਵੜ ਦਾਤਾ ਮੈਂ ਅਵਰ ਨਾ ਕੋਈ ਵੜ ਹੰਸ ਮਹਲਾ ਚੌਥਾ ਹੋ ਗੁਰਬਿਨ ਖਰੀ ਨਿਮਾਣੀ ਰਾਮ ਜਗ ਜੀਵਨ ਦਾਤਾ ਗੁਰਮੇਲ ਸਮਾਣੀ ਰਾਮ ਸਤਿਗੁਰ ਮੇਰਾ ਨਾਮ ਸਮਾਨ ਜਗ ਜੀਵਨ ਦਾਤਾ ਗੁਰਮੇਲ ਮਿਲਾ ਸਮਾਣੀ ਰਾਮ ਸਤਿਗੁਰ ਮੇਲ ਨਾਮ ਸਮਾਨ ਜਪਰ ਨਾਮ ਧਿਆਇਆ ਜਿਸ ਕਾਰਨ ਹੋ ਸਿੰਗਾਰ ਸਤਿਗੁਰਮੁਖ ਮੇਲ ਮਿਲਾ ਸਮਾਣੀ ਰਾਮ ਸਤਿਗੁਰ ਮੇਲ ਮੇਰਾ ਸਤਿਗੁਰ ਮੇਲ ਹਰ ਨਾਮ ਸਮਾਣੀ ਜਪਰ ਨਾਮ ਧਿਆਇਆ ਹਮ ਜਿਸ ਕਾਰਨ ਹੋ ਟੁੜਿੰਦ ਟੁੜੀ ਸੋ ਸੱਜਣ ਹਰ ਕਰ ਪਾਏ ਆਮ ਏਕ ਦ੍ਰਿਸ਼ਟਾ ਰੇਖੋ ਜਾਤਾ ਰਤਮ ਰਾਮ ਪਛਾਣੀ ਹੋ ਗੁਰਬਿਨ ਖਰੀ ਨਿਮਾਣੀ ਜਿਨ ਸਤਿਗੁਰ ਜਿਨ ਸਤਿਗੁਰ ਪਾਇਆ ਤਿਨ ਹਰ ਆ ਪ੍ਰਭ ਮੇਲ ਮਿਲਾਏ ਰਾਮ ਤਿਨ ਚਰਨ ਸਰੇਵਨ ਲਾਗੇ ਤਿਨ ਕੇ ਪਾਏ ਰਾਮ ਹਰ ਹਰ ਚਰਨ ਸਰੇਵੈ ਤਿਨ ਕਹੇ ਜਿਨ ਸਤਿਗੁਰ ਪੁਰਖ ਪ੍ਰਭ ਧਿਆਇਆ ਗੁਰ ਸਤਿਗੁਰ ਤੂੰ ਵੱਡ ਦਾਤਾ ਅੰਤਰਜਾਮੀ ਮੇਰੀ ਸ਼ਰਧਾ ਪੁਰ ਹਰ ਰਾਯਮ ਸਾ ਗੁਰਮੁਖ ਸੇਲ ਤੇ ਮੇਰੀ ਸ਼ਰਧਾ ਪੂਰੀ ਹੀ ਅੰਤ ਰਾਮ ਗੁਣ ਗਾਏ ਜਿਨ ਸਤਿਗੁਰ ਪਾਇਆ ਤਿਨ ਹਰ ਪ੍ਰਭ ਮੇਲ ਮਿਲਾਏ ਹੋਂ ਵਾਰੀ ਗੁਰਸਿੱਖ ਮੀਤ ਪਿਆਰੇ ਰਾਮ ਹਰ ਨਾਮ ਸੁਣਾਏ ਮੇਰਾ ਪ੍ਰੀਤਮ ਨਾਮ ਅਧਾਰੇ ਰਾਮ ਹਰ ਹਰ ਨਾਮ ਮੇਰਾ ਪ੍ਰਾਣ ਸਿਖਾਈ ਤਿਸਮੇ ਘੜੀ ਨਿਖ ਨਹੀਂ ਜੀਵਾਂ ਹਰ ਕਿਰਪਾ ਕਰੇ ਸੁਖਦਾਤਾ ਗੁਰਮੁਖ ਅੰਮ੍ਰਿਤ ਪੀਵਾਂ ਹਰ ਆਪੇ ਹੇ ਸਰਦਾ ਲਾਏ ਵਿਛਾਏ ਮਿਲਾਏ ਆਪੇ ਹਰ ਆਪੇ ਆਪ ਸਵਾਰੇ ਹੋ ਵਾਰੀ ਗੁਰਸਿੱਖ ਮੀਤ ਪਿਆਰੇ ਗੁਰ ਹਰ ਆਪੇ ਪੁਰਖ ਨਿਰੰਜਨ ਸੋਈ ਰਾਮ ਹਰ ਆਪੇ ਮੇਲੇ ਕਰੇ ਸੋ ਹੋਈ ਰਾਮ ਹਰ ਹਰ ਹਰ ਆਪੇ ਹਰ ਸਰਦਾ ਲਾਏ ਮਿਲਾਏ ਰਾਪੇ ਆਪ ਸਵਾਰੇ ਹੋ ਵਾਰੀ ਗੁਰਸਿੱਖ ਮੀਤ ਪਿਆਰੇ ਹਰ ਆਪੇ ਪੁਰਖ ਨਿਰੰਜਨ ਸੋਈ ਰਾਮ ਹਰ ਆਪੇ ਹਰਾਪੇ ਮੇਲੇ ਕਰੇ ਸੋ ਹੋਈ ਰਾਮ ਜੋ ਹਰਪਾ ਭਾਵੈ ਸੋਈ ਹੋਵਾ ਅਵਰ ਨਾ ਕਰਨਾ ਜਾਈ ਬਹੁਤ ਸਿਆਣਪ ਲੈ ਨਾ ਜਾਈ ਕਰਤਾ ਕੇ ਸਭ ਚਤੁਰਾਈ ਗੁਰਪ੍ਰਸਾਦ ਜਨ ਨਾਨਕ ਦੇਖਿਆ ਮੈਂ ਹਰ ਬਿਨ ਬਿਨਾਂ ਕੋਈ ਹਰਾਪੇ ਪੁਰਖ ਨਿਰੰਜਨ ਸੋਈ ਵੱਡ ਹੰਸ ਮਹੱਲਾ ਤੀਜਾ ਗਹਾਰ ਸਤਿਗੁਰ ਹਰ ਸਤਿਗੁਰ ਮੇਲ ਹਰ ਸਤਿਗੁਰ ਚਰਨ ਹਮ ਭਾਇਆ ਰਾਮ ਤੇ ਮੇਰਾ ਅਗਿਆਨ ਗਵਾਇਆ ਗੁਰ ਅਗਿਆਨ ਅੰਜਨ ਗੁਰ ਪਾਇਆ ਰਾਮ ਗੁਰ ਗਿਆਨ ਅੰਜਨ ਹਰ ਹਰ ਨਿਰੰਜਨ ਅਗਿਆਨ ਅੰਧੇਰ ਵਿਨਾਸੀ ਸਤਿਗੁਰ ਸੇ ਪ੍ਰਭਤ ਪਾਇਆ ਜਪਿਆ ਸਾਸ ਗ੍ਰਾਸੇ ਜਿਨ ਕੋ ਹਰ ਪ੍ਰਭ ਕਿਰਪਾ ਧਾਰ ਤੇ ਸਤਿਗੁਰ ਸੇਵਾ ਲਾਇਆ ਮੈਂ ਗੁਰਬਿਨ ਅਵਰ ਨਾ ਜਾਈ ਰਾਮ ਹਰ ਨਾਮ ਦੇਵ ਮੇਰਾ ਅੰਤ ਗਾਈ ਰਾਮ ਹਰ ਹਰ ਨਾਮ ਮੇਰਾ ਪ੍ਰਾਣ ਤਸਗਾਈ ਗੁਰ ਸਤਿਗੁਰ ਗੰਧ
ਪੁੱਤ ਕਲੱਤਰ ਕੋਈ ਬੇਲੀ ਨਾ ਤਿੱਤ ਹਰ ਨਾਮ ਛਡਾਇਆ ਤਨ ਤਨ ਸਤਿਗੁਰ ਪੁਰਖ ਨਰਿਆ ਜਿਤ ਮਿਲ ਹਰ ਨਾਮ ਤੇ ਆਈ ਮੇਰਾ ਸਤਿਗੁਰ ਮੇਰਾ ਸਤਿਗੁਰ ਪਿਆਰਾ ਮੈਂ ਗੁਰ ਬਿਨ ਰਹਿ ਨਾ ਜਾਈ ਜਿਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ ਰਾਮ ਤਿੰਨ ਨੇਫਲ ਜਨਮ ਸਭ ਬਿਰਥਾ ਗਵਾਇਆ ਰਾਮ ਨੇਫਲ ਜਨਮ ਤਿੰਨ ਬਿਰਥਾ ਗਵਾਇਆ ਤੇ ਸਾਕਤ ਮਹਿਮਾ ਝੂਰੇ ਕਰ ਹੁੰਦੇ ਰਤਨ ਪਦਾਰਥ ਭੁੱਖੇ ਪਾਗੀ ਹੀਨ ਹਰ ਦੂਰੇ ਹਰ ਹਰ ਤਿਨਕਾ ਦਰਸ਼ਨਾ ਕਰਿਓ ਜਿਨੀ ਹਰ ਹਰ ਨਾਮ ਨਾ ਧਿਆਇਆ ਜਿਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ ਹਮ ਚਾਤ੍ਰਿਕ ਦੀਨ ਹਰ ਪਾਸ ਬੇਨੰਤੀ ਰਾਮ ਗੁਰ ਮੇਲ ਮੇਰਾ ਪਿਆਰਾ ਹਮ ਸਤਿਗੁਰ ਕਰਹਿ ਭਗਤੀ ਰਾਮ ਹਰ ਹਰ ਸਤਿਗੁਰ ਕਰੇ ਭਗਤੀ ਜੋ ਹਰ ਪ੍ਰਭ ਕਿਰਪਾ ਤਾਰੇ ਮੈਂ ਗੁਰ ਬਿਨ ਅਵਰ ਨਾ ਕੋਈ ਬੇਲੀ ਗੁਰ ਸਤਿਗੁਰ ਪ੍ਰਾਣ ਹਮਾਰੇ ਕਹੁ ਨਾਨਕ ਗੁਰ ਨਾਮ ਦ੍ਰਿੜਾਇਆ ਹਰ ਹਰ ਨਾਮ ਹਰ ਸਤੀ ਹਮ ਚਾਤ੍ਰਿਕ ਦੀਨ ਹਰ ਪਾਸ ਬੇਨੰਤੀ ਵਡਹੰਸ ਮਹੱਲਾ ਚੌਥਾ ਹਰ ਕਿਰਪਾ ਕਰ ਸਤਿਗੁਰ ਮੇਲ ਸੁਖ ਦਾਤਾ ਰਾਮ ਹਮ ਪੂਛੈ ਸਤਿਗੁਰ ਪਾਸਰ ਬਾਤਾ ਰਾਮ ਸਤਿਗੁਰ ਪਾਸਰ ਬਾਤ ਪੂਛੈ ਜਿਨ ਨਾਮ ਪਦਾਰਥ ਪਾਇਆ ਪਾਹੀ ਲੱਗੇ ਨਿਤ ਕਰੇ ਬੇਨੰਤੀ ਗੁਰ ਸਤਿਗੁਰ ਪੰਥ ਬਤਾਇਆ ਸੋਈ ਭਗਤ ਦੁੱਖ ਸੁਖ ਸਮਤ ਕਰ ਜਾਣ ਹਰ ਹਰ ਨਾਮ ਹਰ ਰਾਤਾ ਹਰ ਕਿਰਪਾ ਕਰ ਗੁਰ ਸਤਿਗੁਰ ਮੇਲ ਸੁਖ ਦਾਤਾ ਸੁਣ ਗੁਰਮੁਖ ਨਾਮ ਸਭ ਬਿਨਸੇ ਹਮੇ ਪਾਪਾ ਰਾਮ ਜਪ ਹਰ ਨਾਮ ਲੱਥੇ ਅੜ ਜਗ ਤਾਪਾ ਰਾਮ ਹਰ ਹਰ ਨਾਮ ਜਿਨੀ ਅਰਾਧਿਆ ਤਿਨਕੇ ਦੁੱਖ ਪਾਪ ਨਿਵਾਰੇ ਸਤਿਗੁਰ ਗਿਆਨ ਖੜਗ ਹੱਥ ਦੀਨਾ ਜਾਮ ਕੰਕਰ ਮਾਰ ਬਿਦਾਰੇ ਹਰ ਪ੍ਰਭ ਕਿਰਪਾ ਧਾਰੀ ਸੁਖ ਦਾਤੇ ਦੇਹ ਸਤਿਗੁਰ ਚਰਨ ਹਮ ਤੂਰਾ ਸੁਣ ਗੁਰਮੁਖ ਨਾਮ ਸਭ ਬਿਨਸੇ ਹਉਮੈ ਪਾਪਾ ਰਾਮ ਜਪ ਹਰ ਹਰ ਨਾਮ ਮੇਰੇ ਮਨ ਭਾਇਆ ਰਾਮ ਗੁਰਮੁਖ ਜਪ ਸਭ ਰੋਗ ਗਵਾਇਆ ਰਾਮ ਗੁਰਮੁਖ ਜਾਪ ਸਭ ਰੋਗ ਗਵਾਇਆ ਅਰ ਰੋਗਤ ਪਏ ਸਰੀਰਾ ਅਣਦਿਨ ਸਹਿ ਸਮਦ ਹਰ ਲਾਗੀ ਹਰ ਜਪਿਆ ਗੈਰ ਗੰਭੀਰਾ ਜਾਤ ਅਜਾਤ ਨਾਮ ਜਿਨ ਥਿਆ ਤਿਨ ਪਰਮ ਪਦਾਰਥ ਪਾਇਆ ਜਪ ਹਰ ਹਰ ਨਾਮ ਮੇਰੇ ਮਨ ਪਾਇਆ ਹਰ ਧਾਰੋ ਕਿਰਪਾ ਲਿਹੁ ਉਬਾਰੇ ਰਾਮ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਰਾਮ ਹਰ ਦਿਆਲ ਸਰਨਾਇਆ ਤੂੰ ਸੁਦੁਖ ਭੰਜਨ ਸਰਬ ਸੁਖ ਦਾਤਾ ਹਮ ਪਾਥਰ ਤਰਿ ਥਰਾਇਆ ਸਤਿਗੁਰ ਭੇਟ ਰਾਮ ਰਸ ਪਾਇਆ ਜਨ ਨਾਨਕ ਨਾਮ ਉਧਾਰੇ ਹਰ ਧਾਰੋ ਕਿਰਪਾ ਕਰ ਕਿਰਪਾ

ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਖੁਸ਼ੀਆਂ ਦੇ ਕੇ ਨਿਵਾਜਣ। ਹੁਣ ਸਮਾਂ ਹੈ ਸ਼ਬਦ ਚੌਂਕੀ ਸੋਦਰ ਦਾ। ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਤਿਨ੍ਹਾਂ ਦਾ ਰਾਗੀ ਜਥਾ। ਆਓ ਤਿਨ੍ਹਾਂ ਦੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਜੀਠਾ ਹੋਏ ਕੀਮਤ ਪਾਏ ਨ ਕਿਹਾ ਜਾਏ ਕਹਿਣੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵੜਿਆਈ ਸਭ ਸਾਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੋਦ ਵਿਣ ਸਿੱਧੀ ਕਿਰਨ ਨਾ ਪਾਈਆ ਕਰਮ ਮਿਲੇ ਨਹੀਂ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੇ ਭੰਡਾਰਾ ਜਿਹ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊ ਆਖਣ ਔਖਾ ਸਾਚਾ ਨਾਉ ਸੱਚ ਨਾਮ ਕੀ ਲਾਗੇ ਭੁੱਖ ਉਤ ਭੁੱਖ ਲਖਾਈ ਚਲੀਏ ਦੁੱਖ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਵੇਂ ਰਹਾਓ ਸਾਜ ਨਾਮ ਕੀ ਤਿਲ ਵਡਿਆਈ ਆਖ ਤੇ ਕੀ ਮਨ ਨਹੀਂ ਪਾਏ ਜੇ ਸਾ ਮਿਲ ਕੇ ਆਖਣ ਪਾਏ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰੇ ਤੇ ਕਮ ਜਾਤ।